ਕਿਰਿਆ ਖੜ ਕਰਮ ਕਰਨ ਤਾ ਸੇ ਪਗ ਸੇ ਪਤ ਪਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੋ ਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸਿਸਾ ਬੋ ਪਾਈ ਜੀ ਤੁਦੇ ਆਪੇ ਸਿਸਾ ਗੋਈ ਜਨਾ ਨੂੰ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੂ ਆਸਾ ਮੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਹ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤਿਆਇਆ ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨ ਮੋਗਵਾਇਆ ਤੁਰਿਆ ਵਿਛੋੜਿਆ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਏ ਤੁਝ ਬਿਨ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰਗੁਣ ਸਾਧੀ ਆ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਾ ਨ ਗੁਰਮ ਪ੍ਰਗਟੋਏ ਆਸਾ ਮਹਲਾ ਪਹਿਲਾ ਤਿਤ ਸਰਵਲੈ ਬੈਲੇ ਨਵਾਸਾ ਪਾਣੀ ਪਾਵ ਤਿੰਨੇ ਕੀਆ ਪੰਗ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੈ ਮਨ ਏਕ ਨ ਚੇ ਸਮੂੜ ਮਨਾ ਹਰ ਬਿਸ ਤੇਰੇ ਗੁਣ ਗਲਿਆ ਰਹਾਉ ਨਾ ਹੋ ਜੇ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜੇ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨ ਉਹਦੇ ਗੁੜੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਰੇ ਸਾਸ ਹੁੰਦ ਭਾਈ ਕੇ ਹੁੰਦਾ ਸਰੰਜਾਮ ਲਾ ਭਉ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਵੇ ਵਾਜ ਬੇਨਤੀ ਚੋ ਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਪ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋ ਸਵੇ ਤੁਮ ਕਾਵੋ ਆਪ ਹਾਂ ਮੋਹਿ ਬਚਾਵੋ ਸੋਈ ਵਸੈ ਮੋਰੋ ਪਰਵਾਰਾ ਸੇਵ ਸੇ ਸਭੈ ਕਰਤਾਰਾ ਮੋਰ ਅੱਛਾ ਨਹੀਂ ਕਰਦੈ ਕਰੀਐ ਸਭ ਐਰਨ ਗੋਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਬਹਿਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਔਰ ਨਾ ਤਿਆਉਂ ਜੋ ਵਰ ਜਾਉਂ ਤੁਮ ਤੇ ਪਾਉਂ ਸੇਵਕ ਸਿੱਖਾਂ ਮਾਰੇ ਤਾਰੀ ਐ ਚੌਂ ਚੌਂ ਸਤਰਾਂ ਮਾਰੇ ਮਾਰੀ ਐ ਆਪ ਹਾਥ ਦੇ ਮੁਝੇ ਅਭਰੀਐ ਮਨ ਕਾਲ ਕਾ ਤ੍ਰਾਸ ਨਵਰੀਐ ਹੋ ਜੋ ਸਦਾ ਹਮਾਰੇ ਪਛਾ ਸਿਰਿਆ ਤੋ ਜੋ ਕਰੀ ਹੋ ਰੱਛਾ ਰਾਹ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਵੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਮੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ
वेद राज ब्रह्मा ज्योतियो जवन काल सब लोग सवारा नमस्कार है तावे हमारा जवन काल सब जगत बनायो देव दया जशन अपजायो आदि अंत के अवतारा सोई गुरु समझियो हमारा नमस्कार तिसी को हमारी सर प्रजा जने आप सवारी सेवकन को सेवकों सो दियो सतरन को पल मोहबद कियो कड़ कड़ के अंतर की जांत परे बुरे की पीर पशानत चीटी ते कुंजरे अस्तूला सब पर कृपा दृष्टि कर भूला संतन दो पाए ते दुखी सो पाए साधन के सुखी एक एक ही पीर पछान कड़ कड़ के पढ़ पढ़ की जान जावुद कर करा करतारा प्रजा तर तब दे अपारा जाबा कर कर तो हो कब हूँ तुम मिलत दे तर सब हूँ जेते बरन से सब तारे आप अपने बूझ उचारे तुम सभी तेरा तनरालम जान बेपे तेरे आलम निरंकार निर्विकार निर्लंब आदि नील अनाद संभ ताका मूढ़ चारत भेदा जाको भेव न पावत भेदा ताको कर पाहन न मानत महामूढ़ का भे न जानत महादेव को कह सदाश निरंकार का चीनत न भे आप अपनी बुद्ध है जेती पढ़ना तो पेन पेन तो है तेती तुमरा लखन जाए पसारा के बैसा प्रथम संसारा एक रूप अनूप स्वरूपा रंग प्योरा कहीं पूपा अंडर जेर से तजकीनी उत्पोज खान बहुर रच दीनी कहूँ बूरा जाहूँ बैठा कहूँ सिम प्यो शंकर कैठा सरी से दगाए अचंभव आद जगा श्रू से अम्भव अवरक्षा मेरी तुम करो सिख बार सिख संगरो दो जित उठ पाता सगल मलेश करो रणगाता जया तो सब सरणी परे तिनके दुष्ट दूत है मरे पुरो जवन पा परे त्यारे तिनके तुम संकट सब टारे जो काल को एक बार ते आए हैं ताके काल नित नहीं आए हैं रचा होए ताए सब काला दोष्टरी टरे तद काला कृपा दृ तन जाए नार हो ताके ताव तरंग में हार हो रिद्ध सिद्ध कर्मो सब हो दो स्वै सह सके न कोई एक बार जिन तुम्हें संभारा काल भांते तावें उबारा जिन नर नाम त्यारो कहा दारद दुष्ट दो तेरा खड़ग के तमें शरण त्यारी आप हा दे लिहो अबारी सर्व डोर मोह सहाई दोस्त दो ते लियो बचाई सवैया पाएंगे जब ते तुम रे तब ते कुआं तरे नहीं आने हो राम रहीम पुराण कुरान ने कह मत एक न माने हो सिमरत शास्त्र बेसब है बहु भेद कह मेघ न जाने हो श्री असपान कृपा तुमरी कर मैं ना कहो सब तोय बखाने दोहेरा सगल द्वार को छाड़ के गयो त्वारो द्वार बाहें गए की लाज अस गोविंदास त्वार राम कली महला तीजा आनंद क्यों ओंकार सतगुर प्रसाद आनंद पिया मेरी माए सतगुरु मैं पाया सतगुर त पाया सहज सेती मन वजियां वादाइया राग रतन परवार परियां शब्द गावने आईया
ਸ਼ਬਦੋ ਤੰਗ ਆਵੋ ਹਰੀ ਕੇਰਾ ਮਨ ਜਿਨੇ ਵਸਾਇਆ ਤਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰਾਟ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਜਿਦੇ ਸੋ ਪਾਵੇ ਸਦਾ ਸਿਫਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਸ਼ਾਂ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਨ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀ ਆ ਪੰਜ ਦੋ ਤੁਰ ਵਸ ਕੀਤੇ ਕਾਲ ਕੰਡਕ ਮਾਰੇ ਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾਸਨ ਦੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੂੰਚੈ ਤਿਸਕਾ ਹੋਏ ਉਧਾਰੋ ਇਹ ਵਸਤਾ ਹੀ ਨਹਿ ਜਾਈ ਨਿਤਿਨ ਰੱਖ ਉਤਾਰੋ ਤਮ ਸੰਸਾਰ ਚਲਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਈ ਮੈਨੂੰ ਜੋ ਕਿਤੋ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੀ ਸਤਸੰਗ ਜੀਓ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੌਂਕੀ ਚ ਕੀਰਤਨ ਉਪਰੰਤ ਨਿਤਨੇਮ ਦੀ ਬਾਣੀ ਸੋਧੜਾ ਸਾਹਿਬ ਦੇ ਪਾਠ ਹੋਏ ਨੇ। ਆਪ ਸਰਬੱਤ ਸੰਗਤਾਂ ਨੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸ਼ਰਨ ਕੀਤੇ ਨੇ। ਗੁਰੂ ਕਿਰਪਾ ਕਰੇ ਆਪ ਸਰਬੱਤ ਸੰਗਤਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ ਔਰ ਹਰ ਇੱਕ ਸਿੱਖ ਦਾ ਇਹ ਨਿਤਨੇਮ ਬਣ ਸਕੇ ਕਿ ਸਿੱਖ ਨੇ ਸ਼ਾਮਾਂ ਪੈਣ 'ਤੇ ਰਹਿ ਰਸ ਦਾ ਪਾਠ ਜ਼ਰੂਰ ਕਰਨਾ ਔਰ ਹਰ ਸਿੱਖ ਨੂੰ ਇਹ ਹੁਕਮ ਵੀ ਆ ਔਰ ਕੋਸ਼ਿਸ਼ ਕਰੋ ਕਿ ਸਿੱਖ ਦੇ ਪਾਸ ਨਿਤਨੇਮ ਹੋਵੇ। ਚਾਹੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ, ਇੱਕ ਸ਼ਾਮ ਨੂੰ ਰਹਿਰਾਸ ਦਾ ਪਾਠ ਕਰੋ,
ਕੋਸ਼ਿਸ਼ ਕਰੋ ਕਿ ਤੁਹਾਡੇ ਘਰਾਂ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ। ਜੇ ਤੁਹਾਡੇ ਘਰਾਂ 'ਚ ਬਾਣੀ ਦਾ ਪ੍ਰਵਾਹ ਚੱਲੇਗਾ, ਮਾਤਾ ਬੈਠੇਗੀ, ਪਿਤਾ ਬੈਠੇਗਾ, ਦਾਦੀ ਬੈਠੇਗੀ, ਦਾਦਾ ਬੈਠੇਗਾ, ਬੱਚਿਆਂ 'ਚ ਪਿਰਤ ਪੈਗੀ। ਵੈਸੇ ਇਹ ਚੀਜ਼ਾਂ ਸਾਡੇ ਘਰਾਂ 'ਚੋਂ ਅਲੋਪ ਹੋ ਰਹੀਆਂ। ਆਪਾਂ ਕੋਸ਼ਿਸ਼ ਕਰੀਏ ਕਿ ਬਾਣੀ ਨੂੰ ਘਰ ਵਿੱਚ ਲਿਆਈਏ, ਕਿਉਂਕਿ ਬਾਣੀ ਜਿਸ ਘਰ ਵਿੱਚ ਹੈ ਉਹਦੇ ਘਰ ਵਿੱਚ 9 ਨਿਧੀਆਂ 18 ਸਿੱਧੀਆਂ ਰਹਿੰਦੀਆਂ ਨੇ। ਤੁਸੀਂ ਪ੍ਰੈਕਟੀਕਲ ਜੀਵਨ 'ਚ ਕਰਕੇ ਵੇਖ ਲਿਓ, ਕਿਉਂਕਿ ਪ੍ਰੈਕਟੀਕਲ ਜੀਵਨ 'ਚ ਕਰਕੇ ਵੇਖ ਲਿਓ, ਕਿਉਂ ਪਾਤਸ਼ਾਹ ਨੇ ਬਹੁਤ ਕਿਹਾ ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆ ਸਦਾ ਸਦਾ ਵਡਿਆਈਆਂ, ਦੇਹ ਨਾ ਪੱਛੋ ਤਾਏ। ਉਹ ਬਖਸ਼ਿਸ਼ਾਂ ਕਰਦਾ। ਕੋਸ਼ਿਸ਼ ਕਰਿਓ ਕਿ ਸਾਡੇ ਘਰਾਂ ਵਿੱਚ ਨਿਤਨੇਮ ਹੋਵੇ। ਜਿੱਥੇ ਆਪਾਂ ਗੁਰਦੁਆਰਾ ਸਾਹਿਬ ਕਿ ਸੁਖਮਣੀ ਸਾਹਿਬ ਦਾ ਪਾਠ ਸੰਗਤ ਰੂਪ ਵਿੱਚ ਕਰਨਾ, ਬਹੁਤ ਵਧੀਆ ਜੀ ਆਇਆਂ ਨੂੰ। ਪਰ ਇਹ ਸੁਖਮਣੀ ਸਾਹਿਬ ਦਾ ਪਾਠ ਸਿੱਖ ਨੂੰ ਆਪ ਕਰਨ ਹੋਵੇ ਹੁਕਮ ਹੈ ਕਿ ਸਿੱਖ ਨੇ ਆਪ ਕਰਨਾ। ਖੇਮਾ ਕਰਨਾ, ਜਿਹੜਾ ਜਿਸ ਪਰਿਵਾਰ ਦੇ ਘਰ ਸੁਖਮਣੀ ਸਾਹਿਬ ਦਾ ਪਾਠ ਹੋਵੇ ਨਾ, ਉੱਥੇ ਆਦੀਆਂ ਬੇਆਦੀਆਂ ਦੁੱਖਾਂ ਕਲੇਸ਼ਾਂ ਦਾ ਦੁੱਖਾਂ ਦਾ ਨਾਸ ਹੁੰਦਾ, ਸੁੱਖ ਪ੍ਰਵੇਸ਼ ਹੁੰਦੇ ਨੇ। ਔਰ ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਮੜੀਆਂ ਮਸਾਣਾਂ 'ਤੇ ਪੂਜਣ ਦੀ ਲੋੜ ਨਹੀਂ, ਕੋਈ ਕਰਮ ਧਰਮ ਕਰਨ ਦੀ ਲੋੜ ਨਹੀਂ। ਕਰਮ ਕਾਂਡ ਸਿਰਫ ਇੱਕੋ ਹੀ ਹੈ ਕਿ ਤੁਹਾਡੇ ਘਰਾਂ 'ਚ ਬਾਣੀ ਹੋਵੇ ਅਤੇ ਸੱਚ ਜਾਣਿਓ, ਸਭ ਕੁਛ ਤੁਹਾਡੇ ਘਰਾਂ 'ਚ ਮਹਾਰਾਜ ਬਖਸ਼ਿਸ਼ ਕਰੇਗਾ। ਅੱਗੇ ਮਹਾਰਾਜ ਨੇ ਬੜੀ ਸਾਡੇ 'ਤੇ ਕਿਰਪਾ ਹੈ, ਇਹੋ ਹੀ ਕਰਕੇ ਸਾਡੇ ਸਿੱਖ ਦੀ ਅਗਵਾਈ। ਇਸ ਕਰਕੇ ਦੁਨੀਆਂ ਵਿੱਚ ਕਿਤੇ ਵੀ ਚੱਲ ਜਾਓ, ਸਿੱਖ ਚੜ੍ਹਦੀ ਕਲਾ 'ਚ ਹੈ। ਉਹਦਾ ਇੱਕੋ ਇੱਕ ਕਾਰਨ ਹੈ ਕਿ ਸਿੱਖ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰ ਰਿਹਾ। ਜਿਹੜਾ ਗੁਰੂ ਅਤੇ ਗੁਰੂ ਪੰਥ ਨਾਲ ਜੁੜ ਗਿਆ ਉਹਦੇ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਦੋ ਪਰਿਵਾਰ ਨੇ, ਭਾਈ ਦਰਸ਼ਨ ਸਿੰਘ, ਬਿਰਜਿੰਦਰ ਕੌਰ ਭਮਰਾ ਪਰਿਵਾਰ ਦਾ ਸਪੁੱਤਰ ਕਾਕਾ ਹਰਬੀਰ ਸਿੰਘ ਭਮਰਾ ਜੋ ਪਾਇਲਟ ਦੀ ਟ੍ਰੇਨਿੰਗ ਕਰ ਰਿਹਾ ਅਤੇ ਵਿਦਿਆ ਵਾਸਤੇ ਜਾ ਰਿਹਾ, ਇਸ ਕੋਰਸ ਦੀ ਸਫਲਤਾ ਦੀ ਜਾਚਨਾ ਕਰਦੇ ਹਾਂ। ਅਤੇ ਬੱਚੀ ਜਸਬੀਰ ਕੌਰ ਵਾਈਫ ਸਤਬੀਰ ਸਿੰਘ ਜੋ ਕਿ ਇੰਡੀਆ ਤੋਂ ਆਈ ਹੈ, ਬੱਚੀ ਜੀ ਆਇਆਂ ਨੂੰ, ਬੱਚੀ ਨੂੰ ਕੈਨੇਡਾ ਵਿੱਚ ਸਤਿਗੁਰ ਕਿਰਪਾ ਕਰੇ, ਇਹਨੂੰ ਸਾਡੀਆਂ ਕਲਾ ਬਖਸ਼ਣ, ਪਰਿਵਾਰ ਵਿੱਚ ਪ੍ਰੇਮ ਪਿਆਰ ਅਤਫਾਕ ਦੀਆਂ ਦਾਤਾਂ ਬਖਸ਼ਣ। ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਸੁਖਮਣੀ ਸਾਹਿਬ ਦੇ ਪਾਠ ਦੀ ਸੇਵਾ ਆਰੰਭ ਹੋਣੀ ਹੈ। ਇਸੇ ਤਰ੍ਹਾਂ ਭਾਈ ਗੁਰਦੀਪ ਸਿੰਘ ਧੂਤ ਪਰਿਵਾਰ, ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਚੜ੍ਹਦੀ ਕਲਾ ਦੀ ਯਾਚਨਾ ਕਰਦਿਆਂ ਹੋਇਆਂ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋਣੇ ਨੇ। ਸੋ ਆਓ ਹੁਣ ਭਾਈ ਸਾਹਿਬ, ਭਾਈ ਲਖਵਿੰਦਰ ਸਿੰਘ ਜੀ, ਆਪ ਜੀ ਨੂੰ ਤਕਰੀਬਨ 7:45 ਤੱਕ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰਾਉਣਗੇ। ਮੈਂ ਬੇਨਤੀ ਕਰਾਂ, ਕੋਸ਼ਿਸ਼ ਕਰਿਆ ਕਰੋ, ਇਹ ਪਾਠ ਪਰਿਵਾਰਾਂ ਦਾ ਅਤੇ ਪਰਿਵਾਰਾਂ ਦਾ ਫਰਜ਼ ਬਣਦਾ ਕਿ ਬਹਿ ਕੇ ਸੁਣ, ਕਿਉਂਕਿ ਸੁਖਮਣੀ ਸਾਹਿਬ ਦਾ ਪਾਠ ਤੁਹਾਡੇ ਲਈ ਆ ਅਤੇ ਤੁਹਾਡਾ ਫਰਜ਼ ਬਣਦਾ ਕਿ ਅਸੀਂ ਬਹਿ ਕੇ ਇਹਨੂੰ ਸੁਣੀਏ। ਮੈਂ ਕਈ ਵਾਰ ਵੇਖਦਾ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਦਾ ਤਾਂ ਪਾਠ ਹੋ ਰਿਹਾ ਹੁੰਦਾ ਪਰ ਪਰਿਵਾਰ ਹਾਜ਼ਰ ਨਹੀਂ ਹੁੰਦੇ। ਜਿੱਥੇ ਵੀ ਅਖੰਡ ਪਾਠ ਚੱਲਦਾ ਹੋਵੇ, ਸਹਿਜ ਪਾਠ ਚੱਲਦਾ ਹੋਵੇ, ਬਾਣੀ ਪੜ੍ਹੀ ਜਾਂਦੀ, ਉਹ ਪਰਿਵਾਰ ਵਾਸਤੇ ਉਹ ਪਰਿਵਾਰ ਦਾ ਫਰਜ਼ ਬਣਦਾ ਕਿ ਬਹਿ ਕੇ ਸੁਣੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪਣੇ ਬੜੇ ਪਿਆਰ ਨਾਲ ਸਰਵਣ ਕਰਨਾ। ਉਸ ਤੋਂ ਬਾਅਦ ਅਰਦਾਸ ਹੋਏਗੀ। ਅਰਦਾਸ ਤੋਂ ਉਪਰੰਤ 8:30 ਤੱਕ ਤੁਹਾਡੇ ਪਰਿਵਾਰਾਂ ਵੱਲੋਂ ਕੀਰਤਨ, ਕਥਾ, ਇਤਿਹਾਸ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਆਪ ਪਰਿਵਾਰਾਂ ਵੱਲੋਂ ਹੋ ਰਹੀ ਹੈ। ਸਭ ਨੂੰ ਬੇਨਤੀ ਆ ਕਿ ਸਭ ਨੇ ਛਕਣ ਦੀ ਵੀ ਕਿਰਪਾਲਤਾ ਕਰਨੀ ਹੈ। ਸੋ ਆਓ ਹੁਣ ਸੁਖਮਣੀ ਸਾਹਿਬ ਦੇ ਪਾਠ ਆਪਾਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਾ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਗੌੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਵਿਸੁੰਬਰ, ਇੱਕ ਨਾਮ ਜਪਤ ਅਗਣਤ ਅਨੇਕਾ। ਵੇਦ ਪੁਰਾਣ ਸਿਮਰਤ ਸੁਧ ਆਖਰ, ਕੀਨੇ ਰਾਮ ਨਾਮ ਏਕ ਆਖਰ। ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਾਂਖੀ ਏਕ ਦਰਸ ਤੁਹਾਰੋ, ਨਾਨਕ ਗੁਣ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕ ਮਨ ਬਿਸਰਾਮ ਰਹਾਉ। ਪ੍ਰਭ ਕਹਿ ਸਿਮਰਨ ਗਰਭ ਨ ਬੱਸਾ, ਪ੍ਰਭ ਕਹਿ ਸਿਮਰਨ ਦੁਖ ਜਮ ਨੱਸਾ। ਪ੍ਰਭ ਕਹਿ ਸਿਮਰਨ ਕਾਲ ਪਰ ਹਰਾ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰਾ। ਪ੍ਰਭ ਸਿਮਰਤ ਕਛ ਵਿਘਨ ਨ ਲਾਗਾ, ਪ੍ਰਭ ਕਹਿ ਸਿਮਰਨ ਅਣਦਿਨ ਜਾਗਾ। ਪ੍ਰਭ ਕਹਿ ਸਿਮਰਨ ਭਉ ਨਾ ਵਿਆਪ, ਪ੍ਰਭ ਕਹਿ ਸਿਮਰਨ ਦੁਖ ਨਾ ਸੰਤਪ। ਪ੍ਰਭ ਕਹਿ ਸਿਮਰਨ ਸਾਧਕ ਸੰਗ, ਸਰਵਨ ਧਾਨ ਨਾਨਕ ਹਰ ਰੰਗ। ਪ੍ਰਭ ਕਹਿ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨਸਾ ਦੂਜਾ। ਪ੍ਰਭ ਕਹਿ ਸਿਮਰਨ ਤੀਰਥ ਸਨਾਨੀ, ਪ੍ਰਭ ਕਹਿ ਸਿਮਰਨ ਦਰਗਹ ਮਾਨੀ। ਪ੍ਰਭ ਕਹਿ ਸਿਮਰਨ ਹੋਏ ਸੁਭਲਾ, ਪ੍ਰਭ ਕਹਿ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕਹਿ ਲਾਗੋ ਪਾਏ। ਪ੍ਰਭ ਕਹਿ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਧਰੇ ਮੂਚਾ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝਾ, ਪ੍ਰਭ ਕਹਿ ਸਿਮਰਨ ਸਭ ਕੇ ਸੁਜਾ। ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗਰ ਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵਾ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂਨਾ ਝੂਰੇ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ। ਪ੍ਰਭ ਕਹਿ ਸਿਮਰਨ ਨਿਸ਼ਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿੰਨ ਜਨ ਸ਼ਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘੜ ਘੜ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੋ ਤਮੀਤ ਨ ਪਾਈ, ਮਨੂਹਾ ਨਾਮ ਸੇ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲਾ। ਜਹ ਮੁਸ਼ਕਲ ਹੋਵਾ ਅਤ ਪਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਦ ਨਾ ਪਰ, ਹਰ ਕਾ ਨਾਮ ਜਪਤ ਨਿਸਤਰਾ।
ਅਣਕ ਮਾਇਆ ਰੰਗ ਤਿਖਣਾ ਬੁਝਾਵੈ, ਹਰਿ ਕਾ ਨਾਮ ਜਪਤੇ ਅਗਾਹਵੈ, ਜੇ ਮਾਰ ਗਿਓ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਾਹੀ ਕੋਟ ਲਖ ਬਾਹੀ, ਨਾਮ ਜਪਤ ਤਹ ਪਾਰ ਪਰਾਹੀ, ਅਣਕ ਬਿਘਨ ਜਾ ਆਏ ਸੰਗਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵਾ ਬਿਸਰਾਮ, ਹੋ ਮੈਲਾ ਮਲ ਕਬੂ ਨਾ ਧੋਵਾ, ਹਰ ਕਾ ਨਾਮ ਕੋਟ ਪਾਪ ਖੋਵਾ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜੇ ਮਾਰਗ ਕੇ ਗਿਨੇ ਜਾਹੇ ਨਕੋਸਾ, ਹਰਿ ਕਾ ਨਾਮ ਊਹਾਂ ਸੰਗ ਤੋਸਾ, ਜੇ ਪੈਂਡੈ ਮਹਾਂ ਅੰਧ ਗੁਬਾਰਾ, ਹਰਿ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰਿ ਕਾ ਨਾਮ ਤਹ ਨਾਲ ਪਛਾਨੂ, ਜਾਂ ਮਹਾਂ ਭਿਆਨ ਤਪਤ ਬਹੁ ਕਾਮ, ਤਾਂ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੋਜੇ ਕਰਖਾ, ਤਹ ਨਾਨਕ ਹਰਿ ਹਰਿ ਅੰਮ੍ਰਿਤ ਵਰਖਾ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕਾ ਨਾਮ ਦਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖ ਸਾਧਕ ਮਾਤ, ਹਰਿ ਜਨ ਕੈ ਹਰਿ ਨਾਮ ਨਿਧਾਨ, ਹਰਿ ਕਾ ਨਾਮ ਜਨ ਕੋ ਮੁਕਤ, ਹਰਿ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਬ ਪਰ ਨਾ ਭੰਗ, ਹਰਿ ਕਾ ਨਾਮ ਜਨ ਕੀ ਵਿਦਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕੋ ਭੋਗ

ਨਾਮ ਜਪਤ ਕਛੁ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵਾ। ਹਰਿ ਹਰਿ ਜਨ ਕੈ ਮਾਲਕ ਜੀਨਾ, ਹਰਿ ਤਨ ਜਨ ਕੋ ਆਪ ਪ੍ਰਭ ਦੀਨਾ। ਹਰਿ ਹਰਿ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾ ਤਿਉ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਨਾਮ ਕੀ ਮਹਿਮਾ ਸੰਤ ਰਿਧ ਵੱਸਾ, ਸੰਤ ਪ੍ਰਤਾਪ ਦੁਰਤ ਸਵਰ ਨੱਸਾ। ਸੰਤ ਕਾ ਸੰਗਵਟ ਭਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਰਲ ਕੈ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਤ੍ਰਮ ਕਿਰਿਆ, ਸਗਲ ਤਿਆਗ ਬਣ ਮਦੇ ਫਿਰਿਆ। ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਬਹੁ ਰਤਨਾ। ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੈ ਬਹੁ ਪੰਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ, ਮਹਾਂ ਉਦਾਸ ਫੀਸਰ ਥੀਵੈ। ਅਗਨ ਮਾਹੇ ਹੋ ਮਤ ਪ੍ਰਾਨ, ਕੰਨ ਕਸਵ ਹੈ ਵਿਰ ਪੂਦਾਨ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨ ਜਾਵੈ। ਹਰ ਕੇ ਨਾਮ ਸੰਸਰ ਕਿਛੁ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁੱਟ, ਗਰਭ ਗੁਮਾਨ ਨਾ ਮਨ ਤੇ ਹੁੱਟ। ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਹ ਦੇਹੀ ਕਬੋ ਸਦ ਨਾ ਕਰੇ, ਮਨ ਤੇ ਕਬੂ ਨਾ ਬਿਖਿਆ ਟਰ। ਜਲ ਧੋਵੈ ਬਹੁ ਦੇ ਅਨੀਤ, ਸੁਧ ਕਹਾ ਹੋਇ ਕਾਚੀ ਪੀਤ। ਮਨ ਹਰ ਕੇ ਨਾਮ ਕੇ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮਕਾ ਪਉ ਵਿਆਪਾ, ਅਣਕ ਯਤਨ ਕਾਰ ਤ੍ਰਿਸ਼ਨ ਨਾ ਧਰਾਪਾ। ਪੇਖ ਅਨੇਕ ਗੰਨੀ ਬੁਝ, ਕੁਟ ਪਾਵ ਦਰਗੰਨੀ ਸਿਜ। ਝੂਠਸ ਨਾਹੀ ਉਭ ਪਿਆਲ, ਮੋਹਿ ਵਿਆਪ ਮਹਾ ਜਾਲ। ਅਵਰ ਕਰਤੂਤ ਸਗਲੀ ਜਮ ਡਾਨਾ, ਗੋਬਿੰਦ ਭਜਨ ਬਿਨ ਤਿਲ ਨੀ ਮਾਨਾ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰਾ, ਸਾਧ ਸੰਗੇ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰ, ਸਾਧ ਜਨਾ ਕੀ ਸ਼ਰਣੀ ਪਰ। ਜਿਸ ਜਨ ਕਹੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਾਲ ਬਾਲ ਜਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟਿਆ ਬੇਮਾਨ। ਆਪਸ ਕਹੋ ਜੋ ਜਾਣਾ ਨੀਚਾ, ਸੋ ਗਣੀਆ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰੇਸ਼ਟ ਸਜਨਾ। ਸੁਖ ਦੁਖ ਜਨ ਸਮਦਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਤਨ ਕਉ ਤਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ। ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਕਟਾਕੋ ਦੇਵੋ ਦਾਨ। ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆ ਪ੍ਰਭ ਰਾਤੇ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਕੇਵਲ

ਦਿਆ ਸਗਲ ਉਦਮ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਸੁਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਹਾਰ ਏ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭਗਨ ਮੈਂ ਜਿਨਹਿ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰਾ ਦੂਤ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪੈਉ ਪ੍ਰਥਕ ਸੈਨ ਮੁਖੇ ਪਿਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝ ਬਖਸ਼ ਲਿਓ ਤੁਨ ਨਾਨਕ ਸੀਜ ਜਿਹ ਪ੍ਰਸਾਦ ਤਾਰ ਉਪਰ ਸੁਖ ਬਸਾ ਸੁਤ ਪ੍ਰਾਤ ਮੀਤ ਬਣਤਾ ਸੰਘਸਾ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵਕ ਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਤ ਵਿਆਪੇ ਨਾਨਕ ਕੱਢ ਦੋ ਪ੍ਰਭ ਆਪੇ ਆਦ ਅੰਤ ਚੋ ਰੱਖਣ ਹਾਰ ਤਿਸੋ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਵ ਨਿਧ ਪਾਵਾ ਤਾਸੋ ਮੂੜਾ ਮਨ ਨਹੀਂ ਲਾਵਾ ਜੋ ਠਾਕੁਰ ਸਾਧ ਸਦਾ ਹਜੂਰੇ ਤਾ ਕਉ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵਾ ਦਰਗਮਾਨ ਤਿਸ ਵਿਸਾਰ ਮੁਗਦੇ ਜਾਣ ਸਦਾ ਸਦਾ ਪੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੋਡੀ ਸੰਗਰਚਾ ਸਾਜ ਛੋੜ ਝੂਟ ਸੰਗ ਮਚਾ ਜੋ ਛੱਡਣਾ ਸੋ ਅਸਿਰ ਕਰਮਨ ਜੋ ਹੋਵਨ ਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਜ ਤਿਸ ਪਰ ਹਰਾ ਚੰਦਨ ਲੇ ਪਿਉ ਤਾਰਾ ਤੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੜ ਲਿਹੋ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਜਾਰਾ ਕਰ ਦੰਡਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਤੈਨ ਇਸਨਾਨ ਅੰਤਰ ਵਿਆਪੈ ਲੁਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਲਾਲ ਪਾਥਰ ਕੈਸੇ ਤਰ੍ਹਾਂ ਅਥਾਹ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹ ਉੜ ਨਿਭਾਵੈ ਕਹਾ ਬੁਝਾਰਤ ਬੁਝੇ ਡੋਰਾ ਨਿਸ ਕਹੀਐ ਤਉ ਸਮਝੈ ਪੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤਉ ਪੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੁਆਵੈ ਨਾ ਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਬਲੂਆ ਕੇਗਰੇ ਭੀਤਰ ਵਸਾ ਅਣਦ ਕਿਲ ਮਾਇਆ ਰੰਗ ਰਸਾ ਦ੍ਰਿੜ ਕਰ ਮਨ ਮਨ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤਾ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪਭ ਛੋੜ ਕੈ ਲਾਗਹ ਆਣ ਸੁਆਏ ਨਾਨਕ ਕਹੂ ਨਾਸੀ ਜਾਈ ਬਿਨ ਨਾਭੈ ਪਤ ਜਾਇ ਅਸ਼ਟਪਦੀ ਦਸ ਵਸਤੂ ਲੈ ਪਾਛਾ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕਹੋ ਕਹ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦਨਮ ਸ਼ਿਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਨੇ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਨ ਸਾਹੋ ਆਪਣੀ ਦੇ ਰਾਸ ਖਾਸ ਪੀਤ ਵਰਤ ਅੰਧ ਉਲਾਸ ਆਪਣੀ ਮਾਨ ਕਸ਼ ਬਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵਾ ਬਹੁਰ ਉਸਕਾ ਵਿਸਵਾਸ ਨਾ ਹੋਵੇ ਜਿਸ ਕੀ ਬਸਤ ਸੇ ਆਗਿਆ ਰੱਖੇ ਪ੍ਰਭ ਕੀ ਆਗਿਆ ਮਨ ਮਾਥਾ ਉਸੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਣਖ ਪਾਂਤ ਮਾਇਆ ਕੇਹੇ ਸਰਪਰ ਹੋਵਤ ਜਾਨ ਅਨੇਤ ਬਿਰਖ ਛਾਇਆ ਸਿਉ ਰੰਗ ਲਾਵੈ ਉਹ ਬਿਣਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੋ ਤਾਂ ਅੰਧ ਅੰਧਾਰ ਬਟਾਉ ਸੋ ਜੋ ਲਾਵੈ ਨੇ ਤਾ ਕੋ ਹੱਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਣ ਧਾਨ ਕੁਟੰਬ ਸਭਾ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜ ਜੁਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੱਥ ਹਸਤੀ ਅਸੁ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਕਸਤਾ ਮਿਥਿਆ ਤ੍ਰੋਮ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਰ ਭਗਤ ਸਦਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਣ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰਬ ਕਾਰ ਕੋ ਧਾਵੈ ਮਿਥਿਆ ਮਨ ਪਰ ਲੁਭ ਲੁਭਾਵੈ ਮਿਥਿਆ ਤਨ ਨਹੀਂ ਪਰਿ ਉਪਕਾਰਾ

ਜਾਏ ਸਤਿ ਸਤਿ ਸਤਿ ਪ੍ਰਭ ਸੁਆਮੀ ਗੁਰ ਪ੍ਰਸਾਦਿ ਕਿਨੈ ਬਖਿਆ ਨੀ ਸਚ ਸਚ ਸਚ ਸਭ ਕੀਨਾ ਕੋਟ ਮਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰਾ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਆਰਜਾ ਕਟਾ ਸੰਤ ਕੇ ਦੁਖਣ ਜਮ ਤੇ ਨਹੀਂ ਛੁਟਾ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਇ ਮਲੀਨ ਸੰਤ ਕੇ ਦੁਖਣ ਸੋਭਾ ਤੇ ਹੀਨ ਸੰਤ ਕੇ ਹੱਤੇ ਕਉ ਰੱਖੈ ਨ ਕੋਇ ਸੰਤ ਕੇ ਦੁਖਣ ਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰ ਨਾਨਕ ਸੰਸੰਗ ਨਿੰਦਕ ਪੀ ਤਰਾ ਸੰਤ ਕੇ ਦੁਖਣ ਤੇ ਮੁਖ ਪਵਾ ਸੰਤਨ ਕਹਿ ਦੁਖਣ ਕਾਗਜੋਂ ਲਵਾ ਸੰਤਨ ਕਹਿ ਦੁਖਣ ਸਰਪ ਜੁਨ ਪਾਏ ਸੰਤ ਕੇ ਦੁਖਣ ਤ੍ਰਿਗਤ ਜੁਨ ਕਿਰਮਾਏ ਸੰਤਨ ਕਹਿ ਦੁਖਣ ਤ੍ਰਿਸ਼ਨਾ ਮੈਂ ਜਲਾ ਸੰਤ ਕੇ ਦੁਖਣ ਸਭ ਕੁਛਲਾ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨੀਚ ਆਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵਾ ਤਾ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਆਤਤਾਈ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਉਸ ਕਾ ਪਿਛੁ ਮੋਖ ਸੰਤ ਕਾ ਦੁਖੀ ਸਦਾ ਅਪਵੇਤਾ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਣ ਲਾਗਾ ਸੰਤ ਕੇ ਦੁਖੀ ਕੋ ਸਭ ਤਿਆਗਾ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰਾ ਸੰਤ ਕੀ ਦੁਖ ਨਾ ਸੁਖ ਤੇ ਟਰਾ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਲੈ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕੇਸ਼ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰਾਖਣ ਹਾਰ ਨਾਨਕ ਸੰਤ ਭਵੈ ਤਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜਫੜ ਆਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਂਧਨ ਨਹੀਂ ਤਰਾਪਾ ਸੰਤ ਕਾ ਦੁਖੀ ਛੁਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਹੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਵੈ ਸੋਇਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕਉ ਦਰਗਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਇ ਜੈਸਾ ਪਾਵੈ ਤੈਸਾ ਕੋਈ ਹੋਇ ਪਇਆ ਕਿਰਤ ਨਾ ਮੇਟੈ ਕੋਇ ਨਾਨਕ ਜਾਨਾ ਸੱਚਾ ਸੋਇ ਸਭ ਕੜ ਤਿਸਕੇ ਸੋ ਸਭ ਕੜ ਤਿਸਕੇ ਉਹ ਕਰਨ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ ਸਾਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੁਥੀਆ ਆਪਣਾ ਖੇਲ ਆਪ ਕਰਨ ਹਾਰ ਦੂਸਰ ਕੌਣ ਕਹ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਪ੍ਰਣਾਮ ਦੇ ਵਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰ ਜਨੋ ਸਿਮਰੋ ਹਰਿ ਹਰਿ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਹਿ ਅਸ਼ਟਪਦੀ ਮਾਨੁਖੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਭਗਵਾਨ ਜਿਸ ਕਾ ਦੀਆ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗ ਆਏ ਮਹਾਰਾ ਰਾਖਾ ਏਕੋ ਆਪ ਮਾਨੁਖ ਕਿਛੁ ਨਾਹੀ ਹੱਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਾ ਕੰਠ ਪਾਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗਹਿ ਕੋਇ ਉਸਤਤ ਮਨ ਮੈਂ ਕਰਨ ਅਹੰਕਾਰ ਉਸਤਤ ਮਨ ਮੈਂ ਕਰਨ ਅਹੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲਿਹ ਜੀਓ ਨੈਨੋ ਪੇਖ ਠਾਕੁਰ ਕਰ ਰੰਗ ਸਤਸੰਗ ਬਿਨਸਤ ਸਭ ਸੰਗ ਚਰਨ ਚਲੋ।

0: ਮਾਰਗ ਗੋਬਿੰਦ, ਮਿਟ ਭਵ ਜਪੀਐ ਹਰ ਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਾਹ ਨਾਨਕ ਊਜਲ ਮੱਥਾ, ਵਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇਹ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਇਕ ਪਛਾਨਾ, ਇਤ ਉਤ ਕੀਉ ਸੋ ਜੀ ਜਾਨਾ, ਨਾਮ ਰੰਗ ਸਰਬ ਸੁਖ ਹੋਏ, ਨਾਮ ਰੰਗ ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਇਕ ਪਛਾਨਾ, ਇਤ ਉਤ ਕੀਉ ਸੋ ਜੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨ ਹੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣਾ ਆਪ ਸੁਝੈ, ਤਿਸ ਕੀ ਜਾਨਹੁ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰਿ ਹਰਿ ਜਸ ਕਹਿਤ, ਸਰਬ ਰੋਗ ਤਿਉ ਹਰਿ ਜਨ ਰਹਿਤ, ਅਣ ਦਿਨ ਕੀਰਤਨ ਕੇਵਲ ਬਖਿਆਣ, ਗ੍ਰਹਿਸਥ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਘਟੀਐ ਜਮ ਕੀ ਫਸਾ, ਪਾਰ ਬਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗੈ ਦੂਖ, ਜਿਸ ਕੋ ਹਰ ਪਵ ਮਨ ਚਿਤ ਆਵੈ, ਸੋ ਸੰਤ ਸੁਹਿਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਾਧ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਸਮਾਇਆ, ਸੋਧਤ ਸੋਧਤ ਸੋਧਤ ਸੀਝਿਆ, ਗੁਰ ਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛੁ ਜਨਮੈ ਨਾ ਕਿਛੁ ਮਰੈ, ਆਪਣ ਚਲਤ ਆਪ ਹੀ ਕਰਾ, ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਣਕ ਜੁਗਤ ਰਜ ਥਾਪ ਥਾਪ, ਅਵਿਨਾਸੀ ਨਾਹੀ ਕਿਛੁ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਾਖਾ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਜਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਵੰਤ, ਸਗਲ ਸੰਸਾਰ ਉਧਰਹਿ ਤਨਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪਏ ਨਿਹਾਲ, ਹੁਣ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਵੱਡ ਪਹਗਾ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਾ ਉੱਤਮ ਕਰਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾਧ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੋਖਣ ਦਾਨ ਉਨਹੂੰ ਬਨ ਆਏ, ਆਪਸ ਕੋ ਆਪ ਦੀ ਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾਕੈ ਸਿਮਰਨ ਉਧਰੀਐ, ਨਾਨਕ ਤਿਸ ਬਲਹਾਰ, ਅਸ਼ਟਪਦੀ ਟੂਟੀ ਗੰਡਨ ਹਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਵਿੱਚ ਨਾਹੀ ਤੇਰਾ ਕਿਛੁ ਕਾਮ, ਗਤ ਨਾਨਕ ਜਾਪੇ ਇੱਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹਾ, ਪ੍ਰਭ ਕੀ ਜੋਤ ਸਗਲ ਘਟ ਸੋਹਾ, ਧਨਵੰਤਾ ਹੋਏ ਕਿਆ ਕੋ ਗਰਬਾ, ਜਾ ਸਭ ਕਿਛੁ ਤਿਸਗਾ ਦੀਆ ਦਰਬਾ, ਅਤ ਸੂਰਾ ਜੇ ਕੋ ਕਹਾਵਾ, ਪ੍ਰਭ ਕੀ ਕਲਾ ਬਿਨਾਂ ਕਹਿਤ ਹਵਾ, ਜੇ ਕੋ ਹੋਏ ਵਹਿ ਦਾ ਤਾਰ, ਤਿਸ ਗਿਓ ਦੇਨ ਹਾਰ ਜਾਣੈ ਗਵਾਰ, ਜਿਸ ਗੁਰਪ੍ਰਸਾਦ ਟੂਟੈ ਹੋ ਰੋਗ, ਨਾਨਕ ਸੋਜਨ ਸਦਾ ਅਰੋਗ, ਜੋ ਮੰਦਰ ਕੋ ਥਮ ਥਮਣ, ਤਿਉ ਗੁਰ ਕਾ ਸ਼ਬਦ ਮਨ ਅਸਥਮਣ, ਜੋ ਪਾਖਾਨ ਨਾਵ ਚੜ੍ਹ ਤਰਾ, ਪ੍ਰਾਣੀ ਗੁਰ ਚਰਨ ਲਗਤ ਨਿਸਤਰ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾਂ ਉਦਾਨ ਮੈਂ ਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਵੰਸ਼ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂ ਤਸਹ ਚਤਾਰ, ਜੋ ਕਾਸ਼ ਕਰੇ ਸੋਈ ਸੁਖ ਮਾਨ, ਭੁਲਾ ਕਹੇ ਫਿਰ ਅਜਾਨ ਕੌਣ, ਬਸਤਾਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਤ ਸੇ ਤੀ ਕਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਾ ਬਮਾਨ ਲਿਹੋ ਮਨ ਬੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਬਸੰਤ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹ ਸੋਏ, ਇਹ ਵਾਪਾਰ ਵਿਰਲਾ ਵਾਪਾਰ, ਨਾਨਕ ਤਾਕ ਸਦਬਰ ਹਾਰ, ਚਰਨ ਸਦਕੇ ਤੋਏ ਤੋਏ ਪੀਓ, ਹਰ ਪ੍ਰਸਾਦ ਕਉ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗਰ ਕੀਰਤਨ ਗਾਈਐ, ਅਣਖ ਬਿਘਨ ਤੇ ਸਾਧੂ ਰਾਖਾ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖਾ, ਓਟ ਗਹੀ ਸੰਤਹ ਦਾਰ ਆਇਆ, ਸਰਬ ਸੁਖ ਨਾਨਕ ਤੇਹ ਪਾਇਆ, ਮ੍ਰਿਤਕ ਕਉ ਜੀਵਾਲਨਹਾਰ, ਭੁੱਖੇ ਕਉ ਦੇਵਤ ਆਧਾਰ, ਸਰਬਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ, ਸਭ ਕਿਸ ਤਿਸ ਕਾ ਉਹ ਕਰਨ ਜੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਮ ਦੀ ਆਹਾ, ਨਾਨਕ ਸੋ ਜਨ ਨਿਰਮਲ ਥੀਆ, ਜਾ ਕਾ ਮਨ ਗੁਰ ਕੀ ਪ੍ਰਤੀਤ, ਤਿਸ ਦਿਨ ਅਵ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹ ਲੋਇ, ਜਾ ਕਾ ਹਿਰਦਾ ਏਕੋ ਹੋਇ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦਾ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤਾ ਸੱਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕਿਛੁ, ਤ੍ਰਿਗੁਣ ਤੇ ਪ੍ਰਭ ਭਿੰਨ, ਤਿਸ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਪ੍ਰਮਨਮੈ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਹਨਾ, ਗਹਿਰ ਗੰਭੀਰ ਗਹੀਰ ਸੁਜਹਨਾ, ਪਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹ ਅਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣ ਹੋਰ, ਆਨੰਦ ਰੂਪ ਮੰਗਲ ਸਦ ਜਾ ਕਾ, ਸਰਬ ਥੋਕ ਸੁਣੀਐ ਕਰ ਤਾ ਕਾ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਧਿਆਏ ਤੇ ਭਗਤ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ, ਜਾਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣਾ ਪੂਤ, ਸਗਲ ਪੁਰੋਹੀ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ, ਤਿਉਹ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵਾ ਤੈਸਾ ਨਾਨਕ ਜਾਂਡ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਣਾਈ, ਉਹ ਆਪਣੀ ਕੀਮਤ ਆਪੇ ਪਾਈ, ਸਭ ਕੜ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪ੍ਰਿਆ ਸਭ ਪਵਨ, ਨਾਮ ਕੈ ਸੰਗ ਉਦਰੇ ਸੁਣ ਸਰਾਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਸੋਜਨ ਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਸਤ ਪੁਰਖ ਕੇਵਲ ਪ੍ਰਧਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਮਾਹਿ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸ ਸਪਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾਕਰ ਦੇ ਪਰਵੇਸ਼, ਸਤ ਨਿਰਤ ਬੂਝੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੁਵਰਤੀਆ, ਬਿਸਮਣ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਜ ਰਾਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਇਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦਿ ਨਾਨਕ ਫਲ ਪਾਵੈ ਇਸ ਲੋਕ ਆਦਿ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਧਾਰ ਦਰਸ਼ਨ ਸਤ ਸਤ ਪੀਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰ ਹਿਰਦੈ ਵਿਸਵਾਸ ਪਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭਏ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਤ ਤਿਸ ਮਾਹਿ ਸਮਾਨਾ ਬਸਤ ਮਾਹਿਲ ਬਸਤ ਗੜਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਪੂਜੈ ਪੂਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ ਠਾਕੁਰ ਕਾ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਰ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਥਾਰਾ ਨਾਨਕ ਸੋ ਸੇਵਕ ਸਾ ਸਾ ਸਮਹਾਰਾ ਆਪਣੇ ਜਨ ਕਾ ਪਰਦਾ ਠਕ ਆਪਣੇ ਸੇਵਕ ਕੀ ਸਰ ਪਰ ਰੱਖ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਕਿ ਗਤਮਿਤ ਕੋਈ ਨਾ ਲੱਖ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾਹ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰੱਖ ਭਸਮ ਕਰੇ ਲਸ਼ਕਰ ਕੋਟ ਲੱਖ ਜਿਸ ਕਾ ਸਾਸ ਨ ਕੱਢਤ ਆਪ ਤਾ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਪਹਾਂਤ ਤਿਸ ਕੇ ਕਰਤ ਬਿਰਥੇ ਜਾਤ ਮਾਰੇ ਨਾ ਰੱਖੇ ਅਵਰ ਨ ਕੋਇ ਸਰਬ ਜੀਆਂ ਕਰ ਰੱਖ ਸੋਏ ਕਾਹੇ ਸੋਚ ਕਰੇ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਟੋਲਾ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਾਧ ਕਾਮ ਬੋਲੋ ਜਸ ਜੇ ਬਦਨ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ ਕਰੇ ਭਗਤ ਆਤਮਕ ਚਾਏ ਪ੍ਰਭ ਆਪਣੇ ਸੁਰ ਰਾਹ ਸਮਾਏ ਜੋ ਹੋਵਾ ਹੋਵਤ ਸੋ ਜਾਣਾ ਪ੍ਰਭ ਆਪਣੇ ਕਾ ਹੁਕਮ ਪਛਾਨਾ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਬਸ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉੱਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਭ ਸੁਖ ਪਾਵੈ ਤਿਸ ਕਾ ਦਰਸ ਸਭ ਪਾਪ ਮਿਟਾਵਹ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰ ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰਾ ਸਤਿਗੁਰ ਸਿੱਖ ਕੇ ਬੰਧਨ ਕਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸਵਾਰ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ ਗੁਰ ਕਾ ਗ੍ਰਹਿ ਸੇਵਕ ਜੋ ਰਹ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕਉ ਕਰ ਕਛ ਨਾ ਜਨਾਵ ਹਰ ਹਰ ਨਾਮ ਹਿਰਦੈ ਸਧਿਆਵ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜੇਸਰ ਦਾ ਹਰ ਨਾਉ ਅਣਕ ਬਾਰ ਗੁਰ ਕੋ ਬਹਿ ਜਾਉ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਰ ਬ੍ਰਹਮ ਰੰਗ ਰਤਾ ਬ੍ਰਹਮ ਜਨ ਜਨਮ ਪਰ ਬ੍ਰਹਮ ਏਕ ਆਪ ਨਹੀਂ ਕਛੁ ਪਰਮਾ ਸਹਿਜ ਸਿਆਣਪ ਲੈ ਨਾ ਜਾਈਐ, ਨਾਨਕ ਐਸਾ ਗੁਰਬਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਅਹਗਾਨੇ, ਮਨ ਸੰਤੋਖ ਆਤਮ ਪਤਿਆ ਨੇ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅਮਰ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜਿਹ ਭਾਏ ਕੁਸਤਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮੇ ਅਗੋਚਰ ਪ੍ਰਭ ਨਿਰਬਾਨੀ, ਨਿਰਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਿਨਾ ਨਾ ਪਾਈ, ਅਣਖ ਭਗਤ ਬੰਧਨ ਨਿਤ ਕਰਹਾ, ਚਰਨ ਕਮਲ ਹਿਰਦੈ ਸਿਮਰੈ, ਸਦਬਲ ਹਰੀ ਸਤਿਗੁਰੇ ਅਪਨੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ,
1: ਉਸ ਪੁਰਖਾ ਨਾਹੀ ਕਦੇ ਵਿਨਾਸ, ਜਾ ਕੇ ਮਨ ਪ੍ਰਗਟੇ ਗੁਣ ਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕੋ ਦੇ, ਮੋ ਮਾਇਆ ਕੇ ਸੰਗ ਨ ਲੇਪ, ਮਨ ਮੈਂ ਰੱਖੇ ਹਰ ਹਰ ਏਕ, ਅੰਧਕਾਰ ਦੀਪਕ ਪੁਰਗਾਸੇ, ਨਾਨਕ ਭਰਮ ਮੋ ਦੁਖ ਤੇ ਨਾਸੇ, ਤਉ ਤਮਹਿ ਠਾਂਡ ਵਰਤਾਈ, ਨੰਦ ਭਇਆ ਦੁਖ ਨਾ ਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸਾ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਧ ਮਨ ਤੇ ਖੈ ਨਸੈ, ਜਿਸ ਕਾ ਸਾਧਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮਰਾਰੀ, ਤਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰਿ ਹਰਿ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੇ ਸੰਗ, ਰਜ ਰਜਨਾ ਆਪਣੀ ਕਲਤਾਰੀ, ਅਨਕ ਵਾਰ ਨਾਨਕ ਬਲਿਹਾਰੀ। ਸਲੋਕ ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਧਾਰ, ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਨਿਧ ਮੈਂ ਉਰ ਧਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਨਿਰ ਕਰ ਗਹੋ ਨਾਮ ਹਰਿ ਵਥ, ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰਿ ਸੇਵਾ ਤੇ ਪਾਵੈ, ਜਿਸ ਕੋ ਨਿਤ ਬੰਸ਼ੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾਸੋ ਪਾਪਜ ਹਰਿ ਕੀ ਸਰਨੀ, ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰਿ ਅਵਖਦ ਲਾਏ, ਸਭ ਨਿਧਾਨ ਮੈਂ ਹਰਿ ਨਾਮ ਨਿਧਾਨ, ਜਬ ਨਾਨਕ ਦਰਗਹਿ ਪਰਵਾਨ, ਮਨ ਪਰਬੋਧੋ ਹਰਿ ਕੇ ਨਾਏ, ਦੈ ਦਿਸ ਧਾਵਤ ਆਵੇ ਠਾਏ, ਤਾ ਕੋ ਬਿਘਨ ਨ ਲਾਗੇ ਕੋਏ, ਜਾ ਕੇ ਹਿਰਦੇ ਬਸੇ ਹਰਿ ਸੋਏ, ਕਲ ਤਾਤੀ ਠੰਡਾ ਹਰਿ ਨਾਉ, ਸਿਮਰ ਸਿਮਰ ਸਲਾਹ ਸੁਖ ਪਾਓ, ਭਉ ਬਿਨ ਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੇ ਅਵਨਾਸੀ, ਕਉ ਨਾਨਕ ਕਾਠੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾਗਮਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰਿ ਹਰਿ ਸਿਮਰ ਪ੍ਰਾਨ ਉਧਾਰ, ਅਨਕੋ ਭਾਵ ਨ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੇ ਮੂਰਖ ਮਨਾ, ਸੁਤ ਮੀਤ ਕੋਟਮ ਹਰ ਬੰਤਾ, ਇੰਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਸ ਅਸਵਾਰੀ, ਝੂਠਾ ਡੰਪ ਝੂਠ ਪਸਾਰੀ, ਜਿੰਦੀ ਏ ਤਿਸ ਬੁਝੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਾਤੂ ਦੇ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਸ਼ਰਨ ਕਮਲ ਰੱਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੰਤ ਕਹਿਤ ਰਹਿਤ ਗਤ ਪਾਵੋ, ਸਾਰ ਭੂਤ ਸਤ ਹਰਿ ਕੋ ਨਾਉ, ਸਹਿ ਸੁਭਾਇ ਨਾਨਕ ਗੁਣ ਗਾਓ, ਗੁਣ ਗਾਵੋ ਤਿਸ ਉਤਰ ਸਮੈਲ, ਬਿਨ ਸਜਾਏ ਹੋਮੇ ਬਿਖ ਫੈਲ, ਹੋਏ ਚਿੰਤ ਬਸੇ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਤਨਾ ਹਰ ਪੂੰਜੀ ਸੱਚ ਕਰੋ ਬਿਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰੀ ਏਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰਿਓ ਪ੍ਰਭਿਆਪ ਅਨਕ ਵਿਸਤਾਰ ਏਕ ਤੇ ਪਏ ਏਕ ਰਾਧ ਪਰਾਸ਼ਟ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰਕੇ

0: ਕਿ ਏਕੋ ਪਸਰਿਆ ਦੂਜਾ ਕਹਿ ਦਿਸਟਾਰ ਅਸ਼ਵਦੀ
1: ਭਾਣਾ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਾ ਹਾਥ ਦੀਨ ਦਇਆਲ ਅਨਾਥ ਕੁਨਾਥ ਜਿਸ ਰੱਖ ਤਿਸ ਕੋਇ ਨ ਮਾਰਾ ਸੋ ਮੂਆ ਜਿਸ ਮਨੋ ਵਿਸਾਰਾ ਤਿਸ ਤਜ ਅਵਰ ਕਹਾਂ ਕੁ ਜਾਏ ਸਬਸ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕਾ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਪਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤੱਬ ਜਾਨਾ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲਾ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰ ਹਰ ਕੇ ਗੁਣ ਗਾਏ ਅਨੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਕ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਣਦਿਨ ਪੂਜਹਿ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਅਪ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਣ ਤਰਨ ਕਾ ਇਹ ਸੁਭਾਉ ਆਠ ਪੈਰ ਪ੍ਰਭ ਭੇਖੋ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ ਹਿਰਦੈ ਪਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੁਇਲਿਹੁ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾ ਤਿਸ ਸੱਚ ਪਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹ ਨਿਬਹ ਖੇਪ ਤੁਮਹਾਰੀ

ਤੇ ਪ੍ਰਾਣੀ ਛੁਟਾ ਜਿਸ ਪ੍ਰਭ ਰਾਖਤ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟਾ ਅਹੰਕਾਰ ਤਿਸ ਜਨ ਕੋ ਕੋਇ ਨਾ ਪੁੱਛਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹਤ ਨਿਹਾਲ ਤਾ ਕੈ ਨਿਕਟ ਨਾ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਾਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਇਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪਾਪ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹਿ ਅਕਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਿ ਸੰਤਰ ਮਾਹੇ ਚਾਰ ਕੁੰਟ ਦਾ ਦਿਸ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰਨ ਖੇਤਰ ਮਹੇਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕਬਹੂ ਡੋਲਾ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਆ ਗੁਣਹ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦਾਸ ਸਭ ਧਰਮ ਸੰਤ ਜਨਾ ਸੁਣੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਨ ਕਰਨ ਕਰਾਵਨ ਹਾਰ ਪ੍ਰਭ ਜਨ ਅੰਤਰ ਵਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਆ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਣ ਹਾਰਾ ਸਗਲ ਸਮੱਗਰੀ ਜਾ ਕਾਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣ ਇੱਕ ਖਿਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮੱਦ ਅਲਿਪਤੋ ਰਹਾ ਜੋ ਕਿਛ ਕਹਿ ਨਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰਾ ਕਹਾ ਹੋ ਕਿਨਾ ਕਸ਼ ਕਰਾ ਆਪ ਭਲਾ ਕਰ ਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਬੋਤ ਆਪਣ ਸੰਗਰਾਜ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਅਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਅਵਨ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ

ਕੌਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤੇ ਉਧਾਰ ਆਪ ਤਰਾ ਲੋਕ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜ ਸੁਨ ਸੁਨ ਅਨੰਦ ਕਰੇ ਪ੍ਰਭ ਗਾਜ ਪ੍ਰਗਟੇ ਗੋਪਾਲ ਮਹਾਂਤ ਕਾ ਮਾਥੇ ਨਾਨਕ ਉਧਰੇ ਤਿਨਕਾ ਸਾਥੇ ਸ਼ਰਨ ਜੋਗ ਸੁਨ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬਹਿਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਆਵਣ ਜਾਨ ਹਰ ਤਨ ਖਾਟ ਚਲੈ ਚਨ ਸੋਏ ਨਾਨਕ ਜਿਸ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਾ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਾਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾ ਸੰਤ ਕਿਰਪਾ ਤੇ ਜਾਮ ਤੇ ਛੁਟਾ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸਾ

ਸਤਨਾਮ ਵਾਹਿਗੁਰੂ ਸਾਹਿਬ ਜੀ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਰਹਾਓ ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ।

ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਹਿਗੁਰੂ ਜੀ ਧੰਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ

ਇਸ ਸਾਲ ਵੀ ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ ਕਲਾ ਦੇ ਸਫ਼ਰ ਦੇ 112ਵੇਂ ਸਾਲ ਦੀ ਕੈਨੇਡਾ ਦੀ ਧਰਤੀ ਤੇ ਵੈਨਕੂਵਰ ਦੇ ਸਮੁੰਦਰੀ ਤੱਟ ਦੇ ਜੋ 1199 ਚ ਵਾਸ ਕਾਰਡੇਟ ਸਟਰੀਟ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਹੈ, ਉੱਥੇ 23 ਮਈ ਨੂੰ ਸ਼ਾਮ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਵਿਸ਼ੇਸ਼ ਪ੍ਰੋਗਰਾਮ ਵੈਨਕੂਵਰ ਸਿਟੀ ਵੈਨਕੂਵਰ ਪਾਰਕਸ ਬੋਰਡ ਅਤੇ BC ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਤੇ ਗੁਰੂ ਨਾਨਕ ਜਹਾਜ਼ ਸੁਸਾਇਟੀ ਵੱਲੋਂ ਇਹ ਕੀਤਾ ਜਾ ਰਿਹਾ ਸਮਾਗਮ ਵਿੱਚ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਇਤਿਹਾਸ ਨੂੰ ਅਤੇ ਇਲਾਵਾ ਮਹੱਤਵਪੂਰਨ ਝਲਕੀਆਂ ਹੋਣਗੀਆਂ। ਇਸ ਤੋਂ ਇਲਾਵਾ ਗੱਤਕਾ ਵਾਰਾਂ ਅਤੇ ਹੋਰ ਵੀ ਜਿਹੜੇ ਪ੍ਰੋਗਰਾਮ ਉਹ ਕੀਤੇ ਜਾਣਗੇ। ਆਪ ਸਭ ਨੂੰ ਉਹਨਾਂ ਵੱਲੋਂ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੋਂ ਉਹਨਾਂ ਦੇ ਜਥੇ ਦਾ ਜਿਹਨਾਂ ਨੇ ਰਾਹੀ ਬਾਣੀ ਦੇ ਮਨੋਹ ਕੀਰਤਨ ਸਰਵ ਕਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਭਾਈ ਦਰਸ਼ਨ ਸਿੰਘ ਭਮਰਾ ਪਰਿਵਾਰ ਅਤੇ ਸਵਰਗਵਾਸੀ ਗੁਰਦੀਪ ਸਿੰਘ ਤੂਤ ਪਰਿਵਾਰਾਂ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੋ ਰਹੀ ਹੈ। ਸਭ ਨੂੰ ਬੇਨਤੀ ਹੈ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਪਰਿਵਾਰਾਂ ਵੱਲੋਂ ਕੀਰਤਨ ਦੀ ਸੇਵਾ ਵੀ ਹੋ ਰਹੀ ਹੈ ਔਰ ਵੈਸੇ ਮੈਂ ਬੇਨਤੀ ਵੀ ਕੀਤੀ ਸੀ ਲੰਗਰ ਹਾਲ 'ਚ ਤਾਂ ਸ਼ਾਇਦ ਆਵਾਜ਼ ਨਾ ਹੀ ਸੁਣੇ, ਪਰ ਆਪਾਂ ਕੋਸ਼ਿਸ਼ ਕਰਿਆ ਕਰੀਏ ਕਿ ਲੰਗਰ ਹਾਲ ਵਿੱਚ ਲਾਈਨ ਵੱਡੀ ਬਣਾਉਣ ਦੀ ਲੋੜ ਨਹੀਂ ਆ, ਕਿਉਂਕਿ ਤੁਹਾਡੇ ਸਾਹਮਣੇ ਬਹੁਤ ਸਮਾਂ ਲੱਗ ਜਾਂਦਾ। ਜੇ ਇੱਦਾਂ ਥੋੜ੍ਹਾ ਥੋੜ੍ਹਾ ਬੈਠ ਕੇ ਅਸੀਂ ਕੀਰਤਨ ਕਥਾ ਸਰਵਣ ਕਰੀਏ ਤਾਂ ਸ਼ਾਇਦ ਸਾਨੂੰ ਕੋਈ ਲਾਹਾ ਹੋ ਸਕੇ। ਸੋ ਆਪ ਸਭ ਨੂੰ ਬੇਨਤੀ ਹੈ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਕਲਸੀਆਂ ਨਗਰ ਕਲਸੀਆਂ ਅਤੇ ਲੁਧਿਆਣਾ ਜ਼ਿਲ੍ਹਾ ਦੀ ਔਰ ਭੈਣੀ ਬੜਿੰਗਾਂ ਵੱਲੋਂ ਅਖੰਡ ਪ੍ਰਣਾਮ ਨੇ ਕੱਲ੍ਹ ਨੂੰ ਭੋਗ ਪੈਣਗੇ, ਉਹਨਾਂ ਵੱਲੋਂ ਵੀ ਆਪ ਸੰਗਤਾਂ ਦੀ ਸੇਵਾ ਹੋ ਰਹੀ ਹੈ। ਸਭ ਨੂੰ ਬੇਨਤੀ ਹੈ ਦਰਸ਼ਨ ਦੇਣੇ ਕੱਲ੍ਹ ਨੂੰ ਵੀ ਗੁਰੂ ਕੇ ਲੰਗਰਾਂ ਦੀ ਸੇਵਾ ਉਹਨਾਂ ਵੱਲੋਂ ਵੀ ਹੋ ਰਹੀ ਹੈ, ਆਪ ਜੀ ਨੂੰ ਬੇਨਤੀ ਛਕਣ ਦੀ ਕਿਰਪਾਲਤਾ ਕਰਨੀ। ਇੱਕ ਦੋ ਬੇਨਤੀਆਂ ਨੇ। ਸਭ ਤੋਂ ਪਹਿਲੀ ਬੇਨਤੀ ਹੈ ਕਿ ਹਰ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਪਗੜੀ ਸਜਾਉਣ ਦਸਤਾਰ ਬੰਧਣ ਦੀ ਟ੍ਰੇਨਿੰਗ ਜਿਹੜੀ ਆ ਉਹ 6 ਵਜੇ ਹੋਇਆ ਕਰੇਗੀ। 6 ਵਜੇ ਗੁਰੂ ਦੇ ਪਿਆਰੇ ਆਉਣਗੇ। ਜਿਨ੍ਹਾਂ ਨੇ ਪਗੜੀ ਸਿੱਖਣੀ ਆ, ਪੱਗ ਬੰਨਣੀ ਸਿੱਖਣੀ ਆ, ਉਹਨਾਂ ਨੂੰ ਬੇਨਤੀ ਹੈ ਕਿ ਆਪ ਆਪਣੀਆਂ ਪੱਗਾਂ ਲੈ ਕੇ ਅਤੇ 6 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚ ਕੇ ਆਪ ਪਗੜੀ ਬੰਨਣ ਦੀ ਜੋ ਹੈ ਟ੍ਰੇਨਿੰਗ ਲੈ ਸਕਦੇ ਜੇ, ਆਪ ਜੀ ਨੂੰ ਬੇਨਤੀ। ਦੂਸਰੀ ਬੇਨਤੀ ਹੈ ਕਿ ਆਮ ਤੌਰ 'ਤੇ ਕਾਮਾ ਗਾਟਾ ਮਾਰੂ ਦੇ ਨਾਮ 'ਤੇ ਉਹ ਜਹਾਜ਼ ਪ੍ਰਸਿੱਧ ਆ, ਪਰ ਉਹਦਾ ਨਾਂ ਅਸਲੀ ਸ੍ਰੀ ਨਾਨਕ ਜਹਾਜ਼। ਉਹ ਕਾਮਾ ਗਾਟਾ ਕਿਉਂ ਮਾਰਿਆ ਗਿਆ? ਇਤਿਹਾਸ ਬੜਾ ਵੱਡਾ, ਕਿਉਂਕਿ ਉਸ ਵਕਤ ਸਿੱਖ ਬਹੁਤ ਸਾਰੇ ਆਰਮੀ 'ਚ ਹੁੰਦੇ ਸੀ ਔਰ ਗੋਰਿਆਂ ਦਾ ਸਮਾਂ ਸੀ, ਅਤੇ ਜਦੋਂ ਉਹਨਾਂ ਨੇ ਇਹ ਜਹਾਜ਼ ਨੂੰ ਵਾਪਸ ਕੀਤਾ ਅਤੇ ਇਹਦੇ ਸੋਗ ਦੇ ਵਿੱਚ ਅਗਰ ਉਹਨਾਂ ਨੂੰ ਪਤਾ ਲੱਗਦਾ ਤਾਂ ਇੱਕ ਬੜਾ ਵੱਡਾ ਜਿਹੜੀ ਪ੍ਰੋਬਲਮ ਹੋ ਸਕਦੀ ਸੀ। ਉਹਨਾਂ ਦਾ ਨਾਂ ਹੀ ਬਦਲ ਕੇ ਰੱਖ ਦਿੱਤਾ ਕਿ ਆਹ ਜਹਾਜ਼ ਸੀ, ਤਾਂ ਕਿ ਉਹਦਾ ਅਸਲੀ ਨਾਮ ਆ ਨਾਨਕ ਜਹਾਜ਼। ਉਹਦੇ ਮੈਮੋਰੀਅਲ ਵਾਸਤੇ 112ਵਾਂ ਸਾਲ ਪਹਿਲਾਂ ਜਿਹੜਾ 23 ਮਈ ਨੂੰ ਦਿਨ ਸ਼ਨੀਚਰਵਾਰ ਨੂੰ 2 ਤੋਂ 5 ਵਜੇ ਤੱਕ 111 ਵੈਸਟ ਕਾਰਡੋਵਾ ਸਟਰੀਟ ਹੈ, ਉੱਥੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ, ਉਹਦੇ ਵਿੱਚ ਇਹ ਪ੍ਰੋਗਰਾਮ ਹੈ। ਆਪ ਸਭ ਨੂੰ ਬੇਨਤੀ ਉਸ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਗਿਆਨੀ ਨਿਸ਼ਾਨ ਸਿੰਘ ਦੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ।

गुर सत गुर संग कीरे हम थपे। तन तन गुरु नानक जन केरा, जय।

दारू मेरे वासो ए तो बस्त गोपाल की।

0: परम सम्मान योग जुगो जुग अटल चवर शतर सिंहासन दे मालक वालिय कुल आलम सरवरे कायनात शब्द ब्रह्म सतगुरु निमाणिया दे माण निताणिया दे ताण न्योटिया दी ओट धन धन गुरु ग्रंथ साहिब महाराज सचे पातशाह जी तिना दी पावन पवित्र मुबारक गोद अंदर जुड़ बैठे अते चैनल मीडिया दे राही घरां विच बैठ के साहब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कार योग सत्संगी जनों वडभागियां जिथे आप जिया ने गुरु दर दे सवारियां पासों पावन बाणी दे शब्द कीर्तन सरवण कीते ने आओ कुछ घड़ियां सतगुरां दी पावन बाणी दी विचार नाल जुड़न दा यतन करिए गुरमत विचारां दी सांझ करन तो पहला गुरु दर दी असूलन मर्यादा नूं बहाल करदिआं पावन गुरु फतेह नाल सांझ बणाईए आखो जी वाहिगुरु जी का खालसा वाहिगुरु जी की फतेह। मनुख दे जीवन दे विच बहुत सारे रोग बहुत सारियां बीमारियां मनुख दे खाण पाण दे नाल संबंधित ने कई बार लोड़ तो वध खादा गया बेहिसाबा खादा गया जां गलत खादा गया इहदे नाल बहुत सारे रोग बहुत सारिया डिजीज जिहड़ियां ने वह साडे शरीर विच पैदा हुंदियां ने। शरीर दे रोगां तो इलावा मनुख दे मन विच उहदी सुरत विच भी बहुत सारे रोग ने पर साडी इह फितरत है साडा इह सुभाअ है कि असीं शरीर दे रोग नूं रोग मनदे हां मन दे रोग नूं असीं रोग नहीं मनदे। सतगुरु गुरु ग्रंथ साहिब महाराज की बाणी नूं जदों असीं पढ़दे हां ते फिर असीं इस गल दा किते ना किते अहसास करदे हां कि मनुख दे जीवन दे विच 95% जिहड़ियां बीमारियां ने रोग ने ਉਹ ਮਨੁੱਖੀ ਮਨ ਦੇ ਨਾਲ ਹੀ ਸੰਬੰਧਿਤ ਨੇ। ਇਸੇ ਕਰਕੇ ਹਜ਼ੂਰ ਮਹਾਰਾਜ ਬਾਣੀ ਨੇ ਜਦੋਂ ਉਹਨਾਂ ਰੋਗਾਂ ਦਾ ਜ਼ਿਕਰ ਕੀਤਾ ਤੇ ਬਾਬੇ ਨੇ ਬਾਣੀ ਚ ਆਖਿਆ ਵੱਡੇ ਵੱਡੇ ਜੋ ਦੀਸੇ ਲੋਕ ਤਿਨਕੋ ਵਿਆਪੇ ਚਿੰਤਾ ਰੋਗ ਇੱਕ ਰੋਗ ਹੈ ਇੱਕ ਬਿਮਾਰੀ ਹੈ। ਗੁਰੂ ਰਾਮਦਾਸ ਮਹਾਰਾਜ ਆਪਣੇ ਪਾਵਨ ਕਥਨ ਦੇ ਵਿੱਚ ਕਹਿਣਗੇ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ। ਇਹ ਕੇਵਲ ਕੰਡਾ ਹੀ ਨਹੀਂ ਹੈ ਇਹ ਬਹੁਤ ਵੱਡਾ ਨਸੂਰ ਹੈ। ਗੁਰੂ ਨਾਨਕ ਮਹਾਰਾਜ ਸਾਕੀ ਵਾਰ ਚ ਕਹਿਣਗੇ ਹਉਮੈ ਦੀਰਘ ਰੋਗ ਹੈ। ਹਉਮੈ ਦਾ ਰੋਗ ਇੱਕ ਦੀਰਘ ਰੋਗ ਹੈ ਇੱਕ ਨਸੂਰ ਹੈ। ਜਿਸ ਮਨੁੱਖ ਦੇ ਜੀਵਨ ਦੇ ਵਿੱਚ ਰੋਗ ਆ ਜਾਂਦਾ ਹੈ ਮਨੁੱਖ ਕੁਰਲਾ ਉੱਠਦੇ ਨੇ। ਗੁਰੂ ਨਾਨਕ ਪਾਤਸ਼ਾਹ ਬਾਣੀ ਚ ਕਹਿਣਗੇ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਅਸੀਂ ਵਿਲਕ ਰਹੇ ਹਾਂ ਈਰਖਾ ਦੀ ਅੱਗ ਵਿੱਚ ਵਿਲਕ ਰਹੇ ਹਾਂ ਕਾਮ ਦੀ ਅੱਗ ਵਿੱਚ ਵਿਲਕ ਰਹੇ ਹਾਂ ਹਉਮੈ ਦੇ ਰੋਗ ਦੇ ਨਾਲ ਤੜਫ ਰਹੇ ਹਾਂ। ਜਿਵੇਂ ਕੋੜ ਦਾ ਰੋਗੀ ਬਾਬੇ ਨਾਨਕ ਨੇ ਆਖਿਆ ਪੀੜਤ ਹੋਵੇ ਤੇ ਉਹਦੀ ਜ਼ੁਬਾਨ ਵਿੱਚੋਂ ਹਰ ਵਕਤ ਹਾਏ ਹਾਏ ਨਿਕਲਦਾ। ਅਸੀਂ ਪਾਪ ਕਮਾਉਂਦੇ ਹਾਂ ਪਾਪ ਕਰਦੇ ਹਾਂ ਤੇ ਸਾਡੀ ਸੁਰਤ ਵਿੱਚੋਂ ਸਾਡੀ ਮਾਨਸਿਕ ਦਸ਼ਾ ਦੇ ਵਿੱਚੋਂ ਇੱਕੋ ਹੀ ਸ਼ਬਦ ਬਾਰ ਬਾਰ ਨਿਕਲਦਾ ਹਾਏ। ਤੋ ਜਦੋਂ ਹਜ਼ੂਰ ਮਹਾਰਾਜ ਨੇ ਇਹਨਾਂ ਸਾਰੇ ਰੋਗਾਂ ਨੂੰ ਬਾਣੀ ਦੇ ਵਿੱਚ ਡਿਫਾਈਨ ਕੀਤਾ ਉਹਦੇ ਨਾਲ ਨਾਲ ਹਜ਼ੂਰ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਵੀ ਸਾਡੇ ਸਨਮੁਖ ਰੱਖਿਆ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਹਜ਼ੂਰ ਨੇ ਆਖਿਆ ਮੇਰਾ ਜਿਹੜਾ ਗੁਰੂ ਹੈ ਉਹ ਵੈਦ ਹੈ ਪਰ ਕਿਉਂਕਿ ਮੈਂ ਬਿਮਾਰੀ ਨੂੰ ਕੇਵਲ ਫਿਜੀਕਲੀ ਸਰੀਰ ਦੇ ਤਲ ਤੇ ਹੀ ਸਮਝ ਰਿਹਾ ਸੀ ਇਸ ਕਰਕੇ ਜਿੰਨੇ ਵੀ ਸ਼ਬਦ ਗੁਰਬਾਣੀ ਵਿੱਚ ਇਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਆਏ ਮੈਂ ਉਹਨਾਂ ਨੂੰ ਹਮੇਸ਼ਾ ਸਰੀਰ ਦੇ ਤਲ ਤੇ ਟੁਕਾ ਕੇ ਵੇਖਿਆ। ਤੁਸੀਂ ਵੇਖੋ ਹਜ਼ੂਰ ਮਹਾਰਾਜ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਜਿੱਥੇ ਬਾਬਾ ਜੀ ਕਹਿਣਗੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ। ਮੈਂ ਜਦੋਂ ਵੀ ਇਸ ਸ਼ਬਦ ਦਾ ਪਾਠ ਕਰਦਾ ਕੇਵਲ ਇਹ ਸੋਚ ਕੇ ਜਾਂ ਉਦੋਂ ਕਰਦਾ ਜਦੋਂ ਮੇਰੇ ਸਰੀਰ ਵਿੱਚ ਮੇਰੇ ਤਨ ਵਿੱਚ ਕੋਈ ਕਿਸੇ ਕਿਸਮ ਦਾ ਰੋਗ ਹੋਵੇ ਮੇਰੇ ਅੰਦਰ ਹਉਮੈ ਮੈਂ ਕਦੇ ਇਸ ਸ਼ਬਦ ਦਾ ਪਾਠ ਨਹੀਂ ਕੀਤਾ। ਮੇਰੇ ਅੰਦਰ ਵਾਸ਼ਨਾ ਤੇ ਵਿਕਾਰ ਨੇ मैं कदे इस शब्द का पाठ नहीं किया, हालांकि ये सारे दे सारे शब्द ढोकी उत्थे रहे ने। पंजवें पातशाह महाराज का शब्द ले लिए, बिलावल महला पंजवां, बाबे ने आख्या ताती वाओ ना लग गई, पार ब्रह्म शरण आई। असी इस शब्द नूं बाहर दी तपश नाल जोड़ के वेखते रहे। हैरानी की गल उदों आई जदों सज्जन गुरु ग्रंथ साहिब महाराज का सरूप लेके जा रहे सन, उन्होंने अपने पैरां दे विच जोड़ा पाया होया सी। हालांकि तुसीं अकाल तख्त साहिब दी पंथ प्रवाणत सिख रहत मर्यादा नूं पढ़ो, उत्थे जिथे बहुत सारिया चीज़ां का वेरवा जिक्र मदां दे रूप दे विच कीता होया, उत्थे लिखिया होया भी जे किते भीड़ जां लोड़ वेले गुरु ग्रंथ साहिब महाराज की सवारी लेके जांदे आ जोड़ा पैण की लोड़ पै जावे ते पा लेना चाहिए। इहदा सत्कार दे नाल ते बेअदबी दे नाल कोई तालुकात नहीं हैगा, चेते च रखना। असी सत्कार किहनूं कहिंदे आ जी? हर बंदे की सुरत विच गुरु ग्रंथ साहिब की बाणी का सत्कार अपने हिसाब दे नाल, तुसी उन्हूं अपनियां शर्तां दे नाल बनवा नहीं सकते। जदों ही पंथ ने इन्हां चीज़ां वाले पासे नूं मोड़ कट्टण की कोशिश की आ, उदों सानूं इहदे अंजाम बहुत भयानक ते बड़े जिहड़े खतरनाक तरीके दे नाल उन्हां दा सामना करना पिया। मैं अज ही पढ़ रहा सी, हालांकि आपां पिछले दो दिनों तों दी गल कर रहे हां, जिस वक्त एक कानून बनाए गए बेअदबियां नूं सामने रख के, की सोच के बनाए गए कि पंथ ने अपने हाथ जिहड़े ने उह खड़े कर दिते ने, जिहड़े पंथ नूं कलगीधर महाराज ने सांझे रूप दे विच गुरता गद्दी दी दात बख्शिश कीती आ, जिहड़ा पंथ दावेदार आ, जिहड़ा पंथ गुरु ग्रंथ साहिब महाराज की जिम्मेवारी सत्कार की जिम्मेवारी वास्ते महाराज ने ऑथोराइज किया कि वह हथ खड़े कर चुका कि सरकार नूं कानून बनाने पैणगे। कल कल दे विच ही संगरूर के गुरद्वारे के 452 पोथियां लोग अपने घर चो कढ़ के फड़ा गए इको दिन के विच ही। वजह वह कहने लगे जी बिल में साफ तरीके लिखा भी जिस मनुख के घर गुरद्वारे गुरबाणी की पोथी की बेदबी होएगी उस बंदे नूं सख्त सजा मिलेगी, उन्हें जेल हो सकती। वह कहते जी साढ़े घर जे बच्चे ने भी पोथी सुटती तो किसी ने शिकायत लाती, अं तो कसूते फस गए ना, तो आप घर च गुटका रखना कि गलों, तो लोग घर चो कढ़ कढ़ के। हैरानी वाली गल, ईसाई लोग बाइबलां घरों घरी जाके तो वंड रहे, लोग मना कर दी भी असी नहीं लैनी, वह कहते ना लियो ना पढ़ियो रख तो लो ना, तुसी बेशक ना पढ़ियो रख लो, टीचा की है उन्हों का? वह कहते ये नहीं पढ़ूगा, यह बच्चा नहीं पढ़ूगा। जो तीजी चौथी पीढ़ी आऊगी ना तो घर च वेखिया पाऊगी भी 100 साल पुरानी बाइबल, यदा मतलब साडे वड वडेरे बाइबल पढ़ते रहे, यदा मतलब साडा पिछोकड़ जिहड़ा आ उह क्रिश्चियनिटी नाल जुड़दा आ, आपे बाइबल पढ़नगे। वो उन्हां दी सोच एडी वड्डी आ ते साडी सोच बड़ी संकीर्ण आ। असी हर चीज़ नूं अपने नुकता ते निगाह दे नाल वेखण दी कोशिश करदे आ। अमीर जिहड़ा आ जो अपने घर च गुरु ग्रंथ साहिब दा सरूप लैके जाएगा, वह सत्कार अपने हिसाब नाल हो सकदा रैड कारपेट विछावे, वह गुलाब दे फुल्लां दी माला लैके आवे, वह सोने दियां तारां दे रमाले चढ़ावे, सोने के कलश महाराज को भेट करे, वह अपना सत्कार आ। पर हुण गरीब तो सारा कुछ नहीं ना कर सकता, हो सकता वो खद्दर के रेशियां वाली इको चादर हो विछा के आके महाराज मैं भी भुंजे बहन लगा, तुहानू भुंजे बहना पैना। हजूर गुरु नानक महाराज ने जो मरदाना जी ने आख्या ना महाराज लोग तो अपनी गरज वास्ते घरों निकलते हैं तो किसी की गल नहीं सुनते, तुम इन्हों लोगों का भला करने वास्ते तुरे हो, ये लोग तुहाडे मूँह ते खलो के तुहानू भूतना बेताला कुराइया गैर जिम्मेदार ते पता नहीं होर की कुछ कह जांदे, तुहाडे मन च कदे मलाल नहीं आया? पर महाराज मेरे मन च बड़ा रोस है इस गल का, मेरे प्यारे गुरु नानक नूं कोई इन्हां शब्दां नाल बोल किदां सकदा? बाबे ने बड़े प्यार नाल आख्या मरदाना जी इन्हां दी गल का गुस्सा नहीं करना। महाराज क्यों? हजूर ने आख्या आपां जदों उदासियां दे विच निकले सां, आपां अमीर घरां दे विच गए, वह जिहो जिहा प्रशादा आप छकते सानू भी छकन वास्ते दिता, वह मखमली सेजा ते आराम करते, उन्हें आख्या महाराज तुम भी इस पलंघ ते आओ इतें आराम करो, आपां कीता। पर जो आप गरीब घर चे उन्हें आख्या महाराज असं भी कोदरे के प्रशादे छक तुम यही छकने पैने, तो महाराज असं भुंजे सोने तुम्हें भुंजे सोना पैना, आप सुते हैं। पर महाराज इस गल का मेरी गल नाल की तालुकात? बाबे ने आख्या सीधा तालुकात आ, जिहड़े बंदे कोल जो हुंदा वह तुहाडे नाल उदां दा व्यवहार करदा। अमीरां ने अमीरियत वाला व्यवहार किया, गरीबां ने गरीबी वाला व्यवहार किया। इदां ही दुनिया च विचरदियां जिस बंदे दे अंदर जो आ, जिहदे कोल ते प्यार आ उहने प्यार ही वंडना, ते जिहड़े बंदे ने अपनियां जेबां दे विच पत्थर भरे आ उह तुहानूं पत्थर ही मार सकदा, फुल नहीं मार सकदा, उहदे कोल है ही पत्थर आ। तो ये अंदर का साड़ा आ, इस करके इन्हां ते मलाल करन दी लोड़ नहीं, इन्हां दी अरदास करो। महाराज वह किस वास्ते? बाबा जी कहिंदे उन्हें एक शब्द बोलिया, तुसीं डिस्टर्ब होए हो। सोच के वेखो जे बंदे की उम्र 50 साल आते 50 साल तो यह जहर ही उहदी सुरत विच भरिया, उहदी आत्मिक मानसिक दशा की होगी भला? तरस करो उहदे ते, अरदास करो करतार उहदा वी भला करे। तो सतगुरु का सत्कार हर बंदे ने अपनी वित्त मुताबक करना है, पर गुरु कदे भी किसी बंदे नाल नाराजगी प्रगट नहीं करता। हजूर कदे भी किसी बंदे नाल रोसा अपने मन में नहीं रखते। तो गुरबाणी का सत्कार अपने हिसाब के नाल करिए। मैं गुरबाणी नूं पढ़ा, मैं गुरबाणी का सत्कार अपने हिसाब के नाल करा, यही मेरे लिए लाभदायक। तो हजूर महाराज ने आख्या भी हर बंदा गुरबाणी के शब्द नूं अपने पद्धर के उत्ते टिकाउण की कोशिश करता। तो मैं जिहड़ी बेनती कर रहा सां उत्थे लिखिया होया भी तुसीं गुरु ग्रंथ साहब के सरूप नूं लोड़ वेले भीड़ वेले जोड़ा पा के लैके जा सकते हो। एक सज्जन कहण लगा जी इत्थे महाराज जी बिरबी है। कादे लई बिरबी है? कहण लगा जी इहने जोड़ा पाया। सामने वाला भी फिर कणक दे प्रसादे छकदा सी, कहण लगा जी जोड़ा रबड़ दा बनिया ते गड्डी दे टायर भी ते रबड़ दे बने, उह चका तो लैके जाने, उह वी ला लिया करो। फिर जदों नगर कीर्तन दे विच पालकी दे विच गुरु ग्रंथ साहब दा सरूप लैके जांदे जी, उदों तुसीं जिहड़ा बंदा लागे आउंदा उहनूं कहिंदे जी अपनियां चप्पलां वी लाओ, ईवन अपनियां जराब, रोड ते तुरे फिरे बंदे नूं कहणगे जी तुसीं जराबां तो जराबां पा के दर्शन नहीं कर सकते। हालांकि उहने पालकी उत्ते चढ़ना नहीं हैगा, उहने ताबिया नहीं बहना, वह पुजे रोड से खलोता। कहन लगा जी जराबा लाओगे तो रस्से के अंदर आ सकते जी। वह कहन लगा जे टायर पाए फिर ये भी ला दो, वह भी तो रबड़ दे बने। निकी निकी गल दे उत्ते असी इना इना गुरु ग्रंथ साहिब महाराज दिया प्राणिया पुरातन बीड़ा के दर्शन जिन्होंने नहीं किए उन्होंने बेनती है भी जो मौका मिले तो करो। उन्हों दलिया जल्दा ना वह चमड़े दिया बनिया हुई पुरानिया जिन्ना भी जिन्या भी बीड़ा आ सरूप आ महाराज के उन्हों की जिल्द हमेशा चमड़े की बनाई जाती सी ताकि कच्चिया कंधा में जो सरूप में रखिए तो वो पन्निया पत्तरिया सलाब ना चढ़ जाए, चमड़े नाल कदे सलाब नहीं चढ़ती। तो हुण कहिंदे जी तुसीं बैल्ट पा के ताबिया नहीं बह सकते क्योंकि तुसीं चमड़े की बैल्ट लाई है। गुरु नानक महाराज जो समेर पर्बत तो ठां आए ना जोगियों के नाल चर्चा करके, तो गुरु नानक महाराज की मुलाकात हुई पंडित ब्रह्मदास दे नाल। पंडित ब्रह्मदास बड़ा विद्वान सी, उन्हें तमाम धर्म ग्रंथ अपने गड्डिया से लदे सन। हजूर महाराज को कहन लगा जी मेरे ना बहस करो। बाबे ने कहा असीं बहस नहीं करते, ये गुरमुख का विषय नहीं, असीं संवाद करते हैं। कहन लगा जी संवाद करो, पर शर्त यह है जे मैं जित गया जिन्हें धर्म ग्रंथ तुहाडे कोल आ तुसीं मैनूं दे जाने आ, आ वेखो मैं लोगों के कोलों इकट्ठे किए हरा हरा के, तो जे तुसीं जित गए जिन्हें धर्म ग्रंथ मेरे कोल आ तुसीं लै जाइओ। बाबा जी कहिंदे मेरे कोल धर्म ग्रंथ ही कोई नहीं है, मैं तुहानूं की दे। कहन लगा जी फिर कोई गल नहीं, सिर नीवा करके माफ़ी तो मंग ही सकते हो ना भी मैं हार गया, इन्ना ही बहुत। बंदे की होमे नूं पट्ठे पैने चाहिए, तरीका जिहड़ा मर्जी होवे। इतिहासकार कहिंदे आ उहने गुरु नानक महाराज नूं पहला सवाल ही यह किया सी, शास्त्रां दे विच लिखिया होया भी धार्मिक पुरश चमड़े दे वस्त्र नहीं पहन सकता, क्योंकि महाराज सुमेर पर्बत तों आए सी ते चमड़े दे कपड़े पहन के गया, ठंड बहुत आ उत्थे। शास्त्रां विच लिखिया धार्मिक सज्जन चमड़े दे वस्त्र नहीं पहन सकता। गुरु नानक पातशाह कहने लगे पंडित जी पहली गल तो भी जे मैं तुहानूं आखां मैं तुहाडे शास्त्रां नूं मानदे नहीं तो फिर तुहाडे शास्त्र ही कहिंदे आ ना, धर्म तो नहीं ना कहिंदा, तो मैं शास्त्रां नूं मानदा नहीं। तो रही दूजी गल भी मैं चमड़े दे वस्त्र क्यों पहने आ, पंडित जी जे मैं ला भी देवां ना थल्लों जिहड़ा मेरा पिंडा निकलना मेरा पिंडा भी चमड़ा ही बनिया होया। पंडित नूं कोई जवाब नहीं आया। इह श्लोक महाराज ने उहदे सामने खलो के उच्चारण किया सी, महला पहला पड़ पड़ गड्डी लदियां। पंडित जी हुण तक गड्डियां लदियां ना, जीवन दे विच ते कोई विकास नहीं होया। जिहड़े बंदे नूं अज तक इस गल की समझ नहीं आई भी चमड़े दे वस्त्र ला के भी बंदा चमड़ा ही बनिया, वह यह दावे कर रहा जी मैं जिन्हें भी धर्म ग्रंथ जिते आ लोगों ना बहस करके जिते, पढ़ पढ़ गड्डी लदिए पढ़ पढ़ भरिए सात पढ़ पढ़ बेड़ी पाई है पढ़ पढ़ गड्डियां खात पढ़िए जेते बरस बरस पढ़िए जेते मास पढ़िए जेती आरजा पढ़िए जेते सास नानक लेखे। एक गल लेखे विच खाते विच अकाउंट विच एक गल आ जिहड़ी बंदे ने कमा ली है, जे मैं पंजां बाणियां दा पाठ करदा उन्हां विचों मैं एक पौड़ी हुण तक जीवन च कमाई है तो मेरे हिस्से एक पौड़ी आई है, बाकी पंज बाणियां तो मेरे ते भार ही आ। उहदा मैं दावा ही कर सकदा जी मैं पंजां बाणियां दा नितनेम करदा, पर उहनां चों नितनेम किन्ना मेरा एक पौड़ी दा, क्योंकि मैं उह कमाई है, बाकी ते बोझ ही आ। नानक लेखे एक गल होर, ਹਉਮੈ ਚੱਕਣਾ ਚਾਹ ਰਿਹਾ। ਬਾਕੀ ਤੇ ਹਉਮੈ ਹੀ ਆ, ਭਾਰ ਹੀ ਆ, ਜਿੰਨਾ ਮਰਜ਼ੀ ਚੁੱਕੀ ਫਿਰੋ, ਮੈਂ ਜੀ ਇੰਨੇ ਪਾਠ ਕਰਦਾ, ਮੈਂ ਜੀ ਇੰਨੇ ਪਾਠ ਕਰਦਾ। ਤੋ ਅਸੀਂ ਕਿਉਂਕਿ ਸਰੀਰ ਦੀ ਬਿਮਾਰੀ ਨੂੰ ਬਿਮਾਰੀ ਸਮਝ ਰਹੇ ਸਾਂ, ਇਸ ਕਰਕੇ ਜਿੰਨੇ ਵੀ ਸ਼ਬਦ ਗੁਰਬਾਣੀ ਵਿੱਚ ਇਸ ਭਾਵ ਤੋਂ ਆਏ ਉਹਨਾਂ ਨੂੰ ਹੀ ਸਰੀਰ ਦੇ ਰੋਗ ਨਾਲ ਢੁਕਾ ਕੇ ਵੇਖਿਆ। ਬਾਬੇ ਨੇ ਆਖਿਆ ਨਹੀਂ, ਇਹ ਆਤਮਿਕ ਮਾਨਸਿਕ ਸ਼ਬਦ ਦੀ ਗੱਲ ਹੈ। ਤੋ ਕਬੀਰ ਜੀ ਕਹਿੰਦੇ ਨੇ, ਕਬੀਰ ਬੈਦ ਕਹੇ ਹਉ ਹੀ ਭਲਾ। ਬੈਦ ਕਹਿੰਦਾ ਆ ਕਿ ਮੇਰੇ ਕੋਲ ਹਰ ਮਰਜ਼ ਦਾ ਇਲਾਜ ਆ, ਦਾਰੂ ਮੇਰੇ ਵੱਸ, ਦਾਰੂ ਮੇਰੇ ਕੰਟਰੋਲ ਚ ਆ, ਹਰ ਮਰਜ਼ ਦਾ ਇਲਾਜ ਮੇਰੇ ਕੋਲ ਆ। ਬਾਬਾ ਜੀ ਕਹਿੰਦੇ ਕੋਈ ਸ਼ੱਕ ਨਹੀਂ, ਵੈਦ ਕੋਲ ਬਿਮਾਰੀ ਦਾ ਇਲਾਜ ਹੋ ਸਕਦਾ, ਵੈਦ ਬੰਦੇ ਦੀ ਬਿਮਾਰੀ ਨੂੰ ਠੀਕ ਕਰ ਸਕਦਾ, ਵੈਦ ਬੰਦੇ ਦਾ ਟ੍ਰੀਟਮੈਂਟ ਕਰਕੇ ਉਹਦੀ ਬਿਮਾਰੀ ਨੂੰ ਖਤਮ ਕਰ ਸਕਦਾ, ਪਰ ਵੈਦ ਬੰਦੇ ਨੂੰ ਬਚਾ ਨਹੀਂ ਸਕਦਾ। ਇਹ ਤਾਂ ਬਸਤ ਗੋਪਾਲ ਕੀ, ਇਹ ਸਰੀਰ ਤੇ ਅਕਾਲ ਪੁਰਖ ਵਾਹਿਗੁਰੂ ਦੀ ਵਸਤੂ ਆ, ਜਬ ਭਾਵੇ ਲਿਖਸ, ਜਿਹਦੇ ਨੂੰ ਉਹਦਾ ਜੀ ਕੀਤਾ ਉਹਨੇ ਲੈ ਜਾਣੀ। ਵੈਦ ਤੁਹਾਡਾ ਟ੍ਰੀਟਮੈਂਟ ਕਰ ਸਕਦਾ, ਪਰ ਕੀ ਵੈਦਾਂ ਦੇ ਘਰਾਂ ਚ ਕਦੇ ਕੋਈ ਮੌਤ ਨਹੀਂ ਹੋਈ? ਮੈਨੂੰ ਮੈਨੂੰ ਬੜੀ ਪਿਆਰੀ ਗਾਥਾ ਚੇਤੇ ਆਈ, ਭਾਈ ਜਲਣ ਜੀ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਸੀ, ਬੜਾ ਗੁਰਮਤ ਦਾ ਪ੍ਰਚਾਰ ਪ੍ਰਸਾਰ ਉਹਨਾਂ ਆਪਣੇ ਇਲਾਕੇ ਦੇ ਵਿੱਚ ਕਰਨਾ, ਬੜੀ ਸੋਹਣੀ ਭੱਲ ਬਣੀ, ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਤਪੇ ਹੁੰਦੇ ਸਨ। ਅਜੇ ਵੀ ਤੁਸੀਂ ਜਾ ਕੇ ਵੇਖੋ ਸਾਡੇ ਪਿੰਡਾਂ ਦੇ ਵਿੱਚ ਵੀ ਔਗੜਾਂ ਦੇ ਅਜੇ ਮੰਦਰ ਬਣੇ ਹੋਏ ਆ, ਲੋਕ ਉਹਨਾਂ ਨੂੰ ਮੱਥੇ ਟੇਕਦੇ ਆ, ਨਮਸਕਾਰਾਂ ਕਰਦੇ ਆ। ਉਹਨਾਂ ਨੇ ਬਸ ਲੋਕਾਂ ਦਾ ਫੌਰੀ ਟ੍ਰੀਟਮੈਂਟ ਕਰ ਦੇਣਾ, ਜੇ ਕਿਸੇ ਦੀ ਮੱਝ ਦੁੱਧ ਨਹੀਂ ਦਿੰਦੀ ਤੇ ਪੇੜੇ ਕਰਕੇ ਦੇ ਦੇਣੇ, ਜੇ ਕਿਸੇ ਦੀ ਮੱਝ ਸੁੰਦੀ ਨਹੀਂ ਤੇ ਨਿੰਬੂ ਕੱਟ ਕੇ ਚਾਰ ਟੋਟੇ ਕਰਕੇ ਕਿਹੜਾ ਨੂੰ ਚੁਰਾਹੇ ਸੁੱਟ ਦਿਓ, ਲੋਕਾਂ ਚੁਰਾਹੇ ਸੁੱਟਦੇ ਨੇ। ਇਹਨਾਂ ਦੇ ਫੌਰੀ ਟ੍ਰੀਟਮੈਂਟ ਉਹ ਕਰਦੇ ਹੁੰਦੇ ਸਨ। ਤਪਾ ਉਸ ਪਿੰਡ ਵਿੱਚ ਰਹਿੰਦਾ ਸੀ, ਹੌਲੀ ਹੌਲੀ ਲੋਕ ਭਾਈ ਜਲਣ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋਏ ਤੇ ਉਹਨਾਂ ਦੇ ਘਰ ਆਣ ਕੇ ਤੇ ਗੁਰਮਤਿ ਦੀ ਸੁਰਤ ਕਰਨ ਲੱਗੇ, ਧਰਮ ਦੀ ਸੁਰਤ, ਸ਼ਬਦ ਦੀ ਸੁਰਤ ਕਰਨ ਲੱਗੇ। ਇਕੱਠ ਵੱਡਾ ਹੁੰਦਾ ਗਿਆ। ਤਪੇ ਦੇ ਮਨ ਵਿੱਚ ਇਸ ਗੱਲ ਦਾ ਭਾਰੀ ਰੋਸ ਸੀ, ਭਾਰੀ ਈਰਖਾ ਸੀ। ਹੁਣ ਸਮਾਂ ਉਹ ਆਇਆ ਵੀ ਜਦੋਂ ਭਾਈ ਜਲਣ ਜੀ ਦੀ ਧੀ ਜਵਾਨ ਹੋਈ ਤੇ ਉਹਨਾਂ ਦੀ ਪਤਨੀ ਕਹਿਣ ਲੱਗੀ ਵੀ ਸਾਈਂ ਜੀ, ਆਪਾਂ ਆਪਣੀ ਧੀ ਵਾਸਤੇ ਕੋਈ ਵਰ ਘਰ ਲੱਭੀਏ ਤੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਵੀ ਆਪਾਂ ਪੰਡਿਤ ਨੂੰ ਸੱਦ ਕੇ ਤੇ ਪੱਤਰੀ ਖਿਲਾਈਏ। ਭਾਈ ਜਲਣ ਜੀ ਕਹਿਣ ਲੱਗੇ, ਭਗਵਾਨ ਆਪਾਂ ਤੇ ਲੋਕਾਂ ਨੂੰ ਕਹਿੰਦੇ ਹਾਂ ਵੀ ਪੰਡਿਤਾਂ ਦੀਆਂ ਪੱਤਰੀਆਂ 'ਚ ਕੱਖ ਨਹੀਂ ਧਰਿਆ, ਤੇ ਜੇ ਆਪੇ ਪੱਤਰੀ ਖਿਲਾ ਲਈ ਤੇ ਲੋਕ ਸਾਨੂੰ ਕਹਿਣਗੇ ਵੀ ਦੀਵੇ ਥੱਲੇ ਨੇ ਰਹੀ ਆ, ਹੁਣ ਤੱਕ ਲੋਕ ਸਾਡੇ ਤੇ ਥੁੱਕਣਗੇ, ਸਾਨੂੰ ਗੱਲਾਂ ਕਰਨਗੇ, ਆਪਾਂ ਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ। ਕਹਿਣ ਲੱਗੇ ਜੀ, ਵਿਆਹ ਤੇ ਤਾਂ ਹੀ ਹੋਊਗਾ ਜੇ ਪੰਡਿਤ ਦੀ ਪੱਤਰੀ ਖੁਲੂਗੀ, ਤੇ ਵਿਆਹ ਨਹੀਂ ਹੋਣਾ। ਕਈ ਵਾਰ ਨਾ ਸਿਚੁਏਸ਼ਨ ਇੱਦਾਂ ਦੀ ਸਾਧ ਸੰਗਤ ਹੋ ਜਾਂਦੀ ਆ, ਬੰਦਾ ਆਪ ਨੰਗੇ ਤੁਹਾਡਾ ਗੁਰਮਤਿ ਦਾ ਪ੍ਰਚਾਰ ਕਰ ਸਕਦਾ, ਪਰ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਜੇ ਮੈਂ ਗੁਰਮਤਿ ਦੀ ਗੱਲ ਕਰਦਾ ਤੇ ਮੇਰੇ ਪਰਿਵਾਰ ਵਾਲੇ ਵੀ ਉਸ ਰੀਹ ਦੇ ਉੱਤੇ ਚੱਲਣ, ਇਹ ਕਦੇ ਵੀ ਨਹੀਂ ਹੁੰਦਾ। ਹਾਂ, ਲੋਕ ਜ਼ਰੂਰ ਕਹਿ ਦਿੰਦੇ ਆ, ਵੇਖੋ ਜੀ ਭਾਈ ਸਾਹਿਬ ਆਪ ਸਟੇਜ ਤੇ ਏਡੀਆਂ ਵੱਡੀਆਂ ਗੱਲਾਂ ਕਰਦੇ, ਇਹਨਾਂ ਦਾ ਪਰਿਵਾਰ ਤੇ ਇਸ ਪਾਸੇ ਤੁਰਿਆ ਨਹੀਂ। ਨਹੀਂ, ਪਰਿਵਾਰ ਗੁਰੂ ਨਾਨਕ ਦਾ ਵੀ ਇਸ ਪਾਸੇ ਨਹੀਂ ਤੁਰਿਆ ਹੈ, ਗੁਰੂ ਨਾਨਕ ਮਹਾਰਾਜ ਦੇ ਦੋ ਸਾਹਿਬਜ਼ਾਦੇ, ਉਹਨਾਂ ਵਿੱਚੋਂ ਇੱਕ ਵੀ ਸਾਹਿਬਜ਼ਾਦਾ ਗੁਰੂ ਨਾਨਕ ਮਹਾਰਾਜ ਦੇ ਰਾਹ ਦਾ ਪੰਥ ਹੀ ਨਹੀਂ ਬਣਿਆ, ਉਹਨਾਂ ਦਾ ਧਰਮ ਵੱਖਰਾ ਸੀ। ਸਿੱਖਾਂ ਨੇ ਰਾਮਕਲੀ ਕੀ ਵਾਰ ਵਿੱਚ ਬਿਲਕੁਲ ਸਪਸ਼ਟ ਤੌਰ ਤੇ ਆਖਿਆ, ਪੁੱਤਰੀ ਕੌਲ ਨਾ ਪਾਲਿਓ। ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ, ਹੁਣ ਆਪਾਂ ਵੀ ਨਾ ਮੰਨੀਏ। ਕੀ ਆਖੀਏ, ਮਹਾਰਾਜ ਤੁਹਾਡੇ ਤੇ ਬੱਚੇ ਨੇ ਤੁਹਾਡੀ ਸੁਣਦੇ, ਤੁਸੀਂ ਸਾਨੂੰ ਕਹਿਣ ਡੇ ਜੀ ਜਾਓ ਜਾ ਕੇ ਆਪਣਾ ਘਰ ਸੰਭਾਲੋ। ਅੱਜ ਆਪਾਂ ਇਹਦੇ ਕਹਿੰਦੇ ਹਾਂ, ਜਾਓ ਭਾਈ ਸਾਹਿਬ ਆਪਣਾ ਘਰ ਵੇਖੋ, ਤੁਹਾਡੇ ਆਪਣੇ ਘਰ ਦੇ ਆਪਣੀ ਮਰਜ਼ੀ ਕਰਦੇ, ਸਾਨੂੰ ਤੇ ਪ੍ਰਚਾਰ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦੋ ਪੁੱਤ, ਦੋਵੇਂ ਇਸ ਰਾਹ ਤੇ ਨਹੀਂ ਤੁਰੇ। ਗੁਰੂ ਅਮਰਦਾਸ ਮਹਾਰਾਜ ਦੇ ਦੋ ਪੁੱਤ, ਦੋਵੇਂ ਇਸ ਰਾਹ ਤੇ ਨਹੀਂ ਤੁਰੇ। ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਪੁੱਤ, ਬਾਬਾ ਅਰਜਨ ਜੀ ਗੁਰੂ ਅਰਜਨ ਬਣੇ, ਪ੍ਰਿਥੀ ਚੰਦ ਤੇ ਮਹਾਦੇਵ ਦੋਵੇਂ ਇਸ ਪਾਸੇ ਨਹੀਂ ਆਏ। ਤੋ ਇਹ ਕਦੇ ਵੀ ਨਹੀਂ ਹੁੰਦਾ। ਭਾਈ ਜਲਣ ਜੀ ਨੇ ਬੜੀ ਬੇਨਤੀ ਕੀਤੀ, ਨਾ ਮੰਨੇ। ਅਖੀਰ ਉਹਨਾਂ ਨੂੰ ਲੱਗਾ ਵੀ ਹੁਣ ਗੱਲ ਪਾਣੀ ਜਿਹੜਾ ਉਸਰੋਂ ਲੰਘ ਗਿਆ। ਪੰਡਿਤ ਨੂੰ ਬੁਲਾਇਆ, ਕਹਿਣ ਲੱਗੇ ਪੰਡਿਤ ਜੀ ਕੱਲ੍ਹ ਦਰਸ਼ਨ ਦਿਓ। ਪੰਡਿਤ ਬਾਗੀਆਂ ਪਾਉਂਦਾ ਆਵੇ ਵੀ ਜੇ ਭਾਈ ਜਲਣ ਦੇ ਘਰ ਪੈਰ ਪਾਉਣ ਦਾ ਮੌਕਾ ਬਣ ਗਿਆ ਨਾ, ਤੇ ਬਾਕੀ ਪਿੰਡ ਦੇ ਲੋਕ ਕਿਹੜੇ ਬਾਗ ਦੀ ਮੂਲੀ ਆ, ਹੁਣ ਤੇ ਆਪਣਾ ਸਿੱਕਾ ਜੰਮ ਹੀ ਜਾਣਾ। ਘਰੇ ਆਏ, ਚਾਹ ਪਾਣੀ ਪਿਆ, ਰਸਮੀ ਗੱਲਾਂ ਬਾਤਾਂ ਕੀਤੀਆਂ। ਕਹਿਣ ਲੱਗਾ ਜੀ ਹੁਕਮ ਕਰੋ, ਕਹਿੰਦੇ ਜੀ ਪੱਤਰੀ ਖਲਾਉਣੀ ਆ, ਧੀ ਵਾਸਤੇ ਵਰ ਘਰ ਲੱਭਣਾ ਆ, ਅਸੀਂ ਸ਼ੁਭ ਮਹੂਰਤ ਵੇਖ ਰਹੇ ਹਾਂ ਵੀ ਆਨੰਦ ਕਾਰਜ ਕਦੋਂ ਕਰਾਈਏ। ਪੰਡਿਤ ਨੇ ਪੱਤਰੀ ਖੋਲ੍ਹੀ ਤੇ ਭਾਈ ਜਲਣ ਜੀ ਕਹਿਣ ਲੱਗੇ, ਪੰਡਿਤ ਜੀ ਇੱਕ ਸਵਾਲ ਆ ਮੇਰਾ ਪੱਤਰੀ ਖੋਲ੍ਹਣ ਤੋਂ ਪਹਿਲਾਂ। ਕਹਿਣ ਲੱਗਾ ਜੀ ਪੁੱਛੋ। ਕਹਿੰਦੇ ਜੀ ਮੇਰੀ ਘਰ ਦੀ ਦਾ ਇਹ ਤਰਕ ਸੀ ਵੀ ਪੱਤਰੀ ਤੋਂ ਬਿਨਾਂ ਆਪਾਂ ਸਾਹਾ ਨਹੀਂ ਧਰਨਾ, ਕਿਉਂਕਿ ਉਹਦੇ ਨਾਲ ਸ਼ਗਨ ਜਿਹੜਾ ਉਹ ਅਪਸ਼ਗਨ ਦੇ ਵਿੱਚ ਕਨਵਰਟ ਹੋ ਜਾਂਦਾ। ਪੰਡਿਤ ਜੀ ਸਵਾਲ ਮੇਰਾ ਇਹ ਆ, ਜਿੰਨੀਆਂ ਧੀਆਂ ਦੇ ਜਿੰਨਿਆਂ ਬੱਚਿਆਂ ਦੇ ਆਨੰਦ ਕਾਰਜ ਤੁਸੀਂ ਹੁਣ ਤੱਕ ਕਰਾਏ ਆ ਪੱਤਰੀ ਖੋਲ੍ਹ ਕੇ, ਕੀ ਸਾਰੀਆਂ ਸੁਖੀ ਵੱਸਦੀਆਂ? ਪੰਡਿਤ ਕਹਿਣ ਲੱਗਾ ਜੀ ਸਾਡਾ ਕੰਮ ਤੇ ਲਾਗ ਲੈਣਾ, ਵਸੇ ਜਾਂ ਨਾ ਵਸੇ ਸਾਡਾ ਇਹਦੇ ਨਾਲ ਕੀਤਾ ਲੁਕਾਤ। ਪੰਡਿਤ ਜੀ ਜਿੰਨਿਆਂ ਦੇ ਆਨੰਦ ਕਾਰਜ ਕਰਾਏ ਆ, ਵਿਵਾਹ ਕਰਾਏ ਆ, ਸ਼ਾਦੀਆਂ ਕਰਾਈਆਂ, ਉਹਨਾਂ ਦੇ ਪਤੀ ਚਲਾਉਣਾ ਤੇ ਨਹੀਂ ਕੀਤੇ? ਜੀਂਦੇ ਆ ਸਾਰੇ, ਉਹ ਰੰਡੇਪਾ ਤੇ ਨਹੀਂ ਕੱਟ ਰਹੇ ਆ? ਕਹਿਣ ਲੱਗਾ ਜੀ ਫਿਰ ਉਹੀ ਗੱਲ, ਇਹਦੇ ਨਾਲ ਸਾਡਾ ਕੀ ਤਾਲੁਕਾਤ? ਅਸੀਂ ਤੇ ਸ਼ੁਭ ਮਹੂਰਤ ਵੇਖ ਕੇ ਵਿਆਹ ਕਰਾ ਸਕਦੇ ਹਾਂ, ਗਾਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੀ ਆ। ਕਹਿੰਦੇ ਜੇ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਆ, ਫਿਰ ਸਾਨੂੰ ਤੇਰੀ ਪੱਤਰੀ ਖੜਾਉਣ ਦੀ ਲੋੜ ਨਹੀਂ ਹੈਗੀ। ਕਵਿਤਾ ਲਿਖਦੇ ਸੀ, ਸ਼ਾਇਰ ਸੀ, ਕਵਿਤਾ ਲਿਖੀ, ਕਹਿਣ ਲੱਗੇ ਵੈਦਾਂ ਦੇ ਘਰ ਪਿੱਟਣੇ, ਵੈਦਾਂ ਦੇ ਘਰ ਪਿੱਟਣੇ, ਪੰਡਤਾਂ ਦੇ ਘਰ ਰੰਡ, ਚੱਲ ਜਲਣਾ ਉੱਠ ਚੱਲੀਏ ਸਾਹ ਧਰਦੇ ਹੋਏ ਨਿਸੰਗ। ਇੱਥੇ ਤੇ ਪੰਡਤਾਂ ਦੇ ਘਰ ਵੀ ਔਰਤਾਂ ਨੇ ਡੇਪਾ ਕੱਟ ਰਹੀਆਂ, ਤੇ ਵੈਦਾਂ ਦੇ ਘਰ ਦੇ ਵਿੱਚ ਵੀ ਪਿੱਟ ਸਿਆਪਾ ਪੈਂਦਾ, ਭਾਵ ਮੌਤ ਹਰ ਘਰ ਦੇ ਵਿੱਚ ਦਸਤਕ ਦਿੰਦੀ ਆ। ਭਾਵੇਂ ਕੋਈ ਕਿੰਨਾ ਵੀ ਧਨੰਤਰ ਵਿਦਵਾਨ ਹੋਵੇ, ਰੱਬ ਦਾ ਬੰਦਾ ਹੋਵੇ, ਸਰੀਰ ਦੇ ਤੌਰ ਤੇ ਉੱਤੇ ਹਰ ਬੰਦੇ ਨੇ ਦੁਨੀਆਂ ਤੋਂ ਰੁਖਸਤ ਹੋਣਾ। ਬਾਬੇ ਨੇ ਆਖਿਆ ਇਹ ਤੋਂ ਬਸਤ ਗੋਪਾਲ ਕੀ ਜਪ ਭਾਵੇ ਲੇਖਸ। ਇਸ ਕਰਕੇ ਬੰਦੇ ਨੂੰ ਕੀ ਕਰਨਾ ਚਾਹੀਦਾ? ਕਬੀਰ ਨੌਬਤ ਆਪਣੇ ਦਿਨ ਦੱਸ ਲਿਓ ਬਜਾਏ। ਬੰਦਿਆ ਮਨ ਮਰਜ਼ੀ ਤੇਰੀ ਦਸ ਦਿਨ ਦੀ ਆ ਬਸ। ਜਿਵੇਂ ਵੱਡੇ ਧਨਾੜ ਲੋਕ ਰਾਹ ਦੇ ਉੱਤੇ ਨਿਕਲਦੇ ਸਨ ਨਾ, ਰਥਾਂ ਦੇ ਉੱਤੇ ਸਵਾਰ ਹੋ ਕੇ, ਹਾਥੀਆਂ ਤੇ, ਉਹਨਾਂ ਦੇ ਅੱਗੇ ਅੱਗੇ ਸ਼ਹਿਨਾਈ ਨੌਬਤ ਵੱਜਦੀ ਹੁੰਦੀ ਸੀ। ਉਹ ਇਸ ਗੱਲ ਦਾ ਪ੍ਰਤੀਕ ਸੀ, ਵੱਡਾ ਬੰਦਾ ਆ ਰਿਹਾ। ਬਾਬਾ ਜੀ ਕਹਿੰਦੇ ਦਸ ਦਿਨ ਦੀ ਖੇਡ ਆ, ਜਿੰਨੀਆਂ ਵਜਾਉਣੀਆਂ ਵਜਾਲਾ। ਨੌਬਤ ਆਪਣੀ ਦਿਨ ਦੱਸ ਲਿਓ ਬਜਾਏ, ਚੇਤੇ ਰੱਖੀ ਨਦੀ ਨਾਮ ਸੰਜੋਗ ਜਿਉਂ ਬੋਹਰ ਨਾ ਮਿਲਹਿ ਆਏ। ਇੱਕ ਕੰਢੇ ਦੇ ਉੱਤੇ ਮੁਸਾਫਰ ਨਾਵ ਦੇ ਵਿੱਚ ਬਹਿੰਦੇ ਆ, ਨਾਵ ਨੂੰ ਮਿਲਾ ਨਦੀ ਦੇ ਵਿੱਚ ਠੇਲ ਦਿੰਦਾ। ਜਦੋਂ ਨਾਵ ਦੇ ਵਿੱਚ ਬੈਠੇ ਹੁੰਦੇ, ਜਿੰਨੀ ਦੇਰ ਤੱਕ ਦੂਜਾ ਕੰਢਾ ਨਹੀਂ ਹੁੰਦਾ, ਇੱਕ ਦੂਜੇ ਨੂੰ ਹਾਲ ਚਾਲ ਪੁੱਛਦੇ ਆ, ਆਪਾਂ ਕਿਹੜੇ ਪਿੰਡ ਤੋਂ ਆ? ਕਹਿੰਦਾ ਜੀ ਫਲਾਣੇ ਪਿੰਡ ਤੋਂ। ਅੱਛਾ, ਉੱਥੇ ਸਾਡੇ ਰਿਸ਼ਤੇਦਾਰ ਵੀ ਰਹਿੰਦੇ ਆ, ਆਹ ਨਾਮ ਆ, ਜੇ ਆ, ਵੋ ਆ। ਇੰਨੀ ਦੇਰ ਨੂੰ ਕੰਢਾ ਆ ਜਾਂਦਾ, ਸਾਰੇ ਆਪੋ ਆਪਣੇ ਕੰਢੇ ਤੇ ਉਤਰਦੇ ਆ, ਹਰ ਬੰਦਾ ਆਪਣੇ ਆਪਣੇ ਰਾਹ ਪੈ ਜਾਂਦਾ। ਬਾਬੇ ਨੇ ਆਖਿਆ ਇਹ ਜ਼ਿੰਦਗੀ ਇੱਕ ਨਾਮ ਆ, ਆਪਾਂ ਸਾਰੇ ਜਾਣੇ ਇਹਦੇ ਵਿੱਚ ਸਵਾਰ ਆ, ਇੱਕ ਕੰਢੇ ਤੋਂ ਤੁਰੇ ਆ, ਮੇਲ ਮਿਲਾਪ ਦੀ ਇੰਨੀ ਘੜੀ ਆ। ਜਿੱਦਣ ਅਸੀਂ ਦੂਜੇ ਕੰਢੇ ਤੇ ਪਹੁੰਚ ਗਏ, ਭਾਵ ਸਾਡੀ ਮੌਤ ਦਾ ਸਮਾਂ ਆ ਗਿਆ ਨਿਸ਼ਚਿਤ ਕੀਤਾ ਹੋਇਆ, ਉਦੋਂ ਤੁਸੀਂ ਆਪਣੇ ਰਾਹ ਤੁਰਪਣਾ, ਮੈਂ ਆਪਣੇ ਰਾਹ ਤੁਰਪਣਾ। ਇਸ ਕਰਕੇ ਸਿਆਣੇ ਮੁਸਾਫਰ ਜਿਹੜੇ ਆ, ਉਹ ਬੱਸਾਂ ਦੇ ਵਿੱਚ ਸਫ਼ਰ ਕਰਨ, ਉਹ ਕਿਸ਼ਤੀਆਂ ਦੇ ਵਿੱਚ ਸਫ਼ਰ ਕਰਨ, ਉਹ ਹਵਾਈ ਜਹਾਜ਼ ਵਿੱਚ ਸਫ਼ਰ ਕਰਨ, ਉਹ ਕਦੇ ਵੀ ਲੜਾਈ ਨਹੀਂ ਲੜਦੇ, ਈਰਖਾ ਨਹੀਂ ਕਰਦੇ, ਉਹ ਹਮੇਸ਼ਾ ਹੀ ਆਪਣੇ ਮਨ ਵਿੱਚ ਜੈਲਸੀ ਨਹੀਂ ਰੱਖਦੇ। ਉਹਨਾਂ ਨੂੰ ਪਤਾ ਅਸੀਂ ਹੋਰ 2-4 ਘੰਟੇ ਦਾ ਸਫ਼ਰ ਕਰ ਰਹੇ ਹਾਂ, ਮੰਜ਼ਿਲ ਸਾਡੀ ਆ ਗਈ, ਇਹਨਾਂ ਆਪਣੇ ਰਹਿ ਪੈ ਜਾਣਾ, ਅਸੀਂ ਆਪਣੇ ਰਹਿ ਪੈ ਜਾਣਾ। ਬਾਬੇ ਨੇ ਆਖਿਆ ਗੁਰਮੁਖ ਬੰਦੇ ਹਮੇਸ਼ਾ ਹੀ ਦੁਨੀਆਂ ਦੇ ਵਿੱਚ ਜੀਵਨ ਬਤੀਤ ਕਰਦੇ ਆ, ਬੜੇ ਸੋਹਣੇ ਤਰੀਕੇ ਨਾਲ ਜੀਵਨ ਜੀ ਕੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਸਾਡਾ ਇੱਥੇ ਕੋਈ ਸ਼ਰੀਕਾ ਨਹੀਂ, ਅਸੀਂ ਸਾਰੇ ਹੀ ਦੁਨੀਆਂ ਦੇ ਪੇੜ ਉੱਤੇ ਇੱਕ ਮੇਲਾ ਵੇਖਣ ਆਏ ਹਾਂ, ਜਿਹਦੇ ਨੇ ਮੇਲਾ ਖਤਮ ਹੋ ਗਿਆ ਸਾਨੂੰ ਜਾਣਾ ਪੈਣਾ। ਨਦੀ ਨਾਵ ਸੰਜੋਗ ਜਿਉਂ ਬੋਹਰ ਨਾ ਮਿਲਹਿ ਆਏ। ਜਿਹੜੇ ਅੱਜ ਮੇਰੇ ਮਾਂ ਬਾਪ ਆ, ਕੀ ਪਤਾ ਅਗਲੇ ਜਨਮ ਵਿੱਚ ਮੇਰੇ ਬਣਨੇ ਕਿ ਨਹੀਂ ਬਣਨੇ, ਜਿਹੜੇ ਅੱਜ ਮੇਰੇ ਚਾਚੇ ਤਾਏ ਆ, ਖਰੇ ਅਗਲੇ ਜਨਮ ਵਿੱਚ ਮੈਨੂੰ ਮਿਲਣਾ ਕਿ ਨਹੀਂ ਮਿਲਣਾ। ਆਪਾਂ ਜਿੰਨੇ ਕੁ ਇੱਥੇ ਜੁੜ ਬੈਠੇ ਹਾਂ, ਜਨਮ ਦੀ ਛੱਡੋ, ਕੀ ਪਤਾ ਤੁਹਾਡੇ ਵਿੱਚੋਂ ਕੱਲ੍ਹ ਇੱਥੇ ਕਿਹੜਾ ਬਹਿ ਕੇ ਸੁਣ ਡਿਆ ਹੋਣਾ ਅਤੇ ਇੱਥੇ ਕਿਹੜਾ ਬਹਿ ਕੇ ਬੋਲਣ ਡਿਆ ਹੋਣਾ। ਕੁਦਰਤ ਹਮੇਸ਼ਾ ਸਫ਼ਰ ਦੇ ਵਿੱਚ ਰਹਿੰਦੀ ਆ, ਬਦਲਦੀ ਰਹਿੰਦੀ ਆ। ਇਸ ਕਰਕੇ ਜਿਹਨੂੰ ਵੀ ਮਿਲੋ, ਇਸ ਤਰੀਕੇ ਨਾਲ ਮਿਲੋ, ਅਗਲਾ ਤੁਹਾਡੇ ਜਾਣ ਤੋਂ ਬਾਅਦ ਤੁਹਾਨੂੰ ਆਪਣੇ ਦਿਲ ਵਿੱਚ ਚੇਤੇ ਰੱਖੇ ਵੀ ਉਹ ਜਿਹੜਾ ਬੰਦਾ ਮਿਲਿਆ ਸੀ ਨਾ, ਉਹਦੇ ਵਰਗਾ ਬੰਦਾ ਨਿਕਲੀ ਨਿਕਲੀ ਵਿਖਿਆ। ਆਹ ਕਿਰਦਾਰ ਜਿਹੜਾ ਆ, ਇਹ ਜੀ ਕੇ ਦੁਨੀਆਂ ਤੋਂ ਰੁਖਸਤ ਹੋਈਏ, ਭੁੱਲਾਂ ਚੁੱਕਾਂ ਦੇਖੀਵਾਂ। ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਸਤਿਕਾਰਯੋਗ ਗਿਆਨੀ ਜੀ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਗਿਆਨੀ ਨਿਸ਼ਾਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਬੜੀ ਕੀਮਤੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਿਉਂਕਿ ਜੇ ਤਰਕ ਕਰਨਾ ਆ ਜਾਵੇ ਤਾਂ ਫਿਰ ਤਾਂ ਬਹੁਤ ਚੀਜ਼ਾਂ ਸਵਾਲ ਪੁੱਛੀਏ ਵੀ ਕਾਹਦੇ ਲਈ ਕਰਦੇ ਜੇ। ਪਰ ਆਪਾਂ ਕੋਲ ਚੀਜ਼ ਨਹੀਂ ਨਾ ਹੈਗੀ ਵੀ ਸਾਨੂੰ ਕੋਈ ਅੱਜ ਕੋਈ ਗੱਲ ਕਰੇ ਵੀ ਆਪਾਂ ਕੀ ਹਾਂ, ਅਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਧਰਮ ਕੀ ਕਹਿੰਦਾ ਸਾਨੂੰ, ਅਤੇ ਸਾਡਾ ਧਰਮ ਵਿੱਚ ਸਾਡਾ ਮਨੋਰਥ ਕੀ ਹੈ। ਉਹ ਤਾਂ ਹੀ ਹੈ ਜੇ ਅਸੀਂ ਬਹਿ ਕੇ ਸੁਣਾਂਗੇ ਕੋਈ ਗੱਲ, ਜੇ ਸੁਣਾਂਗੇ ਤਾਂ ਫਿਰ ਸਾਡੇ ਪੱਲੇ ਪੈਗੀ, ਅਤੇ ਜੇ ਪੱਲੇ ਪੈ ਗਈ ਤਾਂ ਫਿਰ ਸਮਝ ਲਓ ਭਾਵੇਂ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਨਹੀਂ ਸੀਗਾ ਪਰ ਫਿਰ ਵੀ ਭਾਈ ਲਹਿਣਾ ਜੀ ਬਾਹਰੋਂ ਆਣ ਕੇ ਬਖਸ਼ਿਸ਼ ਜਿਹੜੀ ਉਹ ਪ੍ਰਾਪਤ ਕਰ ਗਿਆ। ਅਸੀਂ ਵੀ ਇਹ ਚੀਜ਼ਾਂ ਪ੍ਰਾਪਤ ਕਰ ਸਕਦੇ ਹਾਂ ਜੇ ਸਾਡੇ 'ਚ ਉਹ ਮਾਦਾ ਹੋਵੇ ਜਿਹੜਾ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ। ਗੁਰੂ ਕਿਰਪਾ ਕਰੇ, ਭਾਈ ਸਾਹਿਬ ਦਾ ਧੰਨਵਾਦ। ਚੜ੍ਹਦੀਆਂ ਕਲਾ, ਗੁਰੂ ਨਾਨਕ ਜਹਾਜ਼ ਦੀ 112ਵੀਂ ਸਾਲਗਿਰਾ ਜਿਹੜੀ ਉਹ ਮਨਾਈ ਜਾ ਰਹੀ ਹੈ 23 ਮਈ ਨੂੰ ਸ਼ਨਿਚਰਵਾਰ 2 ਤੋਂ ਲੈ ਕੇ 5 ਵਜੇ ਤੱਕ ਇਹ ਜਿਹੜੀ ਹੈ ਉਹ ਡਾਊਨ ਟਾਊਨ ਦੇ ਵਿੱਚ ਜਿੱਥੇ ਇਹ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਉਹਦੇ ਵਿੱਚ ਆਪ ਜੀ ਨੂੰ ਬੇਨਤੀ ਹੈ ਉੱਥੇ ਦਰਸ਼ਨ ਦੇਣੇ। ਸ਼ੁੱਕਰਵਾਰ ਨੂੰ ਦਸਤਾਰ ਸਜਾਉਣ ਲਈ ਇੱਥੇ 6 ਵਜੇ ਪ੍ਰੋਗਰਾਮ ਬਣਾਇਆ ਗਿਆ। ਜਿਨ੍ਹਾਂ ਨੇ ਦਸਤਾਰਾਂ ਸਜਾਉਣੀਆਂ ਨੇ, ਸਿੱਖਣੀਆਂ ਨੇ, ਉਹਨਾਂ ਨੂੰ ਬੇਨਤੀ ਆਪਣੀਆਂ ਦਸਤਾਰਾਂ ਲੈ ਕੇ ਆਣ ਕੇ ਤੁਸੀਂ ਇਹ ਟ੍ਰੇਨਿੰਗ ਜਿਹੜੀ ਲੈ ਸਕਦੇ ਜੇ। ਅਤੇ ਕਲਸੀਆ ਨਗਰ ਅਤੇ ਭੈਣੀ ਵੜਿੰਗਾ ਵੱਲੋਂ ਖੰਡ ਪਾਠ ਆਰੰਭ ਨੇ, ਕੱਲ੍ਹ ਨੂੰ ਭੋਗ ਪੈਣਗੇ, ਉਹਨਾਂ ਨੂੰ ਬੇਨਤੀ ਦਰਸ਼ਨ ਦੇਣੇ। ਗੁਰੂ ਕੇ ਲੰਗਰਾਂ ਸੇਵਾ ਅੱਜ ਪਰਿਵਾਰਾਂ ਹੋ ਰਹੀ ਹੈ, ਭਮਰਾ ਪਰਿਵਾਰ, ਤੂਤ ਪਰਿਵਾਰ ਅਤੇ ਕਲਸੀਆਂ ਅਤੇ ਭੈਣੀ ਵੜਿੰਗਾ ਵੱਲੋਂ। ਸਭ ਨੇ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਭਾਈ ਜਸਵੰਤ ਸਿੰਘ ਜੋ ਇਹਦਾ ਢਾਡੀ ਜੱਥਾ ਢਾਡੀ ਵਾਲਾ ਇਤਿਹਾਸ ਸਰਵਣ ਕਰਾਉਣਗੇ, ਬੜੇ ਪਿਆਰ ਨਾਲ ਸਰਵਣ ਕਰੋ। ਅਤੇ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਸ਼ਾਇਦ 9 ਜੂਨ ਨੂੰ ਇਹਨਾਂ ਦੀ ਵਾਪਸੀ ਆ। ਜਿੰਨਾ ਸਮਾਂ ਹੈ ਆਪ ਜੀ ਨੂੰ ਜ਼ਰੂਰ ਬੇਨਤੀ ਕਰਾਂਗੇ, ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਬੜਭਾਗੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਤੁਸੀਂ ਜੁੜ ਬੈਠੇ ਹੋ। ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਪ ਵਿੱਚ ਤੁਸੀਂ ਤਿਲ ਫੁੱਲ ਪਾਇਆ, ਇਹਨੂੰ ਕਹਿੰਦੇ ਨੇ ਦਰਸ਼ਨੀ ਭੇਟ। ਸਤਿਗੁਰ ਕਿਰਪਾ ਕਰੇ, ਤੁਹਾਡਾ ਪਾਇਆ ਹੋਇਆ ਗੁਰੂ ਕੀ ਗੋਲਕ ਤਿਲ ਫੁੱਲ ਸਤਿਗੁਰ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ, ਤੰਦਰੁਸਤੀਆਂ ਤੁਹਾਨੂੰ ਬਖਸ਼ਣ, ਅੰਮ੍ਰਿਤ ਵੇਲੇ ਦੇ ਨਿਤਨੇਮ ਸਤਿਗੁਰੂ ਬਖਸ਼ਿਸ਼ ਕਰੇ। ਆਓ ਸਾਰੀ ਸਮੁੱਚੀ ਸੰਗਤ, ਝੁਕਾਓ ਸੀਸ ਸਤਿਗੁਰਾਂ ਦੇ ਚਰਨਾਂ ਵਿੱਚ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਮਿੰਟ ਦਾ ਸਮਾਂ ਹੈ, ਇਸ 20 ਮਿੰਟਾਂ ਵਿੱਚ ਮੈਂ ਇੱਕ ਢਾਡੀ ਕਲਾ ਵਿੱਚ ਇੱਕ ਰੰਗ ਤੁਹਾਡੇ ਸਾਹਮਣੇ ਪੇਸ਼ ਕਰਨਾ। ਤੁਸੀਂ ਬਹੁਤ ਪ੍ਰਚਾਰਕਾਂ ਕੋਲੋਂ, ਰਾਗੀਆਂ ਕੋਲੋਂ, ਢਾਡੀਆਂ ਕੋਲੋਂ, ਕੀਰਤਨੀਆਂ ਕੋਲੋਂ ਇੱਕ ਲਫ਼ਜ਼ ਸੁਣਿਆ ਹੋਵੇਗਾ, ਕਿਤੇ ਲਿਖਿਆ ਪੜ੍ਹਿਆ ਵੀ ਹੋਵੇਗਾ ਵੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਕਦੀ ਵਿਚਾਰ ਕੀਤੇ ਵੀ ਬਾਣੀ ਇਹ ਧੁਰੋਂ ਕਿੱਥੋਂ ਕੋ ਆਈ ਏ? ਆਕਾਸ਼ ਵਿੱਚੋਂ ਆਈ, ਧੁਰੋਂ ਬਹੁਤ ਦੂਰੋਂ ਆਈ? ਕਈਆਂ ਬੰਦਿਆਂ ਦੇ ਮਨ ਦਾ ਭੁਲੇਖਾ ਵੀ ਤੁਰਕੀ ਪਤਾ ਨੀ ਕਿੱਡੀ ਕੁ ਦੂਰੋਂ ਆਈ ਆ, ਜਾਂ ਪਤਾਲ ਚੋਂ ਆਈ, ਮੈਨੂੰ ਤੁਰਕੀ ਕਿਉਂ ਕਹਿੰਦੇ ਆ? ਗੁਰਬਾਣੀ ਦੀ ਇੱਕ ਇੱਕ ਅੱਖਰ ਦਾ ਜੇ ਵਿਚਾਰ ਕੀਤਾ ਜਾਵੇ ਨਾ, ਪੜ੍ਹਨ ਨਾਲੋਂ ਜੇ ਗੁਰਬਾਣੀ ਸਮਝ ਲਈ ਜਾਵੇ ਤਾਂ ਉਹ ਜ਼ਿਆਦਾ ਅਸਰ ਕਰਦੀ ਏ। ਦਵਾ ਖਾਣ ਨਾਲ ਜੇ ਥੋੜ੍ਹਾ ਜਿਹਾ ਪਰਹੇਜ਼ ਰੱਖ ਲਿਆ ਜਾਵੇ, ਉਹ ਦਵਾਈ ਅਸਰ ਕਰਦੀ ਹੈ। ਪਰ ਅੱਜ ਅਸੀਂ ਪੜ੍ਹਨ ਤੇ ਸਾਡਾ ਜ਼ੋਰ ਜ਼ਿਆਦਾ ਲੱਗਾ ਹੋਇਆ। ਇਹ ਮਤ ਸਮਝੋ ਵੀ ਗੁਰਬਾਣੀ ਪੜ੍ਹਨੀ ਨਹੀਂ, ਗੁਰਬਾਣੀ ਪੜ੍ਹਨੀ ਹੈ, ਪਰ ਗੁਰਬਾਣੀ ਨਾਲ ਵਿਚਾਰਨੀ ਵੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਗੱਲ ਕਰ ਰਿਹਾ ਸੀ ਵੀ ਤੁਰਕੀ ਬਾਣੀ ਕਿੱਥੋਂ ਆਈ, ਗੁਰੂਆਂ ਦੇ ਧੁਰੋਂ ਹਿਰਦੇ ਚੋਂ ਗੁਰਬਾਣੀ ਬਾਹਰ ਨਿਕਲੀ ਏ। ਬਾਣੀ ਬਾਹਰ ਬਹੁਤ ਪਈ ਏ, ਆਕਾਸ਼ ਬਾਣੀ ਹੈ, ਭਵਿੱਖ ਬਾਣੀ ਹੈ, ਜੱਗ ਬਾਣੀ ਹੈ। ਜੋ ਜੱਗ ਬੋਲਦਾ ਸੰਸਾਰ ਸਾਰਾ, ਉਹ ਅਖਬਾਰਾਂ ਛਾਪ ਕੇ ਆਉਂਦਾ, ਇਹਨੂੰ ਜੱਗ ਬਾਣੀ ਕਹਿੰਦੇ ਨੇ। ਪਰ ਗੁਰੂਆਂ ਦੇ ਮੁੱਖ ਵਿੱਚੋਂ ਨਿਕਲੀ ਹੋਈ ਨੂੰ ਗੁਰਬਾਣੀ ਕਹਿੰਦੇ ਨੇ। ਗੁਰ ਬਾਣੀ ਗੁਰੂ ਦੇ ਮੁੱਖ ਚੋਂ ਨਿਕਲੀ। ਇੱਕ ਦੂਜਾ ਪੁਆਇੰਟ ਵਾ,

0: ਗੁਰੂ ਅਰਜਨ ਦੇਵ ਕਹਿ ਰਹੇ ਨੇ, ਕਹਿੰਦੇ ਸਿੱਖਾਂ ਨੂੰ ਸੰਬੋਧਨ ਕਰਕੇ ਸਮੁੱਚੀ ਸੰਗਤ ਨੂੰ, ਕਹਿੰਦੇ ਅਸੀਂ ਮਹਾਂਪੁਰਸ਼ਾਂ ਦੀ, ਗੁਰੂਆਂ ਦੀ, ਭੱਟਾਂ ਦੀ, ਸਿੱਖਾਂ ਦੀ ਬਾਣੀ ਇੱਕ ਥਾਂ ਉੱਤੇ ਇਕੱਤਰਿਤ ਕਰ ਦੇਣੀ ਹੈ। ਕਲਯੁੱਗ ਵਿੱਚ ਇਸ ਬਾਣੀ ਨੂੰ ਪੜ੍ਹ ਕੇ ਲੋਕ ਦੁਨੀਆਂ ਗਿਆਨ ਲਵੇਗੀ, ਮਨੁੱਖ ਆਪਣੀ ਜ਼ਿੰਦਗੀ ਜੀਵੇਗਾ। ਅੱਜ ਵੀ ਆ ਜਿੰਨੀਆਂ ਲਾਇਬ੍ਰੇਰੀ ਵਿੱਚ ਕਿਤਾਬਾਂ ਤੁਸੀਂ ਕਦੇ ਪੜ੍ਹੋਗੇ ਨਾ, ਉਹਦਾ ਮੇਨ ਖੋਲ ਕੇ ਕਿਤਾਬ ਨੂੰ ਪੜ੍ਹੋਗੇ ਤਾਂ ਪਹਿਲਾਂ ਲਿਖਿਆ ਹੁੰਦਾ ਐਡਰੈਸ, ਕਿਤਾਬ ਦਾ ਨਾਂ ਵਿੱਚ ਲਿਖਿਆ ਹੁੰਦਾ, ਸਭ ਹੱਕ ਕਰਤਾ ਦੇ ਰਾਖਵੇਂ ਹਨ। ਭਾਵ ਕੇ ਲਿਖਾਰੀ ਤੋਂ ਬਗੈਰ ਕੋਈ ਦੂਸਰਾ ਬੰਦਾ ਇਹਨੂੰ ਛਪਵਾ ਨਹੀਂ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਹੱਕ ਮਰਾਖਮੇ ਨਹੀਂ ਰੱਖੇ। ਕੀ ਕਹਿੰਦੇ? ਕਹਿੰਦੇ ਕੋਈ ਗਾਵੈ, ਕੋ ਸੁਣੈ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ, ਕੋ ਦ੍ਰਿੜੈ, ਤਿਸਕਾ ਹੋਈ ਉਧਾਰ। ਇਹਨੂੰ ਕੋਈ ਪੜ੍ਹ ਲਵੇ, ਕੋਈ ਵਿਚਾਰ ਲਵੇ, ਸਿੱਖ ਨਹੀਂ ਕਹਿ ਸਕਦੇ ਵੀ ਇਹ ਸਾਡਾ ਹੀ ਹੈ। ਇਹਨੂੰ ਕੋਈ ਮਨੁੱਖ ਪੜ੍ਹ ਲਵੇ, ਗਿਆਨ ਲੈ ਲਵੇ, ਇਹ ਤਾਂ ਸੋਝੀ ਲੈ ਲਵੇ। ਜਿਉਂ ਮੰਦਰ ਕੋ ਥੰਮੇ ਥੰਮਣ, ਛੱਤ ਨੂੰ ਪੀਲ ਪਾਵੇ ਥੰਮ ਕੇ ਰੱਖਦੇ ਆ, ਗੁਰਬਾਣੀ ਦਾ ਇੱਕ ਇੱਕ ਸ਼ਬਦ ਮਨੁੱਖ ਦੇ ਮਨ ਨੂੰ ਥੰਮ ਕੇ ਰੱਖੂਗਾ। ਜਿਉਂ ਮੰਦਰ ਕੋ ਥੰਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨਹਿ ਅਸ ਥੰਮਣ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਇੱਥੇ ਤੀਕਰ ਸਤਿਗੁਰੂ ਨੇ ਕਹਿ ਤਾ ਵੀ, ਕਹਿੰਦੇ ਦੂਜੀ ਛੋੜ ਕਵਾਟੜੀ। ਕਵਾਟੜੀ ਕਹਿੰਦੇ ਨੇ ਗੇੜਾ ਕੱਢਣਾ, ਤੁਸੀਂ ਪ੍ਰਕਰਮਾ ਕਰਦੇ ਹੋ ਨਾ, ਮੱਥਾ ਟੇਕ ਕੇ ਬੇਅੰਤ ਸੰਗਤਾਂ ਕਰਦੀਆਂ, ਇਹਨੂੰ ਕਹਿੰਦੇ ਕਵਾਟੜੀ। ਇਹ ਠੇਸ ਪੰਜਾਬੀ ਦਾ ਲਫ਼ਜ਼ ਵਾ। ਦੂਜੀ ਛੋੜ ਕਵਾਟੜੀ, ਇੱਕ ਸੌਚਿਤ ਲਾਏ ਦੂਜੇ ਭਾਵੀ ਨਾਨਕਾ, ਵਹਿਣ ਲੜੰਦੜੀ ਜਾਏ। ਕਹਿੰਦੇ ਜਦੋਂ ਸ਼ਬਦ ਗੁਰੂ ਨੂੰ ਛੱਡ ਕੇ ਨਾ ਕਿਤੇ ਲਾਂਭੇ ਜਾਓਗੇ, ਜੋ ਕੁਝ ਕਰੋਗੇ ਸਭ ਬੇਕਾਰ ਵਾ। ਕਿਉਂਕਿ ਕਲਯੁੱਗ ਵਿੱਚ ਸ਼ਬਦ ਹੈ, ਸ਼ਬਦ ਹੀ ਮਨੁੱਖ ਦਾ ਉਧਾਰ ਕਰ ਸਕਦਾ। ਤੁਸੀਂ ਘਰ ਲੈਂਦੇ ਹੋ, ਤੁਹਾਡੇ ਨਾਂ 'ਤੇ ਤਾਂ ਹੀ ਆ ਵੀ ਉਹਦੇ ਉੱਤੇ ਸ਼ਬਦ ਲਿਖੇ ਹੋਏ ਨੇ, ਤੁਹਾਨੂੰ ਡਰ ਡੁੱਕਰ ਕੋਈ ਨਹੀਂ, ਕਿਉਂਕਿ ਜਿਹੜੇ ਸ਼ਬਦ ਆ ਤੁਹਾਡੇ ਨਾਂ 'ਤੇ ਆ। ਗੱਡੀ ਤੁਹਾਡੇ ਨਾਂ 'ਤੇ ਆ, ਉਹ ਸ਼ਬਦ ਹੀ ਹੈ। ਸ਼ਬਦ ਨੂੰ ਪ੍ਰਧਾਨਗੀ ਦਿੱਤੀ ਗਈ, ਖਾਸ ਕਰਕੇ ਕਲਯੁੱਗ ਅੰਦਰ। ਗੁਰੂ ਅਰਜਨ ਦੇਵ ਮਹਾਰਾਜ ਨੇ ਮਨੁੱਖਤਾ ਦੇ ਉਧਾਰ ਵਾਸਤੇ ਇਸ ਗੁਰਬਾਣੀ ਨੂੰ ਮਹਾਰਾਜ ਨੇ ਲਿਖ ਦਿੱਤਾ। ਭਾਈ ਗੁਰਦਾਸ ਲਿਖਦੇ ਗਏ, ਗੁਰੂ ਅਰਜਨ ਦੇਵ ਮਹਾਰਾਜ ਲਿਖਵਾਉਂਦੇ ਗਏ, ਮਾਮਾ ਜੀ ਲੱਗਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ, ਭਾਈ ਗੁਰਦਾਸ ਜੀ, ਜਿਨ੍ਹਾਂ ਦੇ ਪਿਤਾ ਦਾ ਨਵਾਂ ਈਸ਼ਰਦਾਸ ਤੇ ਮਾਤਾ ਦਾ ਨਾਂ ਹੈ ਮਾਤਾ ਜੀਉਣੀ, ਤੇ ਪਿੰਡ ਬਾਸਰਕੇ। ਬਾਸਰਕੇ ਲੱਗਦੇ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਲੱਗਦੇ ਨੇ, ਸਕੇ ਭਰਾ ਦੇ ਪੁੱਤ। ਈਸ਼ਰਦਾਸ ਗੁਰੂ ਅਮਰਦਾਸ ਮਹਾਰਾਜ ਦਾ ਭਰਾ ਆ। ਗੁਰੂ ਅਰਜਨ ਨੇ ਮਹਾਰਾਜ ਗੁਰਬਾਣੀ ਲਿਖਵਾਉਂਦੇ ਗਏ, ਭਾਈ ਗੁਰਦਾਸ ਲਿਖਦੇ ਗਏ। ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੀ ਮੌਜੂਦਗੀ ਤੇ ਇਹਦੀ ਜਿਲਦ ਬਣਾਈ। ਜਿਲਦ ਬਣਾ ਕੇ ਮਹਾਰਾਜ ਨੂੰ, ਜਿਲਦ ਬਣਾਉਣ ਤੋਂ 15 ਦਿਨ ਪਹਿਲਾਂ ਮਹਾਰਾਜ ਨੂੰ 15 ਦਿਨ ਲੱਗ ਗਏ ਮੂਹਰੇ ਤਤਕਰਾ ਬਣਾਉਣ ਨੂੰ, ਕਿਹੜੀ ਬਾਣੀ, ਕਿਹੜਾ ਸ਼ਬਦ, ਕਿਹੜਾ ਸਲੋਕ, ਕਿਹੜਾ ਰਾਗ, ਕਿੰਨੇ ਅੰਗ ਉੱਤੇ ਨੇ, ਆਉਣ ਵਾਲੀਆਂ ਨਸਲਾਂ ਨੂੰ ਕੋਈ ਦਿੱਕਤ ਨਾ ਬਣ ਜਾਏ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਨੂੰ ਟਿਕਾ ਕੇ, ਸ਼ਬਦ ਸੁਰਤ ਨੂੰ ਟਿਕਾਉਂਦਾ ਏ, ਤੇ ਸੁਰਤ ਹੀ ਸਾਡੀ ਟਿਕਾਬੂ ਚ ਨਹੀਂ ਆਉਂਦੀ। ਕੋਈ ਵੀ ਕੰਮ, ਕੋਈ ਵੀ ਚੀਜ਼ ਵਾ ਸੁਰਤ ਵਿੱਚ ਟਿਕਣੀ ਏ। ਇੱਕ ਥਾਂ ਤੇ ਜਪਜੀ ਸਾਹਿਬ ਚ ਗੁਰੂ ਅਰਜਨ ਦੇ ਮਹਾਰਾਜ ਗੁਰੂ ਨਾਨਕ ਦੀ ਬਾਣੀ ਜਦ ਜਪਜੀ ਸਾਹਿਬ ਉਚਾਰਿਆ, ਹੂ ਬਹੂ ਲਿਖਦੇ ਨੇ, ਕਹਿੰਦੇ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ। ਫਿਰ ਸਵਾਲ ਖੜਾ ਹੋ ਜਾਂਦਾ ਵੀ ਇੱਕ ਥਾਂ ਤੇ ਗੁਰੂ ਨਾਨਕ ਮਹਾਰਾਜ ਕਹਿ ਰਹੇ ਨੇ ਸ਼ਬਦ ਗੁਰੂ, ਪਰ ਦੂਜੀ ਥਾਂ ਤੇ ਮਹਾਰਾਜ ਕਹਿੰਦੇ ਨੇ ਜਪਜੀ ਸਾਹਿਬ ਚ ਪਵਨ ਗੁਰੂ। ਗੱਲ ਇੱਕੋ ਹੀ ਹੈ, ਆ ਮੈਂ ਬੋਲ ਰਿਹਾ ਮੇਰੇ ਮੂੰਹ ਦੇ ਵਿੱਚੋਂ ਹਵਾ ਨਿਕਲਦੀ ਹੈ, ਇਹ ਸ਼ਬਦ ਬਣ ਕੇ ਤੁਹਾਡੇ ਮੂਹਰੇ ਆ ਰਹੇ ਨੇ। ਗੱਲ ਇੱਕੋ ਹੀ ਹੈ, ਇੰਨੀ ਮਹੱਤਤਾ ਮੇਰੇ ਸਤਿਗੁਰਾਂ ਨੇ ਸ਼ਬਦ ਨੂੰ ਦੇ ਦਿੱਤੀ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰਕਰ ਪ੍ਰਵਾਨ ਕਰਨ, ਦਰੋਂ ਘਰੋਂ ਸਤਿਗੁਰੂ ਚੜ੍ਹਦੀ ਕਲਾ ਬਲਾ ਤੁਹਾਨੂੰ ਸਾਰਿਆਂ ਨੂੰ ਜੀਵਨ ਬਖਸ਼ਿਸ਼ ਕਰਨ। ਅੰਮ੍ਰਿਤ ਵੇਲੇ ਦੇ ਉੱਦਮ ਇਸ਼ਨਾਨ ਨਿਤਨੇਮ ਸਤਿਗੁਰ ਬਖਸ਼ਿਸ਼ ਕਰੇ, ਬਾਣੀ ਨਾਲ ਪਿਆਰ ਬਖਸ਼ਿਸ਼ ਕਰੇ, ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਸਤਿਗੁਰ ਬਖਸ਼ਿਸ਼ ਕਰੇ। ਆਓ ਫਤਿਹ ਸਾਂਝੀ ਕਰੋ, ਬੁਲਾਓ ਫਤਿਹ। ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ
1: ਫਤਿਹ। ਤੂੰ ਠਾਕਰ ਤੁਮ ਜੀਉ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਮੇਰੇ ਕੋਈ ਨਾ ਜਾਣੇ। ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ, ਤੁਮਰੀ ਗਤ ਮਿਤ ਤੁਮ ਹੀ ਜਾ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ, ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ, ਕਾਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹੀਓਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ, ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਜ ਦੇ ਕੇ ਅੰਡਟ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਸ ਦਿੱਤੇ, ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚੋਂ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ, ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਤਿਕਾਰ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਿਛਿਆ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਹੋ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨੇ ਉਲਟਿਆਂ ਦੀ ਉਣ, ਆਸਰਿਆਂ ਦੇ ਆਸਰੇ ਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਾ ਸੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪਟਾਵਾਂ ਰਸਦਾਂ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਹਤ ਮਿਹਰ ਪ੍ਰਿਆਰਥਕਣਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ, ਦਰੋਂ ਕਰੋਂ ਸਿੱਖੀ ਸਿੱਧ ਭਰੋਸਾ, ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ, ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਖੜਾ, ਦਰੋਂ ਕਰੋਂ ਵਰਸਾਏ ਨਗਰ ਕਲਸੀਆਂ ਜ਼ਿਲ੍ਹਾ ਲੁਧਿਆਣਾ ਅਤੇ ਨਗਰ ਭੈੜੀ ਵੜਿੰਗ ਦੀਆਂ ਸੰਗਤਾਂ, ਅਤੇ ਇਸੇ ਤਰ੍ਹਾਂ ਦਾਤਾ ਜੀ ਦਰੋਂ ਕਰੋਂ ਵਰਸਾਏ ਭਮਰਾ ਪਰਿਵਾਰ ਅਤੇ ਧੂਤ ਪਰਿਵਾਰਾਂ ਵੱਲੋਂ ਆਪ ਸੰਗਤਾਂ ਦੇ ਚਰਨ ਪ੍ਰਸੰਗ ਕਰਦਿਆਂ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਹੈ। ਮਿਹਰ ਕਰਨੀ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਕਿਰਤ ਕਮਾਈ 'ਚ ਬਰਕਤਾਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਅੰਗ ਸੰਗ ਸਹਿਯੋਗ ਕੇ ਵਰਤਣਾ, ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦੀਵਾਨ ਦੀ ਸਮਾਪਤੀ ਹੈ। ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮਿਲ ਲਓ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਣਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ ਜੀ ਰਾਗਨ ਬਰਾਬਰ ਤਪੈ ਪਿੱਤਰ ਅੱਗੇ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਸੁਖ ਹੋਟਲ ਗੁਰਸੇਵੀ ਐ ਐਨ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ ਰਹਾਉ। ਜੈ ਹਰ ਸਿਮਰਨ ਪਿਆ ਤਾਂ ਉਪਾਦ ਗਦ ਕੀਨੀ, ਵੜ ਪਾਗੀ ਹਰ ਜਪਣਾ, ਜਨ ਨਾਨਕ ਗੁਰਮੇ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਜੈ ਹਰ ਸਿਮਰਨ ਭਿਆ ਤੈ ਉਪਾਦ ਗਤ ਕੀਨੀ, ਵੜ ਪਾਗੀ ਹਰ ਜਪਣਾ, ਜਨ ਨਾਨਕ ਗੁਰ ਏ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਸਤਿਗੁਰ ਨੇ ਰਹਿਮਤ ਕੀਤੀ ਹੈ, ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਕਥਾ ਕੀਰਤਨ ਇਤਿਹਾਸ ਭਾਈ ਸਾਹਿਬ ਨੇ ਆਪ ਜੀ ਨੂੰ ਸ਼ਰਵਣ ਕਰਾਇਆ, ਜਥੇ ਦਾ ਧੰਨਵਾਦ, ਆਪ ਸਭ ਦਾ ਵੀ ਧੰਨਵਾਦ। ਬੈਠ ਕੇ ਸ਼ਰਵਣ ਕੀਤਾ, ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਵਣ ਕੀਤੇ ਨੇ। ਹੁਕਮਨਾਮਾ ਸਾਡਾ ਇੱਕ ਹੋਮਵਰਕ ਹੈ। ਮੈਂ ਅੱਗੇ ਵੀ ਕਈ ਵਾਰ ਤੁਹਾਨੂੰ ਬੇਨਤੀ ਕੀਤੀ ਹੈ ਕਿ ਜਦੋਂ ਬੱਚਾ ਸਕੂਲੋਂ ਆਉਂਦਾ ਹੈ ਤੇ ਹਰ ਇੱਕ ਮਾਂ ਬਾਪ ਉਹਨੂੰ ਪੁੱਛਦਾ, ਪੁੱਤ ਕਿਵੇਂ ਸਕੂਲ ਰਿਹਾ, ਕੀ ਪੜ੍ਹਿਆ ਤੂੰ, ਕਿਹਨੂੰ ਤੂੰ ਹੋਮਵਰਕ ਮਿਲਿਆ? ਅਤੇ ਅੱਗੋਂ ਬੱਚਾ ਕਹਿੰਦਾ, ਹਾਂ ਮੰਮੀ ਮੈਂ ਆਹ ਪੜ੍ਹਿਆ, ਜਾਂ ਡੈਡੀ ਅਤੇ ਆਹ ਮੈਨੂੰ ਹੋਮਵਰਕ ਮਿਲਿਆ। ਉਹ ਕਿ ਪੁੱਤ ਚਾਹ ਪਾਣੀ ਛਕ ਅਤੇ ਬੈਠ ਕੇ ਹੋਮਵਰਕ ਕਰ ਲੈ। ਸ਼ਾਮ ਨੂੰ ਫਿਰ ਪੁੱਛਦੇ, ਪੁੱਤ ਹੋਮਵਰਕ ਕਰ ਲਿਆ? ਅਤੇ ਕਿਵੇਂ ਕਰਨਾ ਜੇ ਉਹਨੇ ਨਾ ਕੀਤਾ ਹੋਵੇ? ਤਾਂ ਕਹਿੰਦੇ ਸੌਣ ਨਹੀਂ ਦੇਣਾ ਜਿੰਨਾ ਚਿਰ ਕਰੇਗਾ ਨਾ। ਫਿਰ ਜਦੋਂ ਕਰ ਲਿਆ ਫਿਰ ਕਹਿੰਦੇ ਸਵੇਰੇ ਨਾ ਆਪਣੇ ਟੀਚਰ ਨੂੰ ਦਿਖਾਈ। ਇਸੇ ਤਰ੍ਹਾਂ ਜਦੋਂ ਤੁਸੀਂ ਦਰਬਾਰ ਵਿੱਚ ਕੋਈ ਵੀ ਧਾਰਮਿਕ ਤੌਰ 'ਤੇ ਕੋਈ ਵੀ ਪ੍ਰੋਗਰਾਮ ਕਰਾਉਂਦੇ ਤਾਂ ਅਖੀਰਲੀ ਅਰਦਾਸ ਜਿਹੜੀ ਹੁੰਦੀ ਹੈ ਸ਼ੁਕਰਾਨੇ ਦੀ ਹੁੰਦੀ ਆ। ਪਰ ਸਾਡਾ ਦੁਖਾਂਤ ਹੈ ਕਿ ਅਰਦਾਸ ਵਿੱਚ ਪਰਿਵਾਰ ਸ਼ਾਮਿਲ ਨਹੀਂ ਹੁੰਦੇ, ਆਖੋ ਸਤਨਾਮ ਸ੍ਰੀ, ਸ਼ਾਮਿਲ ਨਹੀਂ ਹੁੰਦੇ। ਕਿਉਂਕਿ ਆਪਾਂ ਜੋ ਕੁਛ ਵੀ ਕੀਤਾ ਆਪੇ ਮਹਾਰਾਜ ਦਾ ਸ਼ੁਕਰਾਨਾ ਕਰਨਾ, ਦਾਤਾ ਤੇਰੀ ਕਿਰਪਾ ਹੋਈ ਹੈ, ਤੁਹਾਨੂੰ ਸੇਵਾ ਦਿੱਤੀ ਹੈ। ਅਤੇ ਫਿਰ ਉਸ ਤੋਂ ਬਾਅਦ ਮਾਲਕ ਸਾਡੀ ਕਿਰਪਾ ਦਾ ਝੋਲੀ ਸਾਡੀ ਪੌੜਾ, ਸਾਨੂੰ ਹੁਕਮ, ਹੁਕਮ ਜਿਹੜਾ ਤੁਹਾਡਾ ਹੋਮਵਰਕ ਹੈ ਵੀ ਤੁਸੀਂ ਇਸ ਚੀਜ਼ ਨੂੰ ਸਮਝਣਾ। ਵੈਸੇ ਤਾਂ ਜਿੰਨੀ ਬਾਣੀ ਪੜ੍ਹੀ ਜਾ ਰਹੀ ਹੈ ਨਾ, ਖਿਮਾ ਕਰਨਾ ਜੇ ਕਿਤੇ ਇੰਨੀ ਸਾਨੂੰ ਪੜ੍ਹਨ ਦੀ ਆਦਤ ਹੋ ਜਾਏ ਨਾ, ਤਾਂ ਸਾਡੀਆਂ ਕੁੱਲਾਂ ਤਰ ਜਾਣ। ਜਿੰਨਾ ਉਪਦੇਸ਼ ਸਤਿਗੁਰ ਨੇ ਬਖਸ਼ ਕੀਤਾ ਅੱਜ ਦਾ ਸ਼ਬਦ ਹੀ ਹੈ। ਅੱਜ ਦੇ ਸ਼ਬਦ ਦਾ ਜੇ ਇੱਕ ਸ਼ਬਦ ਤੁਸੀਂ ਆਪਣੇ ਹਿਰਦੇ 'ਚ ਵਸਾ ਲਿਆ ਨਾ, ਵੀ ਸਾਰੀਆਂ ਇੱਛਾ ਪੂਰਨ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੀ ਆ, ਹੋਰ ਕੋਈ ਨਹੀਂ। ਕਿਉਂਕਿ ਪਾਤਸ਼ਾਹ ਨੇ ਕਿਹਾ, ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ,
ਜਿਸਕੇ ਦੀਏ ਰਹਿ ਗਾਏ ਬੋਨ ਤਿਸ਼ਨਾ ਮਾਰੇ ਰਾਖੇ ਅਤੇ ਮਾਨੁੱਖ ਕਿਸ਼। ਰੱਬ ਦੇ ਮਨੁੱਖ ਦੇ ਹੱਥ 'ਚ ਹੈ ਹੀ ਕੁਛ ਨਹੀਂ, ਪਰ ਖਿਮਾ ਕਰਨਾ ਅਸੀਂ ਸੁਣ ਕੇ ਵੀ ਜੇ ਸਾਡਾ ਮਨ ਅਜੇ ਤੱਕ ਨਹੀਂ ਬਦਲਦਾ ਤਾਂ ਫਿਰ ਪਾਤਸ਼ਾਹ ਵੀ ਕਹਿੰਦੇ ਕਿਆ ਪੜ੍ਹੀਏ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਕੀ ਸਿਰ ਫਾਇਦਾ ਹੋਇਆ ਵੀ ਜੇ ਸਾਰੀ ਉਮਰ ਤੇਰੀ ਇੱਦਾਂ ਲੱਗ ਗਈ ਅਤੇ ਜੇ ਤੂੰ ਕੋਈ ਇੱਕ ਬਚਨ ਵੀ ਨਾ ਆਪਣੇ ਹਿਰਦੇ 'ਚ ਵਸਾਉਣ ਦਾ ਯਤਨ ਕੀਤਾ। ਸਮਾਂ ਨਹੀਂ ਆ, ਗੁਰੂ ਕਿਰਪਾ ਕਰੇ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਸਾਡੇ ਪਾਸ ਭਾਈ ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਪਹੁੰਚੇ ਨੇ, ਇਹਨਾਂ ਦਾ ਬੜਾ ਵੱਡਾ ਉਪਰਾਲਾ ਮੈਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਨਾ ਚਾਹੁੰਦਾ ਕਿ ਨਾਨਕ ਜਹਾਜ਼ ਜਿਸ ਨੂੰ ਕਾਮਾ ਗਾਟਾ ਮਾਰੂ ਦਾ ਨਾਮ ਦਿੱਤਾ ਗਿਆ, ਇਹ ਬੜੀ ਵੱਡੀ ਸਾਜ਼ਿਸ਼ ਸੀ। ਕਿਉਂਕਿ ਜਿਸ ਵਕਤ ਇਹ ਕਾਮਾ ਗਾਟਾ ਮਾਰੂ, ਇਸ ਨਾਨਕ ਜਹਾਜ਼ ਦਾ ਨਾਂ ਨਾਨਕ ਜਹਾਜ਼ ਹੀ ਸੀ, ਪਰ ਜਦੋਂ ਇਹਨੂੰ ਇੱਥੇ ਇਸ ਤੱਟ 'ਤੇ ਰੋਕਿਆ ਗਿਆ ਅਤੇ ਉਸ ਤੋਂ ਉਸ ਵੇਲੇ ਕੀ ਸੀ ਕਿ ਉਸ ਵੇਲੇ ਸਾਰਾ ਹਿੰਦੁਸਤਾਨ ਇੱਕੋ ਸੀ ਅਤੇ ਤਕਰੀਬਨ ਆਰਮੀ ਦੇ ਵਿੱਚ ਬਹੁਤ ਸਾਰੇ ਆਪਣੇ ਸਿੱਖ ਸੀ, ਬਹੁਤ ਸਾਰੇ ਸਿੱਖ ਫੌਜੀ ਸੀ। ਉਹਨਾਂ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਜੇ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਨਾਨਕ ਜਹਾਜ਼ ਨੂੰ ਇਹਨਾਂ ਨੇ ਇਸ ਤੱਟ ਤੋਂ ਮੋੜ ਦਿੱਤਾ ਤਾਂ ਹੋ ਸਕਦਾ ਬਗਾਵਤ ਹੋ ਜਾਂਦੀ। ਉਹਨਾਂ ਨੇ ਇਸ ਪੋਲਿਸੀ ਨੂੰ ਖੇਡਿਆ ਅਤੇ ਇਸ ਦਾ ਜਹਾਜ਼ ਜਿਹੜਾ ਨਾਂ ਦਾ ਕਾਮਾ ਗਾਟੋ ਮਹਿਰ ਕਹਿ ਕੇ ਅਤੇ ਉਸਨੂੰ ਗੁਰਮੁਖ ਪਿਆਰੋ ਇੱਥੋਂ ਵਾਪਸ ਮੋੜ ਦਿੱਤਾ ਸੀ। ਤੁਹਾਨੂੰ ਸਾਰਿਆਂ ਨੂੰ ਇਤਿਹਾਸ ਆਉਂਦਾ, ਪਰ ਮੈਂ ਬਹੁਤੀ ਗੱਲ ਨਾ ਕਰਾਂ, ਮੈਂ ਇਹੋ ਤੁਹਾਨੂੰ ਕਹਾਂ ਕਿ ਉਹ ਸਾਡੀ 112 ਵਰੇ ਕੰਢ ਇਹ ਮਨਾਈ ਜਾ ਰਹੀ ਆ ਉਸੇ ਗੁਰਮੁਖ ਪਿਆਰੋ ਜਿੱਥੇ ਇਹ ਆਪਣਾ ਜਹਾਜ਼ ਨੂੰ ਰੋਕਿਆ ਗਿਆ ਸੀ, ਉਹ ਮੈਮੋਰੀਅਲ ਜਗ੍ਹਾ ਬਣੀ ਹੋਈ ਹੈ, ਉਹ 1199 ਵੈਸਟ ਗਾਡੋਵਾ ਜੇ ਗਾਡੋਵਾ ਸਟਰੀਟ ਹੈ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ। ਉਹਦੇ ਵਿੱਚ 2 ਵਜੇ ਤੋਂ ਲੈ ਕੇ ਅਤੇ 5 ਵਜੇ ਤੱਕ ਇਹ ਪ੍ਰੋਗਰਾਮ ਸੈਮੀਨਾਰ ਸ਼ਨੀਚਰਵਾਰ ਨੂੰ ਹੋਣਾ। ਉੱਥੇ ਸਾਰੇ ਹੀ ਹਾਜ਼ਰੀਆਂ ਭਰਿਓ, ਕਿਉਂਕਿ ਉਹਨਾਂ ਦਾ ਸਦਕਾ ਹੀ ਅਸੀਂ ਇੱਥੇ ਬੈਠੇ ਹਾਂ। ਗੁਰਮੁਖ ਪਿਆਰੋ ਜੇ ਦੇਖਿਆ ਜਾਵੇ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਗੁਰਮੁਖ ਪਿਆਰੇ ਬਣਾਈਆਂ ਹੋਈਆਂ ਚੀਜ਼ਾਂ ਨੂੰ ਅਸੀਂ ਬੜੇ ਪਿਆਰ ਨਾਲ ਵਰਤ ਰਹੇ ਹਾਂ, ਅਤੇ ਪਰ ਸਾਨੂੰ ਇੱਕ ਗੱਲ ਵੀ ਸਮਝਣੀ ਚਾਹੀਦੀ ਆ ਵੀ ਉਹਨਾਂ ਬਜ਼ੁਰਗਾਂ ਦੀਆਂ ਪੈੜਾਂ 'ਤੇ ਵੀ ਅਸੀਂ ਚੱਲਣ ਦਾ ਵੀ ਯਤਨ ਕਰਨਾ। ਉਹ ਗੱਲ ਨਾ ਹੋਵੇ ਕਿ ਉਹਨਾਂ 'ਤੇ ਗੋਲੀਆਂ ਖਾ ਕੇ ਸ਼ਹੀਦੀਆਂ ਪਾ ਕੇ ਇੱਥੋਂ ਤੱਕ ਸਾਨੂੰ ਲੈ ਦਿੱਤਾ ਅਤੇ ਆਪਾਂ ਗੁਰਮੁਖ ਪਿਆਰੇ ਉਹਨਾਂ ਦੇ ਮਾਰਗ ਚੱਲਣ ਤੋਂ ਬਗੈਰ ਹੀ ਆਪਾਂ ਇਸ ਸਿੱਖੀ ਨੂੰ ਵੀ ਸਾਂਭਣ ਜੋਗੇ ਨਹੀਂ ਰਹਿ ਗਏ। ਹੁਣ ਸਾਨੂੰ ਇਹ ਸਾਂਭਣ ਦੀ ਜ਼ਰੂਰਤ ਹੈ। ਗੁਰੂ ਕਿਰਪਾ ਕਰੇ, ਮਾਲ ਚੜ੍ਹਦੀਆਂ ਕਲਾ ਬਖਸ਼ ਪਾਤਸ਼ਾਹ ਕਹਿੰਦੇ ਇੱਛਾ ਪੂਰਕ ਸਰਬ ਸੁਦਾਤਾ ਹਰ ਜਾ ਕੇ ਵਸ ਹੈ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਉਹ ਹੀ ਆ। ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ, ਉਹਨੂੰ ਚੇਤੇ ਰੱਖ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਹ ਕਿਵੇਂ ਹੋਊਗਾ? ਜਪ ਮਨ ਸਤਨਾਮ, ਉਹਦੇ ਨਾਮ ਨੂੰ। ਨਾਮ ਕੀ ਆ? ਗੁਣ। ਉਹਦੇ ਗੁਣ ਬੜੇ ਅੰਦਰ ਪੈਦਾ ਕਰ, ਨਾਮ ਸਿਮਰਨ ਬੰਦਗੀ ਗੁਣ ਨੇ ਗੁਰਮੁਖ ਪਿਆਰਿਓ, ਅਤੇ ਗੁਣ ਪੈਦਾ ਕਰਨੇ ਅੰਦਰ ਜਿਹੜੇ ਮਾਲਕ ਨੇ ਸਾਡੇ ਜੀਵਨ ਦੇ ਉੱਤੇ ਸਤ ਸਤੋਖ ਦਿਆ ਧਰਮ। ਅਤੇ ਸਤਿਗੁਰ ਕਹਿੰਦੇ ਨੇ ਜਪ ਮਨ ਸਤਨਾਮ, ਹਲਤ ਪਲਤ ਮੁੱਖ ਉੱਜਲ ਹੋਈ ਆ, ਲੋਕ ਅਤੇ ਪ੍ਰਲੋਕ ਕਹਿੰਦੇ ਹੁਣ ਦਾ ਸਮਾਂ ਅਤੇ ਆਉਣ ਵਾਲਾ ਸਮਾਂ ਵੀ ਤੇਰਾ ਪਵਿੱਤਰ ਹੋ ਜਾ ਜੇ ਤੂੰ ਉਹਨੂੰ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਮਾਇਆ ਤੋਂ ਰਹਿਤ ਪਰਮਾਤਮਾ ਨੂੰ ਆਪਣੇ ਚਿਰਦੇ ਹਿਰਦੇ ਵਿੱਚ ਉਹਨਾਂ ਗੁਣਾਂ ਨੂੰ ਧਾਰਨ ਕਰੇਗਾ। ਜਿੱਥੇ ਸਿਮਰਨ ਹੈ, ਜਿੱਥੇ ਚੰਗੇ ਗੁਣ ਨੇ, ਜਿੱਥੇ ਨਾਮ ਹੈ, ਸਿਮਰਨ ਹੈ, ਬੰਦਗੀ ਹੈ, ਪਦਗੀ ਹੈ, ਉੱਥੇ ਗੁਰਮੁਖ ਪਿਆਰੇ ਵੱਡੇ ਭਾਗਾਂ ਨੇ ਬਖਸ਼ਿਸ਼ ਮਿਲਦੀ ਹੈ, ਉੱਥੇ ਆਦੀਆਂ ਵਿਆਦੀਆਂ ਅਤੇ ਦੁੱਖਾਂ ਕਲੇਸਾਂ ਦਾ ਨਾਸ ਹੋ ਜਾਂਦਾ। ਗੁਰੂ ਕਿਰਪਾ ਕਰੇ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਗੁਰੂ ਕੇ ਲੰਗਰ ਤਿਆਰ। ਕੱਲ੍ਹ ਨੂੰ ਅਖੰਡ ਪਾਠ ਜੋ ਆਰੰਭ ਨੇ ਕਲਸੀਆਂ ਨਗਰ ਅਤੇ ਭੈਣੀ ਬਣਿੰਗਾਂ ਨੂੰ ਭੋਗ ਪੈਣਗੇ, ਆਪ ਜੀ ਨੂੰ ਬੇਨਤੀ ਦਰਸ਼ਨ ਦੇਣੇ। ਦਸਤਾਰ ਸਜਾਉਣ ਦੀ ਟ੍ਰੇਨਿੰਗ ਇੱਥੇ ਦੇ ਜੀ ਜਾਂਦੀ ਹਰ ਸ਼ੁੱਕਰਵਾਰ ਨੂੰ 6 ਵਜੇ। ਜਿਨ੍ਹਾਂ ਨੇ ਦਸਤਾਰਾਂ ਸਿੱਖਣੀਆਂ ਉਹ ਆਪਣੀਆਂ ਦਸਤਾਰਾਂ ਲੈ ਕੇ ਇੱਥੇ ਪਹੁੰਚ ਜਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਜੀ ਸੋਹਿਲਾ। ਰਾਗ ਉੜੀ ਦੀਪ ਕੀ ਮੱਲਾ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤੇ ਆਖੀਏ ਕਰਤੇ ਕਾ ਹੋਏ ਬਚਾਰੋ ਤਿਤਕਰ ਗਾਵੋ ਸੋਹਿਲਾ ਸਿਮਰਿਓ ਸਿਜਣਹਾਰੋ ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ ਹਉ ਵਾਰੀ ਜੈ ਸੋਹਲੇ ਸਦਾ ਸੁਖ ਹੋਏ ਰਹਾਓ ਨੇਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾਮ ਪਵੈ ਤੇ ਦਾਤੇ ਕੌਣ ਸੰਭਾਰ ਸੰਭਲ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਹੋ ਸਜਣ ਸੀ ਸੁਣੀਆਂ ਜੋ ਹੋਏ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨੇਤ ਭਵਨ ਸਦੜ ਅਰ ਸਿਮਰੀ ਆਏ ਨਾਨ ਸੇ ਦੇ ਵਾਸਾ ਮੱਲਾ ਪਹਿਲਾ ਛੇ ਗਾਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਨੇਕ ਬਾਬਾ ਜੈਗਰ ਕਰਤੇ ਕੀਰਤ ਹੋਏ ਸੋ ਕਾ ਰਾਹ ਵਡਾਈ ਕੋਏ ਰਹਾਉ ਵਿਸਿਆ ਸਿਆ ਘੜੀਆ ਪੈਰਾ ਤਿੱਥੀ ਵਾਰੀ ਮਾਉ ਹੁਆ ਸੂਰਜੇ ਕੋਰੋ ਤਨੇਕ ਨਾਨਕ ਕਰਤੇ ਕੇ ਤੇਵੇ ਰਾਤ ਰਾਸੀ ਮੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੂੰ ਮਲਿਆਂ ਨੂੰ ਪਹੁੰਚ ਅਵਰੋਹ ਕਰੇ
ਸਰਬਣ ਰਾਇ ਫਲਨ ਜੋਤੀ, ਕੈਸੀ ਆਰਤੀ ਹੋਏ ਪਾਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਜਨ ਤੇਰੀ ਰਹਾਓ, ਸੈਸ ਤਾਵ ਨੈਨ ਨਾ ਨੈਨ ਤੋਹੇ ਕੋ, ਸੈਸ ਮੂਰਤ ਨਾਇਕ ਤੋਹੀ, ਸੈਸ ਪਦ ਮਿਲਣਾ ਨੇਕ ਪਦ ਗੰਧ ਬਹਿਨ, ਸੈਸ ਤਾ ਗੰਧ ਵਿੱਚ ਚਲਤ ਮੋਈ, ਸਾਮੈ ਜੋਤ ਜੋਤ ਹੈ ਸੋਏ, ਤੇਦੇ ਚਰਨ ਸਾਮੈ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਮ ਮਗਰਾਂ ਲੋਤ ਮਨੰਦ ਨੂੰ ਮੋਇਆ ਪਿਆਸਾ, ਕਿਰਪਾ ਜਲ ਦੇ ਨਾਨਸਾਨ ਪੂਜਾ ਤੇ ਤਿਰਨਾ ਵਾਸਾਰਾ, ਗੋੜੀ ਪੂਰਮੀ ਮਹਲਾ ਚੌਥਾ, ਕਾਮ ਗ੍ਰਹ ਨਗਰ ਬਹੁ ਭਰਿਆ, ਮਿਲ ਸਾਧੂ ਖਰ ਲਖੰਡਾਹੇ, ਪੂਰਬ ਲਿਸਤਲੇ ਗੁਰ ਪਾਇਆ, ਮਨ ਹਰਲੇ ਮਨ ਮੰਡਾਹੇ, ਕਰ ਸਾਧੂ ਲੀਪਨ ਵੱਡਾਹੇ, ਕਰ ਡੰਡੋਤ ਪਨ ਵੱਡਾਹੇ, ਰਹਾਓ ਸਾਗ ਤਾਰਾ ਸਾਧ ਨਾ ਜਾਣਿਆ, ਤੈਨੇ ਅੰਤਰ ਹੋ ਮੈਂ ਕੰਡਾਹੇ, ਜਿਉਂ ਜਿਉਂ ਚਲੈ ਚੁਬੈ ਦੋ ਪਾਵੇ, ਚਮਕਾ ਸਹੇ ਸਿਰ ਗੰਡਾਹੇ, ਹਰ ਜਨ ਹਰਾ ਨਾਮ ਸਮਾਣੇ, ਦੋ ਜਨਮ ਮਨ ਪੋ ਖੰਡਾਹੇ, ਅਵਨਾਸੀ ਪੁਰ ਪਾਇਆ ਪਰਮੇਸ਼ਰ, ਬਹੁ ਸੋ ਖਣ ਬ੍ਰਹਮੰਡਾਹੇ, ਹਮ ਗ੍ਰਹੀ ਮਸਕੀਨ ਪ੍ਰਭ ਤੇਰੇ, ਹਰਾ ਹਰਾ ਵੜ ਵੱਡਾਹੇ, ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੋ ਮੰਡਾਰਾ, ਗੌੜੀ ਪੂਰਵੀ ਮਹਲਾ ਪੰਜਵਾਂ, ਕਰੋ ਬੇਨੰਤੀ ਸੋਨੋ ਮੈਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾਰ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਧ ਖੜੈ ਦਿਨ ਸਰਣ ਆਰੇ, ਮਨ ਗੁਰਮਿਲ ਕਾ ਸਵਾਰੇ, ਰਹਾਓ ਇਹ ਸੰਸਾਰ ਬੇਕਾਰ ਸੰਸੇ ਮੈਂ, ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਮੇ ਰਸ, ਅਕਾਦ ਕਥਾ ਤੈ ਜਾਣੀ, ਜਾ ਕੋ ਆਏ ਸੋ ਬਿਹਾ ਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਓ ਸੋ ਸਹਿਜੇ, ਬੋਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਬਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕ ਕਰ ਸੰਤਨ ਕੀ ਤੂਰੇ, ਤੋ ਦਿਆ

आशा इति आस के आस पुराइये सतगुरु पहे दयाल ता पूरा पाइये।

ਕਿੰਨੇ ਕਰਮੇ ਅਨੇਕ ਗਵਾਰ ਵਿਕਾਰ ਘਨ ਮਹਾਂ ਦੁਰਗੰਧਤ ਦੁਰਗੰਧਤ ਵਾਸ ਸੱਠ ਕਾ ਸ਼ਾਰ ਤਨ ਫਿਰ ਤੋ ਗਰਭ ਗੁਬਾਰ ਮਰਨ ਨਾ ਜਾਨਈ ਹਰ ਹਾ ਹਰ ਚੰਦੌਰੀ ਪੀਖ ਕਾਹੀ ਸਚ ਮਾਨਈ ਜਿਸ

कबीर लूटना तै लूट लै, राम नाम है लूट।

ਜਿਨਹੂਤ ਹੈ ਨਿਰਦਾਵੈ ਰਹੇ ਨਿਸੰਕ ਜੋ ਜਨ ਨਿਰਦਾਵੈ ਰਹੇ ਸੋ ਗਣੇ ਇੰਦਰ ਸੋ ਰੰਕ ਕਬੀਰ ਪਾਲ ਸਮੂਹਾ ਸਰਬਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਬੜੇ ਤੈ ਪਾਯੂ ਤੂੰ ਭਰ ਭਰ ਪੀਓ ਕਬੀਰ ਕਬੀਰ ਪਰਵਾਤੇ ਤਾਰੇ ਖਿਸ ਹੈ ਤਿਉਂ ਇਉਂ ਖਿਸੇ ਸਰੀਰ ਇਹ ਦੋਏ ਅੱਖਰ ਨਾ ਖਿਸੈ ਸੋ ਗਹਿ ਰਿਹੋ ਕਬੀਰ ਕਬੀਰ ਕੋਠੀ ਕਾਠ ਕੀ ਦਹਿਨ ਦਿਸ ਲਾਗੀ ਆਗ ਪੰਡਿਤ ਪੰਡਿਤ ਜਲ ਮੂਏ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ ਬਾਹਵੋਂ ਅੱਖਰ ਸੂਦ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤਈ ਜੋ ਕੋਟਕ ਮਿਲੈ ਅਸੰਤ ਮਲਿਆਗਰ ਭੁਇੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਿਆ

ਕਰੰਗ ਪਿੱਛੇ ਉੱਠ ਤਾਈ ਕਰਮੀ ਸਤਿਗੁਰ ਪਾਇਆ ਜਿਨ ਕੋ ਲਿਆ ਛਡਾਈ। ਮਹੱਲਾ ਪੰਜਵਾ ਕਬੀਰ ਧਰਤੀ ਸਾਧਕੀ ਤਸਕਰ ਮੈਂ ਸਹਿੰਗਾਹੇ ਧਰਤੀ ਭਾਰ ਨਾਮ ਵਿਆਪਈ ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੋ ਕੋ ਮੋਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਏ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤਾ

वर्जय लोग यजान तां स्यों टूटी क्यों बनै।

ਹੋਏ। ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ, ਅਚਿੰਤ ਭੇ ਆਪੇ ਦੇ। ਨਾਨਕ ਸੋ ਸਲਾਹੀਐ ਜੀ ਸਭਨਾ ਸਾਰ ਕਰੇ। ਮਹੱਲਾ ਪੰਜਵਾ ਕਬੀਰ ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਹੇ, ਪਾਪ ਕਰਨਤਾ ਮਰ ਗਿਆ, ਯੋਦ ਪੁਨੀ ਖਿਨ ਮਾਹੇ। ਕਬੀਰ ਕਾਇਆ ਕਾਚੀ ਕਾਰ ਵੀ

0: ਨਾਹੇ ਤਾਂ ਬਿਨਠੀ ਬਾਤ ਕਬੀਰਾ ਕੇਸੋ ਕੇਸੋ ਕੂਕੀਐ ਨਾ ਸੋਈਏ ਆ ਸਾਰਾ ਰਾਤ ਦਿਵਸ ਕੇ ਕੂਕਨੇ ਕਭੂ ਕੇ ਸੁਨੇ ਪੁਕਾਰ
1: ਕਬੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ ਰਾਮ ਰਤਨ ਮੁਖ ਕੋਥਰੀ

ਭਲੀ ਬੁਝਾਈ ਕੀਟੀ ਹੋਏ ਕੈ ਖਾਏ। ਕਬੀਰ ਜੋ ਤੁਹੇ ਸਾਧ ਭਿਰਮ ਕੀ ਸੀਸ ਕਾਟ ਕਰ ਗੋਏ। ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ। ਕਬੀਰ ਜੋ ਤੁਹੇ ਸਾਧ ਭਿਰਮ ਕੀ ਪਾਕੇ ਸੇਤੀ ਖੇਲ। ਕਾਚੀ ਸਰਸੋਂ ਪੇਲ ਕੈ ਨਾ ਖਲ ਪਈ ਨਾ ਤੇਲ। ਢੂੰਡਤ ਡੋਲੇ ਅੰਧਗਤ ਅਰ ਚੀਨਤ ਨਾਹੀ ਸੰਤ। ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ।

ਆਏ ਵਾਲੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿਹੜੀ ਪਵਨ ਦੀ ਖੜਾ।

ਫਰੀਦਾ ਜੋ ਤੈ ਮਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ ਆਪਣੜੈ ਕਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾ ਤੋਂ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਉਂ ਮਰਗ ਸਵਾਈ ਨੀਹੇ ਜਾਂ ਪਰਿਆ ਤਾਂ ਲੱਦਿਆ

ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ

ਫਰੀਦਾ ਕੂ ਕਿੰਦਿਆ ਚੰਗਿੰਦਿਆ ਮਤੀ ਦਿਦਿਆ ਨਿਤ ਜੋ ਸੈਤਾਨ ਮੰਜਾਇਆ ਸੇ

ਫਰੀਦਾ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆ ਤਿਲਾਹ ਕਮਾਦੈ ਯਰ ਕਾਗਦੈ ਕੁੰਨੈ ਕੋਇ ਲਿਆ ਮੰਦੇ ਅਮਲ ਕਰਿੰਦਿਆਂ ਏ ਸਜਾਏ ਤਿਨਾਹ ਫਰੀਦਾ ਕੰਨ ਮੁਸਲਾ ਸੂਫ ਗੱਲ

ਜੋ ਸਹਰਤੇ ਆਪਣੇ ਤਿਤ ਤਨ ਲੋਭ ਰਤ ਨ ਹੋਏ ਪੈ ਪਈਐ ਤਨ ਖੀਣ ਹੋਏ।

ਫਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂੰ ਜਣਿਓ ਹੈ ਤੈ ਪਾਸੋ ਇਹ ਲੱਦ ਗਏ ਤੂੰ ਅਜੈ ਨਾ ਪਤੀਨੋ ਹੈ।

ਫਰੀਦਾਇਓ ਤਨ ਪੌਕਣਾ, ਨਿਤ ਨਿਤ ਦੁਖੀਐ ਕੌਣ, ਕੰਨੀ ਬੁੱਝੇ ਦੇ ਰਹਾ, ਕੀਤੀ ਵੱਗੈ ਪੌਣ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਹੀਂ ਵਹਨ, ਜੋ ਜੋ ਵੰਜੈ ਡੀਹੜਾ, ਸੋ ਉਮਰ ਹੱਥ ਪਵਨ। ਫਰੀ

ਕਰਨੀ ਪਈ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ।

ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾ ਸੇਤੀ ਰੱਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾਂ।

ਫਰੀਦਾ ਦਿਲ ਰੱਤਾ ਸਦਨੀ ਸਿਉਂ ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾ ਗਾਖੜੀ ਸੋ ਪਾਈਐ ਪੂਰ ਕਰਮ।

ਹੁਣ ਜੀ ਖੁਦਾਏ ਦੇਤ ਨ ਕਿਸੈ ਦੇਣ ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੇ ਵਧ ਥੀ ਵੈ ਦਰੀਆਓ ਟੁੱਟ ਨਾ ਥੀ ਵੈ ਵਾਹੜਾ।

ਟੁੱਟੇ ਦੀ ਸੱਜਣਾ ਸੱਜਣ ਮੈਂ ਡੇ ਨਾਲ ਨਾਨਕ ਲਖ ਨਾ ਲਖੀਐ ਗੁਰਮੁਖ ਦੇ ਦਿਖਾਲ।

ਜੈ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤਿ ਸਤਪਣੀਐ ਦੂਸਰਿਆਂ ਨਾ ਅਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤੇਹ ਜਨ ਤਬ ਤਿਆ ਗਾਏ ਜੇ ਠਾਕੁਰ ਸੋ ਪ੍ਰਸੰਨ ਪਇਓ ਸਤਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਸਚ ਸੁਭਾ ਦੀ ਬਾਣ ਸਚ ਸੱਚਾ ਪਤਰਿਓ ਸੱਚਾ ਤਖਤ ਨਿਵਾਸ ਸਚ ਤਪਾਵਸ ਕਰਿਓ ਸਚ ਸਿਰਜਿਓ ਸੰਸਾਰ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਆ ਪਾਰ ਕੀ ਮਨੋਹ ਪਵੈ ਮੁੱਲੋ ਜਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ ਕਵਣ ਜੋਗ ਕਵਣ ਗਿਆਨ ਧਿਆਨ ਕਵਣ ਵਿਦਿਸਤਿਤ ਕਰੀਐ ਸਿਰ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅੱਗੋ ਗਇਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੈ ਕਾਟੀ ਸਿਲਕ ਦਿਆਲ ਪ੍ਰਭ ਸੇਜਣ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਗਤੇ ਪ੍ਰਭ ਦਾ ਤੋ ਦਾ ਤਾਰ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤ ਰੇਨ ਜਿਹ ਲੱਗ ਪਉ ਜਲ ਤਰਣਾ ਬਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸਮਨ ਚਾਉ ਭਗਤਿਓ ਮਨ ਠਹਿਰਾਵੈ ਬਿਲਿਓ ਚਿਰਾ ਗੰਦਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਣ ਬਾਂਦੀ ਸੱਠ ਕਠੋਰ ਕੁਚੀਲ ਕੁ ਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਗਣ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬੜੋ ਬਿਮਾਨੀ ਪਰ ਧਨ ਪਰ ਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਏ ਹਿਤਾਨੀ ਬਲਬੰਚ ਛਪ ਕਰਤਿਓ ਪਾਵਾ ਭੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਯੋ ਸਰਣ ਜੀ ਕੇ ਦਾਨੀ ਕਾਰਨ ਕਰਨ ਸਮਰਥ ਸ੍ਰੀ ਤਰ ਰਾਖ ਲਿਓ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਣ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਿਮਰਥ ਸਬੈ ਬਿਦ ਕੁਲਾਂ ਸਮੂਹ ਉਦਾਰਨ ਸੁਚਿਤ ਚੇਤ ਅਚੇਤ ਜਾਨ ਸਤਸੰਗਤ ਪਰਮੰਦਿਰ ਮੋਹਿਓ ਕਤ ਧੋ ਮੂਰਤ ਘਰੇ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗਲੋ ਹੋ ਚੋ ਕਾ ਜਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉਂ ਰੋ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਸ ਵਾਰ ਤਰੀ ਖਾਨ ਪਾਨ ਸੋਦੇ ਸੁਖ ਭੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦ ਪੂਜਨ ਕੀ ਸਭ ਸੂਜ ਪਰੀ ਬਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਇੱਕ ਕਰੀ ਕਰ ਗੈ ਲਿਓ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਪਰੀ ਹਰੇ ਮਨ ਮੂਸ ਬਿਲਾਮੈ ਗਰਪਤ ਕਰਤਬ ਕਰਤ ਮਹਾਮੁਗਨਾ ਸੰਪਦ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ ਸੁਤ ਬਣਤਾ ਸਾਜਨ ਸੁਖ ਬੰਧਪਤਾ ਸਿਉ ਮੂੰਹ ਬੜਿਓ ਸੋ ਘਣਾ ਬੋਯੋ ਬੀਜ ਅਹਮ ਅਮ ਅੰਕਰ ਬੀਤਤ ਔਦ ਕਰਤਿਆ ਕੰਨਾ ਮ੍ਰਿਤ ਮੰਜਾਰ ਪਸਾਰ ਮੁਖ ਨਿਰਖਤ ਭੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨਾ ਗਿਹਨਾ ਨੇਹਨਾ ਨੀਤਾ ਮਾਇਆ ਮਤ ਕਹਾ ਲੋ ਗਾਰੋ ਛਤਰ ਨਾ ਪੱਤਰ ਨਾ ਚੌਰ ਨਾ ਚਾਵਰ ਬੈਤੀ ਜਾ ਤ੍ਰਿਦਾ ਨਾ ਵਿਚਾਰੋ ਰਥ ਨਾ ਸੋ ਨਾ ਗਜ ਸਿੰਘਾਸਨ ਛਿਨ ਮੈਂ ਤਿਆਗਤ ਨਾਂਗ ਸਿਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕਉ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਚੋਟਾ ਕਰਤ ਬੇਕਾਰ ਦਉ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਤਨਾਥ ਸਰਣ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰੋ
प्राण मान दान मग जोहन हीत जीत दे ले ले पारी साजन सैन मीत सुत पाई ताहू ते ले रखी निरारी तावन पावन कूरक मावने बिद करत योद तन जारी कर्म धर्म संजम सचने मा चंचल संग सगल बिदहारी पस पंखी बिरख स्थावर बोबिद जोन प्रमेवत भारी खिन पल चस्सा नाम ने सिमरियो दीना नाथ प्राण पत सारी खान पान मीठ रस भोजन अंत गिबार होत कत खारी नानक संत चरण संग उदरे होर माया मगन चले सब डारी ब्रह्मादिक शिव चंद मुनीसर रसक रसक ठाकुर गुणंगावती इंद्र मुनिंदर खोजते गोरख तरण गगन आवत फुण तावत सिद्ध मनुख देवी अरदान एक तिल ताकु मर्म न पावत प्रे प्रभ प्रीत प्रेम रस भगति हर जन ताके दर्श समावत तिसै त्यागान कौ जाचै मुख दंत रसन सगल कस जावत रे मन मूड़ सिमर सुख दाता नानक दास तुजै समझावत माया रंग बिरंग करत भ्रम मोह कै कूप गुबार परयो है तागा ब्याकाश न मावत बिष्टास्त क्रिम उदर परयो है दैदस ताए मां बिखिया को पर तन छीन अज्ञान हरयो है जोबन बीत जरा रोग ग्रस्यो जमदूत न डन मृत मरयो है अनेक जोन संकट नरक पुंचत शासन दुख करत गरयो है प्रेम भगति उदरै से नानक कर कृपा संत आप करो है गुण समूह फल सगल मनोरथ पूर्ण होई आस मारी औखद मंत्र तंत्र पर दुख हर सर्ब रोग खंडन गुणकारी काम क्रोध मद मत्सर तसन्ना बिन सजाए हर नाम उचारी स्नान दान तापन सुच किरिया चरण कमल हृदय प्रभ धारी साजन मीत सखा हर बंदप जी तान प्रण प्राण धारी उड गई स्वामी समरथा नानक दास दा बलिहारी आवद कट्यो न जात प्रेम रस चरण कमल संग दावन बंद्यो न जात बिदे मन दरस मग पावक जरियो न जात रहो जन धूर लग नीर न साकस बोर चलै हर पंथ पग नानक रोग दोख अग मोच दै हर नाम खग उदम कर लागे बो भाती बिचरै अनिक शास्त्र बो खटुआ पसम लगाए तीरथ बो भ्रमते सूखम देह बंदे बो जटुआ बिन हर भजन सगल दुख पावत जो प्रेम बडाए सूत के हटुआ पूजा चक्र करत सुम पाका अनक भांत थाटे कर थटुआ सवैये महले पहले के एक ओंकार सत गुर प्रसाद एक मन पुरख त्याए बरदाता संत सहार सदा बिखियाता तास चरण ले हृदय बसावो तो परम गुरु नानक गुण गावो गावो गुण परम गुरु सुख सागर दुर्त निवारण शब्द सरे गावे गंभीर तीर मत सागर जोगी जंगम ध्यान तरे गाविंदर आदि भक्त प्रहलादक आत्म रस जिन जान्यो कब कल सो जस गावो गुरु नानक राज जोग जिन मान्यो गावे जनकाद जुगत जोगेसर हर रस पूर्ण सर्ब कला गावे सनकाद साध सिदादक मन जन गावे छल छला गावे गुण तोम अटल मंडल वै भगत पाए रस जान्यो कब कल सो जस गावो गुरु नानक राज जोग जिन मान्यो गावै कपला दया जोगेसर परंपर अवतार वरु गावै जम दगन परसरामेसर कर कुठार रग तेज हरियो उदो करूर बिद्र गुण गावै सर्वातम जिन जान्यो कब कल सो जस गावो गुरु नानक राज जोग जिन मान्यो गावै गुण बरन चार खट दर्शन ब्रह्मादिक सिमरंत गुणा गावे गुण शेष सैस जे बारस याद अंत लिव लाग तुना गावे गुण मा देव बैरागी जिन ध्यान निरंतर जान्यो कब कल सो जस गावो गुरु नानक राज जोग जन मान्यो राज जोग मान्यो बस्यो निर्वैर रिदंतर सृष्ट सगल उदरी नाम ले तरियो निरंतर
ਗੁਣ ਗਾਵੇ ਸੁਨ ਕਾਦ ਆਦ ਜਨ ਕਾਦ ਜੁਗਾ ਲਗ ਧਨ ਧਨ ਗੁਰ ਧਨ ਜਨਮ ਸਕੇ ਅਥ ਪੱਲੋ ਜਗ।

ਸਤਿਜੁਗ ਤੈ ਮਾਣਿਓ ਛੱਲਿਓ ਬਲਬਾਵਣ ਭਾਇਓ ਤੇ ਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸੇ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤਾ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅੰਮ੍ਰਿਤ ਕਹਾਇਓ ਸ੍ਰੀ ਗੁਰੂ ਰਾਜ ਬਿਚਾਲੇ ਅਟਲ ਆਦਿ ਪੁਰਖ ਫਰਮਾਇਓ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖਦੇਉ ਪ੍ਰੀਖਿਅਤ ਗੁਣ ਰਵੈ ਗੋਤਮ ਰੇਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੈ ਪਾਇਆਲ ਭਗਤ ਨਾ ਗਾਦੁ ਪਈ ਅੰਗਮ ਮਹਾਂਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਬਿਆਸ ਜਿਨ ਵੇਦ ਵਿਆਕਰਣ ਵਿਚਾਰਿਆ ਬ੍ਰਹਮਾ ਗੁਣਿਓ ਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਮੰਡ ਕੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧੰਨ ਗੁਰ ਸਾਸ ਮਾਇਓ ਮਾਨ ਦਾਤਾ ਗੁਣ ਰਵੈ ਜੇਨ ਚੱਕਰਵੈ ਕਹਾਇਓ ਗੁਣ ਗਾਵੈ ਬਲ ਰਾਓ ਸਪਤ ਪਾਤਾਲ ਬਸੰਤੋ ਭਰਥਰ ਗੁਣਿਓ ਚਰੈ ਸਦਾ ਗੁਰ ਸੰਗ ਰਹੰਤੋ ਦੂਰਬਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਤਰਿਓ ਜਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿ ਜੰਮਿਓ ਬੁੱਠੋ ਛੱਜ ਸੁਰ ਨਰ ਗਣ ਮੁੰਨ ਬੋਹੀਆ ਗਾਜ ਮਾਰਿਓ ਕੰਟ ਕਾਲ ਗਰਜ ਧਾਵ ਤਿਲਿਓ ਬਰਜ ਪੰਚ ਭੂਤ ਇੱਕ ਘਰ ਰੱਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ ਰਥ ਨ ਮਨ ਲਿਵ ਰਾਖ ਨਿਰੰਕਾਰ ਕਹ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰਪ੍ਰਸ ਮੁਰਾਰ ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਾਨੇ ਉਤਾਰ ਤੇ ਮਰਗੇ ਆਣ ਜਾਹੇ ਦਰਸ ਦੁਆਰ ਵਿੱਚ ਸੇਵੈ ਸਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਪਾਵੇ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਿਜ ਸਾਰ ਜਾਗੀਲੇ ਗੁਰ ਵਿਚਾਰ ਨਿਮਰੀ ਭੂਤ ਸਦੀਪ ਪਰਮ ਪਿਆਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰਪ੍ਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੋਜਨ ਜੀਆ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ ਕਲਪ ਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਧ ਤੀਰਾ ਇਕ ਲਿਵਤਾਰ ਕਹੁ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲੈਣਾ ਜਗਤਰ ਗੁਰਪ੍ਰਸ ਮੁਰਾਰ ਤੈ ਤਾਂ ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀ ਔਨ ਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪੈਰ ਸੀਲ ਸੰਨਾਉ ਸਖਤ ਬਿਦਾਰ ਕਉ ਕੀਰਤ ਕਲ ਸਹਾਰ ਸਪਤੀਪ ਮਝਾਰ ਲੈਣਾ ਜਗਤਰ ਗੁਰਪ੍ਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋ ਵਸ ਕਰਨ ਸਰਨ ਜਾਚਕ ਪ੍ਰਤਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈਤਰ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵ ਰਹੈ ਕਰਨ ਸਿਛਾ ਚਾਰਾ ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰਾ ਇਹ ਤਤ ਜਾਣਿਓ ਸਰਬਗਤਿ ਲਖ ਬਿਡਾਣੀ ਸ
सहज पाए संचियो किरण अमृत कल बाणी गुर गम प्रमाण तै पायो सत संतोख ग्रह जलयो हर परस्यो कल समुलवै जन दर्शन लहने पयो मन विश्वास पायो गहर गहो हदरथ दियो गरल नास तन नठियो अमेयो अंतर्गत पियो हृद विगास जाग्यो अलख कल तरि जुगंतर सतगुर सहज समाद रवेउ सामान निरंतर उदारो चित दारद हरण पकंथ है कलमल त्रसन सदरंग सहज कुल उचरै जस जंप लैन रसन नाम अवखद नाम आधार हर नाम समाद सुख सदा नाम निशान सोवै

0: ਸਵਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤੇਤ ਨਾਮ ਰਸਕ ਨਾਨਕ ਲੈਣਾ ਥਪਿਓ ਜੈਨ ਸਰਬ ਸਿੱਧੀ ਕਵ ਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਰਨ
1: ਉੱਤਰ ਦੱਖਣ ਗੋਬਰ ਪੱਛਮ ਜੈ ਜੈ ਕਾਰਜ ਪੰਥ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸਚਮ ਧਰੀਆ ਸੋਈ ਨਾਮ ਛਲ ਭਗਤਾਂ ਭਵਤਾਰਣੀ ਅਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਾਖਿਰ ਕਿੰਨਰ ਸਾਧਕ ਸਿੱਧ ਸਮਾਧ ਹਰ ਸਿਮਰੈ ਨਖਤਰ ਵਰਤੂ ਮੰਡਲ ਨਾਰਦਾਤ ਪ੍ਰਹਲਾਦ ਵਰਾ ਸਸੀ ਅਰਿਅਰ ਸੂਰ ਨਾਮਿਓ ਲਾਸੈ ਸੈਲੋ ਜਿਨ ਉਤਰਿਆ ਸੋਈ ਨਾਮ ਛਲ ਭਗਤਾਂ ਭਵਤਾਰਣ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸ਼ਿਵ ਸਨਕਾਦ ਸਮੁਦਰਿਆ ਚੌਰਾਸੀ ਸਿੱਧ ਬੁੱਤ ਜਿਤ ਰਾਤੇ ਅੰਬਰੀਕ ਭਵਜਲ ਤਰਿਆ ਉਧੋ ਅਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਵਿਖਰਿਆ ਸੋਈ ਨਾਮ ਅਛਾਲ ਭਗਤਾਂ ਭਵਤਾਰਣ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵੈ ਜਤੀ ਤਪੀ ਸ਼ਰਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾਮਾ ਚਰਨ ਚੇਤੇ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤ ਕਰ ਸੰਗਤੀ ਉਦਰੀਆ ਸੋਈ ਨਾਮ ਅਛਾਲ ਭਗਤਾਂ ਭਵਤਾਰਣ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸਾਖਾ ਉੱਤਰ ਦੱਖਣ ਪੁਬ ਦੇਸ਼ ਪਸਚਮ ਜਸ ਭਾਖਾ ਹੈ ਜਨਮ ਤਾਇ ਸਕੇ ਅਥ ਜਿਤ ਨਾਮ ਹਰ ਹਿਰਦੈ ਨਿਵਸ ਸੁਰ ਨਰ ਗਣ ਗੰਧਰਵ ਸ਼ੀ ਦਰਸ਼ਨ ਆਸਸ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਲ ਹਰਨ ਗੁਰੇ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵ ਤੇਤੀਸ ਅਰ ਸਾਧਕ ਸਿੱਧ ਨਰ ਨਾਮ ਅਖੰਡ ਬ੍ਰਹਿਮੰਡ ਥਾਰੇ ਜਹਾਂ ਨਾਮ ਸਮਾ ਦੇਵ ਹਰਖ ਸੋਗ ਸਮਕਰ ਸਹਾਰੀ ਨਾਮ ਸ਼ਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸਤ ਸੂਰੋਸ਼ੀਲ ਬਲਵੰਤ ਸਤ ਭਾਈ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਤੁਰ ਧੌਲ ਤੁਜਾ ਸੇਤ ਵੈਕੁੰਠ ਬੀਣਾ ਪਰਸੈ ਸੰਤ ਪਿਆਰ ਜਿਹ ਕਰਤਾਰ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਇ ਮੁਖ ਮਿਸਟ ਬਾਣੀ ਧੰਨ ਸਤਿਗੁਰੂ ਸੇਵਿਓ ਜਿਸ ਪਸਾਏ ਗਤ ਅਗੰਮ ਜਾਣੀ ਕੁਲ ਸਭੂ ਸਮੁਦਰੇ ਪਾਇਓ ਨਾਮ ਨਵਾਸ ਸਕਿਅਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ਼ ਬਾਰਜ ਕਰਦਾ ਹਿਣੈ ਸਿੱਧ ਸਨਮੁਖ ਮੁਖ ਜੋਐ ਰਿਦ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ ਹਿਰਦੈ ਬਸੈ ਅੱਕ ਹੀ ਉਸੋਏ ਰਸਤ ਨਹੀਂ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰੇ ਤਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੀ ਚਿਤਨ ਪਾਇਓ ਚਰਨ ਤਾਂ ਪਰਸਕੇ ਅਥ ਚਰਨ ਗੁਰ ਅਮਰ ਪਵਲ ਰਹੇ ਹੱਥ ਤਾਂ ਪਰਸਕੇ ਅਥ ਹੱਥ ਲੱਗੈ ਗੁਰ ਅਮਰ ਪੈ ਜੀ ਤਾਂ ਪਰਸਕੇ ਅਥ ਜੀ ਗੁਰ ਅਮਰ ਭਣਿਜੈ ਨੈਣ ਤਾਂ ਪਰਸਕੇ ਅਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰ ਸਕਿਆਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਥ ਸੋਹੀ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪੇਤੁ ਸਕਿਆਥ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੇਂ ਗੁਰ

ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਦੋਹੇ ਠਾਏ ਨਾ ਜਾਣਿਓ ਸੁਪਨ ਇੱਕ ਪਰਤਖ ਇੱਕ ਇੱਕ ਸਮਹ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਖੀਣੋ ਇੱਕ ਹੋ ਜੇ ਲੱਖ ਲਖੋਂ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਪਪਣੈ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਤ੍ਰਿਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰੇ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰੇ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸ ਹੈ ਗੁਰੇ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ ਗੁਰੇ ਅਮਰਦਾਸ ਪਰਸੀਐ ਅਪਉ ਲੱਭੈ ਗੋ ਚੁੱਕੈ ਇੱਕ ਬਿੰਦੁਗਣ ਜੋ ਧੁਰ ਹੈ ਜਾਂ ਸੁਮੰਤਰ ਮਨ ਮੈਲ ਹੈ ਜਾਲ ਪਾ ਪਦਾਰਥ ਇਤੜੇ ਗੁਰੇ ਅਮਰਦਾਸ ਡਿੱਠੈ ਮਿਲੈ ਸਚ ਨਾਮ ਕਰਤਾਰ ਸੁਦ੍ਰਿੜ ਨਾਨਕ ਸੰਗ ਰਿਓ ਤਾਂ ਤੇ ਅੰਗਦ ਲੈਣਾ ਪ੍ਰਗਟ ਤਾਸ ਚਰਨ ਨਿਵ ਰਹਿਓ ਤਿਤ ਕੁਲ ਕੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣ ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤ ਨ ਜਾਣਿਓ ਬੋ ਇਥੋ ਵਿਧਾਤੈ ਨਿਰਮਿਓ ਸਭ ਸੰਗਤ ਕੁਲ ਉਧਾਰਨ ਗੁਰ ਅਮਰਦਾਸ ਕੀਰਤ ਕਹਿ ਤ੍ਰਾਹ ਤ੍ਰਾਹ ਤੁਇ ਪਾਉ ਸ਼ਰਨ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਾਂ ਕਹ ਤਾਂ ਭਰਪੂਰ ਸ਼ਬਦ ਦੀਪਕ ਦੀ ਪਾਇਓ ਜੇ ਸਿੱਖਾਂ ਸੰਗ ਰਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲੇ ਅਵਤਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ ਜਪ ਤਪ ਸਤ ਸੰਤੋਖ ਭਿਖ ਦਰਸ਼ਨ ਗੁਰ ਸਿੱਖਾਂ ਸ਼ਰਨ ਪਰਹ ਤੇ ਉਬਰੈ ਛੋੜ ਜੰਪੁਰ ਕੀ ਲਿਖਾਂ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਹਰ ਦਰਿਆਓ ਪਲਕ ਡੁਬੰਤ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਮੋਂ ਅਰਦਾਸ ਕਹੋ ਪਰ ਕੈ ਪੀ ਨਾ ਸਕੋ ਸਰਬ ਚਿੰਤ ਤੁਜ ਪਾਸ ਸਾਧ ਸੰਗਤ ਹੋਂ ਤਕੋ ਤੇਰੇ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮਿ ਅਲਖ ਕਾਰਨ ਪੁਰਖ ਜੋ ਫੁਰ ਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਮ ਤੂੰ ਰੱਖੈ ਤਿਮ ਰਹੋ ਭਿੱਖੇ ਕੀ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤ ਹੈ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਪਮਣ ਉਡੰਤ ਨ ਧਾਵੈ ਨਿਰੰਕਾਰ ਕੈ ਵਸੈ ਦੇਸ਼ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਈ ਭਿਖਾ ਕਹਿ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਹੋਂ ਢੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪੱਸੀਆਂ ਮੁਖੋਂ ਏ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋਂ ਕਿਆ ਕਹੋ ਗੁਰਦਈ ਮਿਲਾਇਓ ਭਿਖਿਆ ਜਿਮ ਤੂੰ ਰੱਖੈ ਤਿਮ ਰਹੋ ਪੈਰ

ਸਮਾਧ ਸਨਾਹ ਗਿਆਨ ਹੈ ਆਸਨ ਚੜਿਓ। ਧਰਮ ਧਨ ਕਰ ਗਇਓ ਭਗਤ ਸੀਲਾਂ ਸਰ ਲੜਿਓ। ਪੈ ਨਿਰਭਉ ਹਰਿ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ। ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ। ਭਲੋ ਪੁਹਾਲ ਤੇ ਜੋ ਤਨਾ ਨਿਰਪਤਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭਣ ਤੈਂ ਦਲ ਯਤੋ ਇਵੇਂ ਯੁੱਧ ਕਰ। ਘਨ ਹਰ ਬੂੰਦ ਬਸੁ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ

ਪ੍ਰਤੀਤ ਹੀ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ। ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵ ਦਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵਿਅ ਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ਼ ਪਇਆ ਜਸ ਜਨ ਕੈ ਇੱਕ ਪੜੇ ਸੁਣੇ ਗਾਵੇ ਪ੍ਰਭਤ ਹੈ ਕਰਹ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ ਜੋ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਾ ਪੂਰ ਬਹੁ ਵਿਦ ਵਰਨੰ ਸਤਿਗੁਰ ਗੁਰ ਸੇਵਿਆ ਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜਿਨੋ ਬਾਤ ਨਿਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁਦਰ ਰੁਦਰ ਖਿਨੇਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸ਼ੋਭ ਕਹਿਤ ਮਾ ਜਸੋਦ ਜਿਸੈ ਦਹੀ ਭਾਤ ਖਾਹਿ ਜੀਓ ਦੇਖ ਰੂਪ ਅਤ ਅਨੂਪ ਮੋਹ ਮਹ ਮਗ ਪਈ ਕਿੰਕਨੀ ਸ਼ਬਦ ਚੰਤ ਘਾਰ ਖੇਲ ਪਾਹਿ ਜੀਓ ਕਾਲ ਕਲਮ ਹੁਕਮ ਹਾਤ ਕਹੋ ਕੌਣ ਮੇਟ ਸਕੈ ਈਸ਼ ਬੰਮ ਗਿਆਨ ਧਿਆਨ ਧਰਤ ਹੀ ਐ ਚਾਹਿ ਜੀਉ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ ਰਾਮ ਨਾਮ ਪਰਮ ਤਾਮ ਸੁਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕੋ ਕਾਹੇ ਜੀਉ ਸੁਥਰ ਚਿੱਤ ਭਗਤ ਹਿਤ ਭੇਕ ਧਰਿਓ ਹਰਨਾਖਿਸ਼ ਹਰਿਓ ਨਖ ਬਦਾਰ ਜੀਉ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪ੍ਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀਉ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਭੇਬ ਜੀਰ ਵੱਡੇ ਧੀਰ ਧਰਮ ਅੰਗ ਅਲਕ ਅਗਮ ਖੇਲ ਕੀ ਆਇਆ ਆਪਣੇ ਉਹ ਸ਼ਾਹ ਜੀਉ ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਸਮਾਏ ਸੁਤਾ ਸਿੱਧ ਰੂਪ ਤਰਿਓ ਸ਼ਾਹਨ ਕੈ ਸ਼ਾਹ ਜੀਉ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੈ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੌਰ ਨਿਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਮਣ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਖੱਚ ਹੂ ਬਰਾ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਤਾਰ ਤਜ ਬਕਾਰ ਮਨ ਗਏ ਅੰਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹ ਨਿਸ ਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾੜ ਤੋ ਹੋਮੈ ਕਫੰਦ ਕਾੜ ਸਾਧ ਸੰਗ ਰਤ ਜੀਉ ਦੇ ਗੇ ਤ੍ਰੇਸ ਨੇ ਚਿਤ ਬਲਾਸ ਜਗਤ ਏ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਉ ਨਾਮ ਸਾਰ ਹੀਏ ਤਾਰ ਤਜਵ ਕਰ ਮਨ ਗਿੰਦ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਉ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰੀ ਤਾਂ ਅਗਣਤ ਤਿਨ ਕੋ ਮੋਹ ਭਇਆ ਮਨ ਮਦ ਕਾ 84 ਲੱਖ ਜਿਉਨਿਓ ਪਾਈ ਰਿਸਕ ਦੀਆ ਸਭ ਹੂੰ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਰਕਾ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸ਼ਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ
ਆਪੇ ਨਰ ਆਪੇ ਫੁਨਾਰੀ ਆਪੇ ਸਾਰੇ ਆਪ ਹੀ ਪਾਸਾ ਗੁਰਮੁਖ ਸੰਗਤ ਸਬੈ ਵਿਚਾਰੋ ਵਾਹ ਵਾਹ ਕਾ ਬੜਾ ਤਮਾਸ਼ਾ ਕੀਆ ਖੇਲ ਵੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਵ ਰਚਨਾ ਤੂੰ ਜਲਥਲ ਗਗਨ ਪਿਆਲ ਪੁਰ ਰਹਿਆ ਅੰਮ੍ਰਿਤੇ ਮੀਠੇ ਜਾ ਕੇ ਬਚਨਾ ਮਾਨੈ ਬ੍ਰਹਮਾ ਦੇ ਰੁਦਰਾ ਦੇ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਆਗਮੈ ਅਨੰਤ ਅਨਾਦਿ ਆਦਿ ਜਿਸ ਕੋਇ ਨ ਜਾਣੈ ਸ਼ਿਵ ਬਿਰੰਚ ਤਰ ਧਿਆਨ ਨਿਤੈ ਜਿਸ ਭੇਦ ਬਖਾਣੈ ਨਿਰੰਕਾਰ ਨਿਰਵੈਰ ਅਵਰਨੀ ਦੂਸਰ ਕੋਈ ਭੰਜਨ ਗਣ ਸਮਤ ਤਰਨ ਤਾਰਨ ਪ੍ਰਭਸੋਈ ਨਾਨਾ ਪ੍ਰਕਾਰ ਜਿਨ ਜਕੀਓ ਜਨਮਥੁਰਾ ਰਤਨਾ ਰਸੈ ਸ਼੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤੈ ਬਸੈ ਗੁਰੂ ਸਮਰਤ ਗੈ ਕਰੀਐ ਤ੍ਰੁ ਬੁੱਧ ਸਮਤ ਸਮਾਰਨ ਕੋ ਫੁਨ ਤ੍ਰਮ ਤਜਾ ਫੈਰੰਤ ਸਦਾ ਯਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨ ਵਿਚਾਰਨ ਕਉ ਹਰ ਨਾਮ ਬੋਇਤ ਬਡੋ ਕਲਮੈ ਪਵਸਾ ਗੁਰ ਭਾਰ ਉਤਾਰਨ ਕਉ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੀ ਜਸ ਗਾਵਤ ਹੈ ਧਰਮ ਪੰਥ ਧਰਿਉ ਤਰਣੀ ਤਰਿਆ ਪਰ ਹੇ ਲਿਵ ਧਾਰਨ ਧਾਵਤ ਹੈ ਮਥੁਰਾ ਭਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਭਾਵਤ ਹੈ ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਯਥਾਤ ਬੜ ਸੋਭਰ ਸਦਾ ਸਭਿਦ ਰਤਨਾਗਰ ਸੰਤ ਮਰਾਲ ਕਰੈ ਕੰਤੂ ਹਲ ਤਿੰਨ ਜਮ ਤ੍ਰਾਸ ਮਿਟਿਓ ਦੁਖ ਕਾਗਰ ਕਲਯੁਗ ਦੁਰਤ ਦੂਰ ਕਰਵੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮੁਨ ਧਿਆਨ ਤਰੈ ਸਗਲ ਜਾਂ ਕੋ ਮੁਨ ਧਿਆਨ ਤਰੈ ਫਿਰਤ ਸਗਲ ਯੁਗ ਕਬਹੂ ਕੋ ਕਉ ਪਾਵੈ ਆਤਮ ਪ੍ਰਗਾਸ਼ ਕਉ ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਂ ਕੋ ਸ਼ਿਵ ਮੁਨ ਗਏ ਨਤ ਜਾਤ ਕਬਿਲਾਸ਼ ਕਉ ਜਾਂ ਕੋ ਜੋਗੀ ਜਤੀ ਸਿੱਧ ਸਾਧਕੀ ਅਨੇਕ ਤਪ ਜਟਾਂ ਜੂਟ ਭੇਖ ਕੀਏ ਫਿਰ ਤੇ ਉਦਾਸ ਕੋ ਸੋ ਤਿੰਨ ਸਤ ਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪ੍ਰਗਾਸੀ ਦੇਖਤ ਦਰਸ਼ ਭਟਕ ਪਰਮ ਭਜ ਦੁਖ ਪਰ ਹਰ ਸੁਖ ਸਹਿਜ ਬਿਗਾਸੀ ਸੇਵਕ ਸਿੱਖ ਸਦਾ ਅਤ ਲੋਭਿਤ ਅਲ ਸਮੂਹ ਜੋ ਕੁਸਮ ਸੁਭਾਸੇ ਵਿਦਮਾਨ ਗੁਰ ਆਪ ਥੱਪਿਉ ਥਿਰ ਸਾਚੋ ਤਖਤ ਗੁਰੂ ਰਾਮਦਾਸ ਹੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਧਰ ਸਿੱਧ ਨ ਛੋਡੈ ਸਥ ਦਾਨ ਬਡੋ ਅਤਵੰਤ ਮਹਾਬਲ ਸੇਵਕ ਦਾਸ ਕਯੋ ਏ ਤਥ ਤਾਹ ਕਹਾਂ ਪਰਵਾਹ ਕਾਹੂ ਕੀ ਜਾਂ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹੋ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਹੀ ਉਪਾਯੋ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੈ ਅਸੁਰ ਹਾਂ ਨਰ ਗਣ ਗੰਧਰਵ ਖੋਜੰਤ ਫਿਰੇ ਅਭਿਨਾਸ਼ੀ ਅਚਾਲਿਆ ਜੋਨੀ ਸੰਭਵ ਪੁਰਖੋ ਤਮਿਆ ਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ਼੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਨਾਰਦ ਧਰੂਪ ਪ੍ਰਹਿਲਾਦ ਸੁਦਾਮਾ ਪੁਭ ਭਗਤ ਹਰ ਕੇ ਜੋ ਗਣ ਅੰਬਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਭਣੰਗ ਤਿਨ ਕੋ ਅਵਤਾਰ ਭਇਓ ਕਲਪਿੰਤਰ ਜਸ ਜਗਤਰ ਪਰਛਾਇਓ ਸ਼੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਮਨਸ਼ਾ ਕਰ ਸਮਰੰਥ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰ ਬਾਚਾ ਕਰ ਸਿਮਰੰਧ ਤੁਜੈ ਤਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਓ ਸ਼੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨਾ ਜੇ ਸਤਿਗੁਰ ਸਿਮਰੰਤ ਹਿਰਦੈ ਹਰਨਾਮ ਦਿਨੋ ਦਿਨ
ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨ ਛੋਡਿਓ ਪਾਸ। ਤਾਂ ਤੇ ਗੌਹਰ ਗਿਆਨ ਪ੍ਰਗਟ ਜੀਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ਼। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ। ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ, ਤਿਮ ਗੁਰ ਅਮਰਦਾਸ ਕੈ ਗੁਰੂ ਰਾਮਦਾਸ। ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸਬਸ ਔਰ ਹਰ ਚਰਨ ਨਿਵਾਸ। ਤਾਂ ਤੇ ਸੰਗਤ ਸਗਨ ਭਾਇ ਪਉ ਮਨ, ਤੁਮਲ ਜਾਗਰ ਪ੍ਰਗਟ ਸੁਭਾਸ। ਧਰੁ ਪ੍ਰਹਿਲਾਦ ਕਬੀਰ ਤਲੋਚਨ, ਨਾਮ ਲੈ ਤੁਪ ਜੋ ਜੋ ਪ੍ਰਗਾਸ਼। ਜੇ ਪਿਖਤ ਅਤ ਹੋਏ ਰਹੱਸ ਮਨ, ਸੋਈ ਸੰਸਾਰ ਗੁਰੂ ਰਾਮਦਾਸ।

ਤਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰੇ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਛ ਕਹੀ ਨ ਜਾਈ, ਸੋਢੀ ਸ੍ਰਿਸ਼ਟ ਸਕਲ ਧਾਰਨ ਕਹੋ, ਆਪ ਗੁਰੂ ਰਾਮਦਾਸ ਕਹੋ ਮਿਲੀ ਬੜਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖਾਈ, ਮਾਇਆ ਮੋ ਪਰਮ ਪੈ ਪੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਮੋਹ ਮਲ ਬਿਵਸ ਕੀਓ, ਕਾਮ ਗੈ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੁਮੰਨੈ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੁਪਰਸੰਨੈ, ਸਿਰਿਆ ਤਪਤ ਸਚੋ ਤਖਤ, ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸੱਚ ਸਲ ਭਣ, ਤੂੰ ਅਟਲ ਰਾਜ ਅਭਗ ਦਲ, ਤੂੰ ਸਤਿਗੁਰ ਚੌ ਜੁਗੀ ਆਪ ਆਪੇ ਪਰਮੇਸ਼ੁਰ, ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ, ਤੁਰਹ ਤੁਰ ਆਦਿ ਜੁਗਾਦਿ ਅਨਾਦ, ਕਲਾ ਧਾਰੀ ਤ੍ਰੇ ਲੂਆ, ਅਗੰਮ ਨਿਗਮ ਉਦਰੰਗ ਜਰਾ ਜੰਮੇ ਅਰੁਆ। ਗੁਰੇ ਅਮਰਦਾਸ ਥਿਰ ਥੱਪਿਓ, ਪਰਗਾਮੀ ਤਾਰਨ ਤਰਨ, ਅਗੰਤਕ ਬਦੈ ਨ ਸਲ ਕਵ, ਗੁਰ ਰਾਮਦਾਸ ਤੇਰੀ ਸ਼ਰਣ। ਸਵਈਏ ਮਹਲੇ ਪੰਜਵੇਂ ਕੇ, ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਸਿਮਰੰਗ ਸੋਈ ਪੁਰਖੀ ਅਚਲ ਅਬਿਨਾਸ਼ੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਮਲ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ, ਗੁਰ ਰਾਮਦਾਸ ਕਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ, ਭਗਤ ਜੋ ਕੋ ਜੈਤਵਾਰ ਹਰ ਜਨ ਕਿਉ ਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ, ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਬੜਪਾਗੀ ਵਨ ਮਾਨਿਓ ਹਰਿਦ ਸ਼ਬਦ ਬਸਾਇਓ, ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ।

ਤੂੰ ਸਤਿਗੁਰ ਸੰਹੀ ਤੂੰ ਨਾਮ ਲਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀਂ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰਿ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋਂ ਨੈਣ ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ

ਸਿਉ ਅੰਤ ਨ ਪਾਵਤ ਦੇਵ ਸਬੈ ਮੁਨੀਂਦਰ ਮਹਾਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ।

ਸਭੰ ਗੁਰ ਪ੍ਰਸਾਦ ਸਲੋਕ 12 ਤੇ ਵਧੀਕ ਮਹਲਾ ਪਹਿਲਾ। ਉਹ ਤੰਗੀ ਪੈ ਉਹਰੀ ਗਹਿਰੀ ਗੰਭੀਰੀ ਸੱਸੜ ਸੁਈਆ ਕਿਵ ਕਰੀ ਨਿਵਣ ਨਾ ਜਾਏ ਥਣੀ।

ਨਾ ਗਰਭ ਥਣੀ। ਸੁਣ ਮੁੰਦੇ ਹਰ ਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣ ਕੈ ਤਾਂ ਕੀਚੈ ਵਪਾਰ, ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੁੰਜਕਾਰ, ਜਿਤ ਦੋਹੀ ਸੱਜਣ ਮਿਰਣ ਲਉ ਮੁੰਦੇ ਵਿਚਾਰ, ਤਨ ਮਨ ਦੀਜੈ ਸੱਜਣਾ ਐਸਾ ਸੰਸਾਰ।

ਪਾਣ ਜੇ ਤੂੰ ਤਾਰੂ ਪਾਣ ਤਾਹੋਂ ਪੁੱਛ ਤਿੜਨ ਕਲ ਤਾਹੋਂ ਖਰੇ ਸੁਜਾਣ ਵੰਨਾ ਇੰਨੀ ਕਪਰੀ ਝੜ ਝੱਖੜ ਉਹਾੜ ਲਹਿਰੀ ਵੈਨ ਲਖੇਸਰੀ ਸਤ

ਹਰ ਪਾਵੇ ਪ੍ਰਵਾਹ ਹੈ ਕਿਤ ਕਾਦੇ ਤਿਪਤਾਏ। ਸਤਿਗੁਰ ਕੈ ਪਾਣੇ ਜੋ ਚੱਲੇ ਤਿਪਤਾਸੇ ਹਰ ਗੁਣ ਗਾਏ, ਤਨ ਤਨ ਕਾਲ ਜੋ ਨਾਨਕਾ ਜੇ ਚੱਲੇ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਰਤਾਰ, ਤਿਗ ਤਿਨਾਂ ਕਾ ਜੀਵਿਆ ਕਿਤ ਆਏ ਸੰਸਾਰ। ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ, ਨਾ ਮਿਲੇ ਤੁਰ ਲਿਖਿਆ ਜਾ ਨਾਨਕ ਪਾਰ ਉਤਾਰ। ਮਾਇਆ ਮੋਜਾ ਪਰਮਿਆ ਕਰ ਮੂਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਲਿਆ ਮਨ ਮੁਖਨ ਦਾਲ ਹੋਏ, ਗਿਆਨ ਖੜਕ ਪਾਈ ਦੂ ਸੰਘਾਰੇ ਗੁਰਮੁਖ ਜਾਗੇ ਸੋਏ। ਨਾਮ ਰਤਨ ਪਰਗਾਸਿਆ ਮਨ ਤਾਂ ਨਿਰਮਲ ਹੋਏ, ਨਾਮੀ ਨਗਟੇ ਫਿਰੇ ਬਿਰਨਾ ਮੈਂ ਬੈਰੋਏ। ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨਾ ਸਕੇ ਕੋਏ, ਗੁਰਮੁਖਾਂ ਹਰ ਤਨ ਖਟਿਆ ਗੁਰ ਕੇ ਸ਼ਬਦ ਵਿਚਾਰ। ਨਾਮ ਪਦਾਰਥ ਪਾਇਆ ਤੁਟ ਭਰੇ ਭੰਡਾਰ, ਹਰ ਗੁਣ ਬਾਣੀ ਉਚਰੈ ਅੰਤਨ ਪਾਰਾਵਾਰ। ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਜਣ ਹਾਰ, ਗੁਰਮਹੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ, ਤਿਥੇ ਓਨ ਭੁੱਖ ਹੈ ਹਰ ਅਮਰ ਨਾਮ ਸੁਖ ਵਾਸ। ਨਾਨਕ ਦੋ ਸੋ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ, ਕਾਮ ਕ੍ਰੋਧ ਕਾ ਚੂਲੜਾ ਸਭ ਗਲ ਆਏ ਪਾਏ, ਇੱਕ ਉਪਜੈ ਇੱਕ ਬਿੰਸ ਜਾਏ ਹੁਕਮੇ ਆਵੇ ਜਾਏ। ਜੰਮਣ ਮਰਨਾ ਚੁੱਕੇ ਰੰਗ ਲੱਗਾ ਦੂਜੇ ਪਾਏ, ਬੰਧਨ ਬੰਧ ਪਵਾਏ ਨ ਕਰਨਾ ਕਿਉ ਨਾ ਜਾਏ। ਜਿਨ ਕੋ ਕਿਰਪਾ ਧਾਰੀਅਨ ਤਿੰਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿ ਸੁਭਾਏ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨ ਮੋਹ ਚੰਚਲ ਮਤ ਹੈ ਅੰਤਰ ਬਹੁਤ ਚਿਤਰਾਈ, ਕੀਤਾ ਕਰਤਿਆ ਬਿਰਥਾ ਗਿਆ ਤਿਲ ਥਾਏ ਨਾ ਪਾਈ। ਪੁੰਨ ਦਾਨ ਜੋ ਬੀਜਦੈ ਸਭ ਧਰਮ ਰਾਏ ਕੇ ਜਾਏ, ਬਿਨ ਸਤਿਗੁਰੂ ਜਮਕਾਲ ਨਾ ਛੋਡੀ ਦੂਜੇ ਭਾਏ ਖਵਾਈ। ਜੋ ਬਨ ਜਾਂਦਾ ਨਦਰ ਨਾਵੀ ਜਰ ਪਹੁੰਚੇ ਮਰ ਜਾਈ, ਪੁੱਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੈ ਸੋ ਸੋ ਪਾਏ, ਨਾਮ ਵਸੇ ਮਨ ਆਈ, ਨਾਮ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨਾ ਚੇਤਨੀ ਬਿਨ ਨਾਵੇਂ ਦੁਖ ਰੋਏ, ਆਤਮ ਰਾਮ ਨ ਪੂਜਣੀ ਦੂਜੇ ਕਿਉਂ ਸੁਖ ਹੋਏ। ਹੋਮੇ ਅੰਤਰ ਮੈਲ ਹੈ ਸ਼ਬਨ ਕਾਢੇ ਧੋਏ, ਨਾਨਕ ਬਿਨ ਨਾਵੇਂ ਮੈਲਿਆ ਮੂਹੇ ਜਨ ਪਦਾਰਥ ਖੋਏ। ਮਨ ਮੋਹ ਬੋਲੇ ਅੰਦਲੈ ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨ ਬੁਝਣੀ ਸ਼ਬਨ ਕਰੇ ਪ੍ਰਗਾਸ। ਉਹਨਾਂ ਆਪਣੇ ਅੰਦਰ ਸੁਧ ਨਹੀਂ ਗੁਰਬਾਈ ਨਾ ਕਰੇ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਆਇਆ ਨੇਤਾ ਲਿਵ ਸਦਾ ਵਿਗਾਸ। ਹਰ ਗਿਆਨੀਆਂ ਕੀ ਰੱਖਦਾ ਹੋ ਸਰਬਲਹਾਰੀ ਤਾਸ, ਗੁਰਮੁਖ ਜੋ ਹਰ ਸੇਵਦੇ ਜਾ ਨਾਨਕ ਤਾ ਕਾ ਦਾਸ। ਮਾਇਆ ਭਿਅੰਗਮ ਸਰਪ ਹੈ ਜਗ ਘੇਰਿਆ ਬੇਖ ਮਾਏ, ਬੇਕਾ ਮਾੜ ਨਾਮ ਹੈ ਗੁਰਗੜ ਸ਼ਬ ਮੋਹ ਪਾਏ। ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮੈਂ ਸਤਿਗੁਰ ਨਿਰਮਲ ਹੋਇਆ ਬੇਖੋ ਮੈਂ ਗਿਆ ਬਲਾਏ। ਗੁਰਮੁਖਾਂ ਕੇ ਮੁਖ ਉਜਲੈ ਅਰ ਦਰਗੇ ਸੋਭਾ ਪਾਏ, ਜਾਨਾ ਸਦਾ ਕੁਰਬਾਨ ਤਿੰਨ ਜੋ ਚਾਲੇ ਸਤਿਗੁਰ ਪਾਏ। ਸਤਿਗੁਰ ਪੁਰ ਨਿਰਵੈਰ ਹੈ ਨਿਤ ਹਿਰਦੇ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਚਾਹੀਦਾ ਆਪਣੇ ਕਰ ਲੁਕੀ ਲਾਏ, ਅੰਤਰ ਕ੍ਰੋਧ ਅੰਕਾਰ ਹੈ ਅੰਦਨ ਜਲੇ ਸਦਾ ਦੋ ਪਾਏ। ਕੋੜ ਬੋਲ ਬੋਲ ਨਿਤ ਪਾਉਂਦੇ ਬੇਖਾ ਦੇ ਦੂਜੇ ਪਾਏ, ਬੇਮਾਇਆ ਕਾਰਨ ਪਰਮ ਦੇਹ ਫਿਰ ਕਰ ਕਰ ਪਤ ਗਵਾਏ। ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮ ਤੇ ਸਜਾਏ, ਹਰ ਹਰ ਨਾਮ ਨਾ ਚੇਤਨੀ ਕਰਤੇ ਆਪ ਖਵਾਏ।
ਹਰ ਗੁਰਮੁਖ ਕਿਰਪਾ ਤਾਰੀਨ ਜਨ ਵਿਛੜਿਆ ਮਲਾਏ ਜਾਨਾ ਤਿਸ ਬਲਹਾਰਨੇ ਜੋ

0: सतगुर लागे पाए, नाम लगे से उबर बिनावे जम पर जाए, जन नानक बिनावे सुख नहीं आए गए पहताए। चिंता दावत रह गए ता मन प्या आनंद, गुरु प्रसादी बूजिया सातन सुने चिंद, जिनको पूर्व लिखिया तिन पेठिया गुर गोबिंद, नानक सजे मेरे हर पाया परमानंद। सतगुर सेवन अपना गुर शब्दी विचार, सतगुरु का पाणा मन लैण हर नाम कर रखे उर तार, ऐथे उथे मनियर नाम लगे वपार, गुरम समझाव ते सचे दरबार। सचा सौदा खर सच अंतर प्रम प्यार, जम का निर्णया वही आ बख्शे करतार। नानक नाम रते से तनवंत है न निरतन होर संसार, जन की टेक हर नाम हो हर बिना मिठौर न ठाओ, गुरमति नाम वसै सहजे सह समाओ। वड़पागी नाम ते आया एने लागा पाओ, जन नानक मंगे तूड़ तेनो सतगुर बाणे जाओ। लाख जरासी मेदनी तेना जलती करे पुकार, ए मोह माया सब पसरिया नाल चले ना अंती वार। बिन हर शांत न आवई के सागे करी पुकार, वड़पागी सतगुर पाया बुझा ब्रह्म विचार। तेना सब बुझ गई जन नानकार उतार, असी खते बहुत कमावंदे अंत न पारा वार, हर कृपा करके बख्श लियो हो पापी वाडे गुनहगार। हर जो लेखे वार आवी तू बख्श मिलावन हार, गुर तुठे हर भ्रामे लिया सब गिलवे घट वकार। जिन्ना हरा नाम ते आया जा नानक तिन जयकार, विछड़ विछड़ जो मिलै सतगुर के पै पाए, जन्म मन ने चल पाए गुरमन नाम ते आए। गुर साधु संगत मिलै हीरे रतन लबन, नानक लाल अमोल का गुरमां कोय लैन। मन मुख नाम न चेतेओ तेग जीवन देव बास, जेदा दिता खाना पहनना सो मन न वस्यो गुणतास। ए मन शब्द न भेदेओ क्यों होवे करवास, मन मुखिया दो आगणी आवन जन मुयास। गुरमा नाम सुहाग है मस्त मणि लिखियास, हर हर नाम उतारिया हर हिरदे काम प्रगास। सतगुर सेवन आपना हो सतबरहारी तास, नानक तिन मुख उजलै जिन अंतर नाम प्रगास। शब्द मरै सोई जन सीजै बिन शब्दे मुक्त न होई, पे करे बहु करम वगोतै पै दूजे पर जवगोई। नानक बिन सतगुर नाउ न पाईऐ जैसो लोचे कोई, हर का नाम आतवड ऊंचा ऊंचे ऊंचा होई, अपड़ कोई न सके जैसो लोचे कोई। मुख संजमशा न हो वई कर पे पवे सब कोई, गुर की पौड़ी जाय चढ़े करम प्राप्त होई। अंतर आए वसै गुर शब्द विचारे कोय, नानक शब्द मरे मन मानिया साचे साची सोए। माया मोह दुख सागर है बेख दोतर तरिया ना जाए, मेरा मेरा कर दे पच मोए होमे करतवे आए। मन मुखा उरवार ना पार है अद विच रह लपटाए, जो तुर लिखिया सो कमावणा करना कुछ ना जाए। गुरमति ज्ञान रतन मन वसै सब देखिया ब्रह्म सबाए, नानक सतगुर बोथे वड़पागी चढ़े ते पौ जल पार लगाए। बिन सतगुर दाता को नहीं जो हर नाम दे आधार, गुर कृपा ते नौ मन वसाए सदा रहे उड़तार। तेना बुझे तिब तोय ਹਰ ਕੇ ਨਾਏ ਪਿਆਰ ਨਾਨਕ ਗੁਰਮੁਖ ਪਾਈ ਆਏ ਹਰ ਆਪਣੀ ਕਿਰਪਾ ਤਾਰ ਬਿਨ ਸ਼ਬਦ ਜਗਤ ਬਰ ਲਿਆ ਕਹਿਣਾ ਕਹੂੰ ਨਾ ਜਾਏ ਹਰ ਰੱਖੇ ਸੇ ਉਬਰ ਹੈ ਸ਼ਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਿਤ ਥਗੇ ਪੁਰਾਣ ਬਿਖ ਮਾਇਆ ਮੋਹ ਨਾ ਮਿਟਾਈ ਵਿੱਚ ਹੋਮੇ ਆਉਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਸ ਜਾਣ ਜਿਨ੍ਹਾਂ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਣ ਮਾਇਆ ਮੋਹ ਬਹੁ ਚਿਤ ਵਧੈ ਬਹੁ ਆਸਾ ਲੋ ਵਕਾਰ ਮਨ ਮੁਖ ਅਸਤਰ ਨਾ ਥੀਐ ਮਰ ਬਿਨ ਸਜਾਏ ਖਨਵਾਰ ਵਡਭਾਗ ਹੋਵੇ ਸਤਿਗੁਰ ਮਿਲੈ ਹੋਮੈ ਤਰੇ ਵਕਾਰ ਹਰ ਨਾਮਾ ਜਾ ਸੋ ਪਾਇਆ ਜਾ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੈ ਨਾਮ ਲੱਗੇ ਪਿਆਰ ਜਾ ਨਾਨਕ ਨਾਮ ਅਰਾਧਿਆ ਗੁਰ ਕਹਿ ਹਿਤ ਪਿਆਰ ਲੋਭੀ ਕਾ ਵੈਸਾ ਨਾ ਕੀ ਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ ਮਨ ਮੋਸੇ ਤੀ ਸੰਗ ਕਰੈ ਮੂੰਹ ਕਾਲਕ ਦਾਗ ਲਗਾਏ ਮੂੰਹ ਕਾਲੇ ਤਿੰਨ ਲੋਭੀਆਂ ਜਾ ਸੰਜਨ ਮੰਗਵਾਏ ਸਾਤ ਸੰਗ ਧਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ ਜਨਮ ਮਨ ਕੀ ਮਲ ਉਤਰੈ ਜਾ ਨਾਨਕ ਹਰ ਗੁਣ ਗਾਏ ਤੋਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜੀਓ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਲ ਮੂਹੈ ਇਹਨਾਂ ਹੱਥ ਨਾ ਕਥਾ ਹੋਂ ਪਾਏ ਬਾਹਰ ਪਾਗਣ ਸਭ ਕਰਮ ਕਰੈ ਮਨ ਹਿਰਦੇ ਕਵਟ ਕਮਾਏ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋ ਆਇਆਏ ਨਾਨਕ ਕੀ ਪ੍ਰਭ ਬੇਨਤੀ ਹਰ ਪਾਵੇ ਬਖਸ਼ ਮਲਾਏ ਮਨ ਆਵਣ ਜਾਣ ਨਾ ਸੂਜਾਈ ਨਾ ਸੂਜੇ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲਗਾ ਬਹੁ ਪਾਰ ਗੁਰਮੁਖਾਂ ਕਰਾਂ ਉਪਰ ਅਰ ਚੇਤਿਆ ਸੇ ਪਾਇਨ ਮੋਹ ਦੁਆਰ ਨਾਨਕ ਆਪ ਉਹ ਉਧਰੈ ਸਭ ਕਟੰਬ ਧਰੇ ਪਰਵਾਰ ਸ਼ਬਦ ਮਰੈ ਸੋ ਮੂਹਾ ਜਾ ਪੈ ਗੁਰ ਪ੍ਰਸ਼ਾਦੀ ਆਰਾਥਰਾ ਪੈ ਹਰ ਦਰ ਗੈ ਗੁਰ ਸਮਝਾ ਪੈ ਬਿਨ ਸ਼ਬਦੇ ਮੂਹਾ ਹੈ ਸਭ ਕੋਏ ਮਨ ਮੋਹ ਮੂਹਾ ਆਪਣਾ ਜਨਮ ਖੋਏ ਹਰ ਨਾਮ ਨ ਚੇਤੇ ਅੰਤ ਦੁੱਖ ਰੋਏ ਨਾਨਕ ਕਰਤਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ ਉਹ ਸਦਾ ਆਨੰਦ ਵੇਖ ਰਹਿ ਦੁੱਖ ਸੋ ਏ ਸਮਾਨ ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨ ਮੁਖ ਬਾਲਕ ਬਿਰਦ ਸਮਾਨ ਹੈ ਜਿੰਨਾ ਅੰਤਰ ਹਰ ਸੁਰਤ ਨਾਹੀ ਵਿੱਚ ਮੈਂ ਕਰਮ ਕਮਾਉਂਦੇ ਸਭ ਧਰਮ ਰਾਏ ਕਹਿ ਜਾਈ ਗੁਰਮੁਖ ਅੱਛੇ ਨਿਰਮਲੈ ਗੁਰ ਕੈ ਸ਼ਬਦ ਸਬਾਏ ਉਹਨਾਂ ਮੈਲ ਪਤੰਗ ਲੱਗ ਗਈ ਜੇ ਚੱਲਣ ਸਤਿਗੁਰ ਪਾਏ ਮਨ ਮੋਹ ਜੋੜਨਾ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਂ ਗੁਰ ਕੈ ਅੰਗ ਸਮਾਏ ਬੁਰਾ ਕਰੇ ਸੋ ਕਿਹਾ ਸੀਜੈ ਆਪਣੇ ਰੋ ਆਪੇ ਹੀ ਦੱਜੈ ਮਨ ਮੋਹ ਕਮਲਾਂ ਰਗੜੇ ਲੂਜੈ ਗੁਰਮੋਹੇ ਤੇ ਸਭ ਕੇ ਸੂਜੈ ਨਾਨਕ ਗੁਰਮੁਖ ਮਨ ਸਿਉਂ ਲੂਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓ ਮਾਨਸ ਜੂਣ ਨ ਆਖੀਅਨ ਪਸ਼ੂ ਟੋਰ ਗਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਾਸੋ ਪ੍ਰੀ ਨਾ ਪਿਆਰ ਮਨ ਮੋਹ ਵਕਾਰ ਮੈਂ ਮਰ ਜੰਮੇ ਵਾਰੋ ਵਾਰ ਜੀਵ ਦਿਆਨੋ ਮਿਲੇ ਸੋ ਜੀਵੰਦੈ ਹਰ ਜੀ ਜੀਵਨ ਉਤਾਰ ਨਾਨਕ ਗੁਰਮੁਖ ਸੋਹਣੈ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੇ ਜੇ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਤਨ ਏਕ ਹੈ ਨਵਨੇ ਨਾਮ ਸੰਭਾਲ ਤਨ ਭਵੰਤੀ ਨਾਨਹੰਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵੜਪਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨ ਮੋਹਦਾ ਦੇ ਫਿਰਿਆ ਤਿੰਨਾਂ ਲੋਭਕਾਰ ਮਾਇਆ ਮੋਹ ਨਾ ਚੁੱਕਾਈ ਮਰ ਜੰਮੇ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤੇ ਨਾ ਤਾਜ ਵਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ ਕਿਲ ਵੇ ਪਾਪ ਸਭ ਕੱਟੀ ਐ ਹੋ ਮੈਂ ਚੁਕੇ ਗੁਮਾਨ ਗੁਰਮਹਿ ਕਮ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਤਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੈ ਜੀ ਸੋ ਪਾਈ ਲੈ ਹੁਕਮ ਭਰਾਓ ਜੈ ਬਸਾਵੇ ਬੈਸੇ ਪਾਈ ਜੈ ਭੇਜੇ ਤਾਂ ਜਾਉ ਇਹ ਵੜ ਤਨੂਰ ਕੋ ਨਹੀਂ ਪਾਈ ਜੇ ਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੇ ਸੰਗ ਰਹਾਉ ਪਹਿਨਣ ਗੁਣ ਜਗਿਆਈਆਂ ਪਾਈ ਆਪਣੀ ਪਾਤ ਕੇ ਸਾਦਾ ਪੇਖਾਏ ਤਿਸ ਕਾ ਕਿਆ ਸਲਾਈਏ ਪਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਇੱਕ ਹੁਮਨ ਨਾ ਜਾਣੀ ਪਾਈ ਦੂਜੇ ਪਾਏ ਫਰਾਏ ਸੰਗਤ ਹੋਈ ਨਾ ਮਿਲੇ ਪਾਈ ਬੈਸਣ ਮਿਲੇ ਨਾ ਥਾ ਨਾਨਕ ਹੁਮਤ ਨਾਮ ਨਾ ਸੀ ਪਾਈ
1: ਮਾਇਆ ਨਾਉ ਤਿਨ ਮਿਟੋ ਹੁਮਾਰਿਆ ਪਾਈ ਤਿਨ ਕੋ ਸਦ ਬਲਿਹਾਰੇ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨ ਦਿਨ ਸੇਵਨ ਗੁਰੇ ਆਪਣਾ ਅਨ ਦਿਨ ਆਨੰਦ ਰਹਨ ਨਾਨਕ ਸੇ ਮੋਹ ਸੋਹਣੈ ਸੱਚੇ ਦਰ ਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਾਹ ਬੈਸਣਾ ਸੱਚੇ ਮਾਏ ਸਮਾਏ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਏ ਮਨਮੁਖ ਭੁੱਲੇ ਜਾਹੇ ਬਾਬੀਹਾ ਪ੍ਰਿਉ ਪ੍ਰਿਉ ਕਰੇ ਚਾਲਣੇ ਦੇ ਪ੍ਰੇਮ ਪਿਆਰ ਗੁਰ ਮਿਲੇ ਸ਼ੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੇ ਸਹਿਜੀ ਉਪਜੈ ਚੁੱਕੇ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮਰ ਖੋਰ ਧਾਰ ਬਾਬੀਹਾ ਤੂੰ ਸੱਚ ਚੋ ਸੱਚੇ ਸੋਲ ਬੁਲਾਏ ਬੋਲਿਆ ਤੇਰਾ ਥਾਂ ਪਵੇ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਖੀ ਉਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਿ ਸੁਭਾਏ ਜਲ ਹੀ ਤੇ ਸਭੀ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲੱਗ ਆਏ ਬਾਬੀਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ ਆਪ ਪਛਾਣੈ ਪ੍ਰੀਤਮ ਮਿਲੈ ਵੁੱਠਾ ਸ਼ਹਿ ਬਰਲਾਏ ਚਿਮ ਚਿਮੇ ਅੰਮ੍ਰਿਤ ਵਰਸਦਾ ਤਿਸ਼ਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸੱਚੇ ਨਾਮ ਸਮਾਏ ਤੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ ਇੰਦ ਵਰਸੇ ਦਇਆ ਕਰ ਗੂੜੀ ਸ਼ਹਿ ਬਰਲਾਏ ਬਾਬੀ ਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋ ਪਾਏ ਅੰਨ ਤਨ ਬਹੁਤਾ ਉਪਜੈ ਧਰਤੀ ਸ਼ੋਭਾ ਪਾਏ ਅੰਨ ਦਿਨ ਲੋਕ ਭਗਤ ਕਰੇ ਕੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੇ ਸੱਚੇ ਸ਼ਬਦ ਸਮਾਏ ਭੈ ਕਾ ਸਹਿਜ ਸ਼ਿੰਗਾਰ ਕਰਿਓ ਸੱਚ ਰਹੋ ਲਿਵਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਾਹ ਲੈ ਛਡਾਏ ਬਾਬੀ ਹਾ ਸਗਲੀ ਧਰਤੀ ਜੇ ਫਿਰੈ ਉੜ ਚੜੈ ਆਕਾਸ਼ ਸਤਿਗੁਰ ਮਿਲਿਆ ਜਲ ਪਾਈ ਐ ਚੁਕੇ ਭੁੱਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸੇ ਆਗੇ ਕੀਚੇ ਅਰਦਾਸ ਨਾਨਕ ਘਟ ਘਟ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ਼ ਨਾਨਕ ਤਸੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਵੱਠਾ ਮਨ ਤਨ ਸਭ ਪਰਫੜੈ ਸਭ ਜਗ ਹਰਿਆਵਲ ਹੋਏ ਸ਼ਬਦ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਉੱਠੇ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ ਵੱਡੜੈ ਚਾਲ ਚੁਲੁੰਬ ਲੈ ਨਾ ਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰੈ ਪੰਨਣ ਖੜਨ ਸਮਰੱਥ ਹਰ ਅਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੈ ਪੁਕਾਰ

ਵਡ ਭਾਗੀਆਂ ਸੁਹਾਗਣੇ, ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ, ਅੰਤਰ ਜੋਤ ਪ੍ਰਗਾਸ਼ੀਆ, ਨਾਨਕ ਨਾਮ ਸਮਾਏ। ਵਾਹ ਵਾਹ ਸਤਿਗੁਰ ਪੁਰਖ ਹੈ, ਜਿਨ ਸਚ ਜਾਤਾ ਸੋਏ, ਜਿਤ ਮਿਲਿਆ ਤਿਖ ਉਤਰੈ, ਤਨ ਮਨ ਸ਼ੀਤਲ ਹੋਏ।

ਰੜਾਏ ਸੋਏ, ਨਾਨਕ ਸਤਿਗੁਰ ਵਾਹ ਵਾਹ, ਜਿਸ ਤੇ ਨਾਮ ਪ੍ਰਾਪਤ ਹੋਏ। ਹਰਿ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ, ਅਨ ਦਿਨ ਨਾਮ ਸਾ ਲਾਹਣਾ, ਹਰਿ ਜਪਿਆ ਮਨ ਆਨੰਦ, ਵਡ ਭਾਗੀ ਹਰ ਪਾਇਆ, ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬਹੁੜ ਨਮਨ ਤਨ ਪੰਗ।

ഏ മനവാരിയ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ।

ਅੰਤਰ ਜ਼ੋਰ ਹਉਮੈ ਤਨ ਮਾਇਆ, ਕੂੜੀ ਆਵੈ ਜਾਏ। ਸਤਿਗੁਰ ਕਾ ਫਰਮਾਇਆ ਮਨ ਨਾ ਸਕੀ, ਦੁਤਾਰ ਤਰਿਆ ਨਾ ਜਾਏ। ਨਦਰ ਕਰੇ ਜਿਸ ਆਪਣੀ, ਸੋ ਚੱਲੈ ਸਤਿਗੁਰ ਪਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛੈ ਸੋ ਫਲ ਪਾਏ। ਜਿਨੇ ਸਤਿਗੁਰ ਮੰਨਿਆ ਹੋ ਤਿਨ ਕੇ ਲਾਗੋਂ ਪਾਏ। ਨਾਨਕ ਤਾ ਕਾ ਦਾਸ ਹੈ, ਜੇ ਅਨ ਦਿਨ ਰਹਿ ਲਿਵ ਲਾਏ। ਜਿੰਨਾ ਪ੍ਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਨਾਨਕ ਮਿਲੇ ਸੁਭਾਏ, ਗੁਰਮੁਖ ਹੋਏ ਮਨ ਰਸੀਏ। ਜਿੰਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਹਰ, ਜਾਂ ਸ਼ਾਹ ਦੇਖਣੇ ਆਪਣਾ, ਨਾਨਕ ਥੀਵਨ ਪੀ ਹਰੇ। ਜਿਨਾ ਗੁਰਮੁਖੀ ਅੰਦਰ ਨੇ, ਤੈ ਪ੍ਰੀਤਮ ਸੱਚੈ ਲਾਇਆ, ਰਾਤੀ ਤੈ ਡੇ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈਏ, ਅਨ ਦਿਨ ਰਹੇ ਆਨੰਦ, ਨਾਨਕ ਸਹਿਜ ਸਮਾਈਏ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ, ਕਬਹੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈਏ। ਜਿੰਨਾ ਅੰਦਰ ਸੱਚਾ ਨੇ, ਕਿਉਂ ਜੀਵਨ ਪ੍ਰੀ ਵਿਹੋਣਿਆ। ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਸ਼ੁਨਿਆ, ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ।

ਪੇਹਰ ਦੇ ਰਖਾਂ ਸੰਭਾਲ। ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੌ ਚਿੱਤ ਲਾਏ, ਤਿੰਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਨਿਰਦੁੱਖ ਪਏ ਲਿਵਲਾਏ। ਗੁਣ ਗਾਵੈ ਗੁਣ ਉਚਰੈ, ਗੁਣ ਮੈਂ ਸਵੇ ਸਮਾਏ, ਨਾਨਕ ਗੁਰਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਮਨ ਮੁਖ ਮਾਇਆ ਮੋਹ ਹੈ, ਨਾਮ ਨ ਲਗੇ ਪਿਆਰ, ਕੂੜ ਕਮਾਵੇ ਕੂੜ ਸੰਗਰੈ, ਕੂੜ ਕਰੇ ਆਹਾਰ, ਬਿਖ ਮਾਇਆ ਤਨ ਸੰਚ ਮਰੈ, ਅੰਤ ਹੋਏ ਸਵਿਚਾਰ।

ਸਭਨਾ ਰਾਗਾਂ ਵਿੱਚ ਸੋਪਲਾ ਪਾਈ, ਜਿਤ ਵਸਿਆ ਮਨ ਆਏ, ਰਾਗਨਾਥ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਰਾਗੈ ਨਾਦੈ

ਸਭ ਕਿਛ ਤਿਸ ਤੇ ਹੋਇਆ ਜਿਉ ਤਸਹਿ ਦੀ ਰਜ਼ਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹੇ ਕਹਾਏ। ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਹਿਰਦੇ ਕਮਲ ਪ੍ਰਗਾਸ਼ਿਆ, ਜੋਤੀ ਜੋਤ ਮਿਲਾਏ। ਨਾਨਕ ਸਤਿਗੁਰ ਤਿਨ ਕੋ ਮੇਲੇ ਓਣ, ਜਿੰਤਰ ਮਸਤਕ ਪਾਗ ਲਿਖਾਏ। ਅੰਦਰ ਤਿਸ਼ਨਾ ਅੱਗ ਹੈ, ਮਨ ਮੁਖ ਭੁੱਖ ਨਾ ਜਾਏ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ। ਆਨ ਦਿਨ ਚਿੰਤਾ ਚਿੰਤ ਵੈ, ਚਿੰਤਾ ਵੱਧਾ ਜਾਏ। ਜੰਮਣ ਮਰਨ ਨਾ ਚੁੱਕੇ, ਹਉਮੈ ਕਰਮ ਕਮਾਏ। ਗੁਰ ਸ਼ਰਣਾਈ ਉਭਰੈ, ਨਾਨਕ ਲੈ ਛਡਾਏ। ਸਤਿਗੁਰ ਪੁਰ ਕਰ ਧਿਆਨ ਦਾ, ਸਤਸੰਗਤ ਸਤਿਗੁਰ ਪਾਏ। ਸਤਸੰਗਤ ਸਤਿਗੁਰ ਸੇਵੰਦੇ, ਹਰ ਮੇਲੇ ਗੁਰ ਮੇਲਾਏ। ਇਹ ਭਉਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ। ਗੁਰਸਿੱਖੀ ਪਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰ ਨਾਨਕ ਮਿਲਿਆ ਆਏ। ਜਮ ਕੰਕਰ ਮਾਰ ਬਿਦਾਰਿਅਨ, ਹਰ ਦਰਗਾਹ ਲੈ ਛਡਾਏ। ਗੁਰਸਿੱਖਾਂ ਨੂੰ ਸ਼ਾਬਾਸ਼ ਹੈ, ਹਰ ਤੁੱਠਾ ਮੇਲ ਮਿਲਾਏ। ਗੁਰਪੂਰੇ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ। ਹਉ ਮੈਂ ਮਾਰੇ ਕਲਿਵ ਲਾਗੇ, ਅੰਤਰ ਨਾਮ ਵਸਾਇਆ। ਗੁਰਮਤੀ ਜਮਜੋ ਨਾ ਸਕੈ, ਸਚੇ ਨਾ ਸਮਾਇਆ। ਸਭੇ ਆਪੇ ਆਪ ਵਰਤੇ ਕਰਤਾ, ਜੋ ਪਾਵੇ ਸੋ ਨਾਏ ਲਾਇਆ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੇ ਖਿਨ ਮਰ ਜਾਇਆ। ਮਨ ਅੰਤਰ ਹਉ ਮੈਂ ਰੋਗ, ਭ੍ਰਮ ਭੂਲੇ ਹਉ ਮੈਂ ਸਕ ਦੁਰਜਨਾ। ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਏ ਦਿਨ ਸਰਾਤ। ਹਰ ਰਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ। ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦੜਾਇਆ। ਮਨ ਅਣਤ ਨ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ। ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹਲਾ ਪੰਜਵਾਂ, ਏਕੋ ਅੰਕਾਰ ਸਤ ਗੁਰ ਪ੍ਰਸਾਦ। ਰਤੇ ਸਹੀ ਜੇ ਮੁਖ ਨਾ ਮੁੜਨ, ਜਿਨੇ ਸੰਜਾਤਾ ਸਾਏ। ਝੜ ਝੜ ਪਮਦੇ ਕੱਚੇ ਬਰੇਹੀ, ਜਿਨਾ ਕਾਰ ਨਾ ਆਈ। ਧਣੀ ਵਿਹੂਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ। ਤੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸ਼ਾਹ ਨਾਲੇ। ਗੁਰ ਕਹਿ ਸ਼ਬਦ ਅਰਾਧੀਐ, ਨਾਮ ਰੰਗ ਬੈਰਾਗ। ਜੀਤੇ ਪੰਚ ਬੈਰਾਈਆਂ, ਨਾਨਕ ਸਫਲ ਮਾਰੂਏ ਰਾਗ। ਜਾਮ ਇੱਕ ਤਾਂ ਲੱਖ, ਤੋ ਜਿੱਤੀ ਪਨਣੇ ਦਰ ਕਿੱਤੜੇ। ਬਾਹਮਣ ਬਿਰਥਾ ਗਯੋ ਜਨਮ, ਜਿਨ ਕੀ ਤੋ ਸੋ ਵਿਸਰੇ। ਸੋਰਠ ਸੋ ਰਸ ਪੀਜੀਐ, ਕਬਹੂ ਨਾਫੀ ਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ, ਦਰਗਾਹ ਨਿਰਮਲ ਸੋਏ। ਜੋ ਪ੍ਰਭ ਰੱਖੇ ਆਪ, ਤਿਨ ਕੋਈ ਨਾ ਮਾਰੇ। ਅੰਦਰ ਨਾਮ ਨਿਧਾਨ, ਸਦਾ ਗੁਣ ਸਾਰੇ। ਏਕਾ ਟੇਕਿਆ ਗਮ, ਮਨ ਤਨ ਪ੍ਰਭ ਧਾਰੇ। ਲੱਗਾ ਰੰਗ ਅਪਾਰ, ਕੋ ਨਾ ਉਤਾਰੇ। ਗੁਰਮੁਖ ਹਰ ਗੁਣ ਗਾਏ, ਸਹਿਜ ਸੁਖ ਸਾਰੇ। ਨਾਨਕ ਨਾਮ ਨਿਧਾਨ, ਹਿਰਦੇ ਉਰ ਹਾਰੇ। ਕਰੇ ਸੋ ਚੰਗਾ ਮਾਨ, ਦੁਈ ਗਣਤ ਲਾਹੇ। ਆਪਣੀ ਨਿੰਦਰ ਨਿਹਾਲ, ਆਪੇ ਲੈ ਹੁਲਾਏ। ਜਨ ਦਿਓ ਮਤੇ ਉਪਦੇਸ਼, ਵਿੱਚੋਂ ਭਰਮ ਜਾਏ। ਜੋ ਤੁਰ ਲਿਖਿਆ ਲੇਖ, ਸੋਈ ਸਭ ਕਮਾਏ।
ਸਭ ਕਛ ਤਿਸ ਦੇ ਵਸ ਦੂਜੀ ਨਾਹ ਜਾਏ ਨਾਨਕ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੁਰਾ ਜਨ

ਨਾਨਕ ਨਹੀਂ ਕਰਮ। ਤਿਚਰ ਮੂਲਣਾ ਥੋੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਮਾਲ। ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ, ਸੋ ਸੱਜਣ ਟੋਲ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ। ਇੱਕ ਓਅੰਕਾਰ ਸਤ ਗੁਰਪ੍ਰਸਾਦ ਸਲੋਕ ਮਹਲਾ ਨਾਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ, ਬਿਖਿਅਨ ਸਿਉ ਕਾਹੇ ਰਚਿਓ, ਨਿਮਖ ਨ ਹੋਏ ਉਦਾਸ, ਕਹ ਨਾਨਕ ਭਜ ਹਰ ਮਨਾ, ਪਰੈ ਨ ਜਮ ਕੀ ਫਾਸ, ਤਰਨ ਆਪੋ ਇਉਂ ਹੀ ਗਇਓ, ਲਿਓ ਜ਼ਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ।

ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ। ਤੂੰ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਉੱਚੇ ਤੇ ਉੱਚਾ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ, ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰੱਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ, ਨਗਰ ਕਲਸੀਆਂ ਜ਼ਿਲ੍ਹਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ, ਨਗਰ ਭੈਣੀ ਬੜਿੰਗ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤੀ, ਦੇਹ ਅਰੋਗਤਾ, ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ, ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ, ਰਲ ਮਿਲ ਕੇ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢਦਿਆਂ, ਸੇਵਕਾਂ ਨੇ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਏ, ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਪਾਤਸ਼ਾਹ ਜੀਓ। ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ, ਇਸ ਵਕਤ ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਨਗਰ ਕਲਸੀਆਂ ਨਗਰ ਭੈਣੀ ਬੜਿੰਗ ਦੀਆਂ ਸਮੂਹ ਸੰਗਤਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੌਸ਼ਾ ਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਹਨ, ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ,
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜੀਓ ਜਾਣੇ ਤਿਸੇ ਅੰਤਰ ਰਵੇ ਹਰ ਨਾਮਾ। ਧੰਨ ਵਾਹਿਗੁਰੂ ਸਾਹਿਬ ਜੀ। ਟੋਡੀ ਮਹਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਸਦਕਾ ਇਸ ਸਾਲ ਵੀ ਨਗਰ ਕਲਸੀਆਂ ਜ਼ਿਲ੍ਹਾ ਲੁਧਿਆਣਾ ਅਤੇ ਉਹਨਾਂ ਦੇ ਗੁਆਂਢੀ ਨਗਰ ਭੈਣੀ ਨਗਰ ਕਲਸੀਆਂ ਅਤੇ ਉਹਨਾਂ ਦੇ ਜੋ ਗੁਆਂਢੀ ਨਗਰ ਭੈਣੀ ਵੜਿੰਗ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਚਰਨਾਂ ਦਾ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਤੁਰ ਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ 'ਚ ਸ਼ੁਰੂ ਕਰਵਾਏ ਗਏ ਸਨ। ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਭੋਗ ਪਏ, ਉਪਰੰਤ ਅਰਦਾਸ ਬੇਨਤੀ ਹੋਈ ਹੈ। ਸਰਬੱਤ ਦੇ ਭਲੇ ਦੀ ਅਰਦਾਸ ਹੋਈ, ਨਗਰਾਂ ਦੇ ਜੋ ਵੱਲੋਂ ਉਹਨਾਂ ਦੇ ਨਗਰਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਸਰਬੱਤ ਦੇ ਭਲੇ ਦੀ ਜੋ ਅਰਦਾਸ ਹੈ ਉਹ ਹੀ ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਅਰਦਾਸ ਕਰੀਏ ਕਿ ਜੋ ਹੁਕਮਨਾਮਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਸਾਡੇ ਸਭ ਦੇ ਜੋ ਹਿਰਦਿਆਂ ਵਿੱਚ ਵੱਸ ਜਾਵੇ ਅਤੇ ਅਸੀਂ ਆਪਣੇ ਆਪ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜੋ ਹੈ ਚਲਾਉਣ ਦਾ ਯਤਨ ਕਰ ਸਕੀਏ। ਇਹ ਜੋ ਨਗਰ, ਦੋਵੇਂ ਨਗਰ ਰਲ ਕੇ ਹਰ ਸਾਲ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਕਰਾਉਂਦੇ ਹਨ, ਇਹ ਇੱਕ ਬਹੁਤ ਵਧੀਆ ਐਗਜ਼ਾਮਪਲ ਵੀ ਹੈ। ਆਪਾਂ ਹਮੇਸ਼ਾ ਹੀ ਗੁਰਦੁਆਰਾ ਸਾਹਿਬ ਵੱਲੋਂ ਬੇਨਤੀ ਕਰਦੇ ਹਾਂ ਕਿ ਅਖੰਡ ਪਾਠ ਸਾਹਿਬ ਭਾਵੇਂ ਦੋ ਪਰਿਵਾਰ, ਚਾਰ ਪਰਿਵਾਰ, ਇੱਕ ਪਰਿਵਾਰ ਉਹਨਾਂ ਨੇ ਕਰਵਾਉਣਾ ਹੋਵੇ, ਜੇ ਰਲ ਕੇ ਇੱਕ ਜਗ੍ਹਾ ਦੇ ਉੱਤੇ ਗੁਰੂ ਕੀ ਬਾਣੀ ਦਾ ਜੋ ਅਖੰਡ ਜਾਪ ਹੋ ਜਾਵੇ ਅਤੇ ਅਰਦਾਸ ਸਭ ਦੀ ਵੀ ਉੱਥੇ ਹੀ ਹੋ ਜਾਵੇ, ਕਿਉਂਕਿ ਬਾਣੀ ਤਾਂ ਗੁਰੂ ਦੀ ਹੈ ਜਿਹੜੀ ਪੜ੍ਹੀ ਜਾਣੀ ਹੈ। ਇਹਦੇ ਨਾਲ ਇੱਕ ਬਹੁਤ ਵਧੀਆ ਐਗਜ਼ਾਮਪਲ ਸੈੱਟ ਹੁੰਦੀ ਹੈ। ਸੋ ਇਹਨਾਂ ਨਗਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਸਦਕਾ ਪਿਛਲੇ ਕੁਝ ਸਾਲਾਂ ਤੋਂ ਇਸੇ ਹੀ ਤਰ੍ਹਾਂ ਜੋ ਹੈ ਰਲ ਮਿਲ ਕੇ ਅਖੰਡ ਪਾਠ ਸਾਹਿਬ ਜੋ ਕਰਵਾਉਂਦੇ ਹਨ। ਬਾਕੀ ਇਹ ਜਿਹੜੇ ਕੰਮ ਹੁੰਦੇ ਹਨ ਆਪ ਸਭ ਜਾਣਦੇ ਹੀ ਹੋ ਕਿ ਇਹ ਟਾਈਮ ਕੰਜ਼ਿਊਮਿੰਗ ਹੁੰਦੇ ਹਨ। ਜਿਹੜੇ ਵੀ ਪ੍ਰਬੰਧਕ ਵੀਰ ਹੁੰਦੇ ਹਨ ਉਹਨਾਂ ਨੂੰ ਹਰ ਸਾਲ ਇਹ ਪ੍ਰਬੰਧ ਕਰਨ ਦੇ ਲਈ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢਣਾ ਪੈਂਦਾ ਹੈ ਅਤੇ ਉਹ ਆਪਣਾ ਸਮਾਂ ਕੱਢ ਕੇ ਆਪ ਸਭ ਜੀ ਦੇ ਨਾਲ ਕੋਂਟੈਕਟ ਕਰਦੇ ਹਨ ਅਤੇ ਸੰਗਤਾਂ ਵੀ ਉਹਨਾਂ ਦਾ ਜੇ ਸਾਥ ਦਿੰਦੀਆਂ ਹਨ ਤਾਂ ਹੀ ਇਹੋ ਜਿਹੜੇ ਪ੍ਰੋਗਰਾਮ ਹਨ ਉਹ ਸਫਲ ਹੋ ਸਕਦੇ ਹਨ। ਅਤੇ ਪ੍ਰਬੰਧਕ ਵੀਰਾਂ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੀਆਂ ਰਲ ਮਿਲ ਕੇ ਜੋ ਹੈ ਇਸ ਪ੍ਰੋਗਰਾਮ ਨੂੰ ਸੰਪੂਰਨ ਕਰਨ ਦੇ ਵਿੱਚ ਉਹਨਾਂ ਦਾ ਮਦਦ ਕਰਦੇ ਹਨ। ਅਤੇ ਇਸੇ ਹੀ ਤਰ੍ਹਾਂ ਸੰਗਤਾਂ ਵੱਲੋਂ ਵੀ ਜੋ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਜੋ ਇੰਨੇ ਯਤਨ ਕਰਕੇ ਸਾਰੀਆਂ ਸੰਗਤਾਂ ਨੂੰ ਇਕੱਤਰ ਕਰਦੇ ਹਨ। ਰਿਸ਼ਤੇਦਾਰ, ਭੈਣ ਭਾਈ, ਹੋਰ ਧੀਆਂ ਭੈਣਾਂ ਜੋ ਕਿਤੇ ਬਾਹਰ ਅੰਦਰ ਵੀ ਵਿਆਹੀਆਂ ਹੁੰਦੀਆਂ ਹਨ ਉਹ ਵੀ ਸਾਰੇ ਇਸ ਬਹਾਨੇ ਇੱਥੇ ਇਕੱਤਰ ਹੋ ਜਾਂਦੇ ਹਨ, ਜਿੱਥੇ ਇਹ ਇੱਕ ਧਾਰਮਿਕ ਸਮਾਗਮ ਹੈ। ਆਪਾਂ ਗੁਰੂ ਮਹਾਰਾਜ ਦੇ ਚਰਨ ਪਰਸਦੇ ਹਾਂ, ਬੱਚਿਆਂ ਵਾਸਤੇ ਇੱਕ ਐਗਜ਼ਾਮਪਲ ਸੈੱਟ ਕਰਦੇ ਹਾਂ, ਉਹਦੇ ਨਾਲ ਨਾਲ ਹੀ ਸਾਡਾ ਇੱਕ ਇਹ ਕਲਚਰ ਦਾ ਹਿੱਸਾ ਵੀ ਹੈ ਤਾਂ ਕਿ ਬੱਚਿਆਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗਦਾ ਸਾਡੇ ਅਸੀਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਨਗਰਾਂ ਵਾਲੇ ਰਿਸ਼ਤੇਦਾਰ ਅਤੇ ਹੋਰ ਸਾਡੇ ਜੋ ਕਜ਼ਨ ਜਿਨ੍ਹਾਂ ਜਿੰਨੀ ਵੀ ਸਾਡੀ ਨੇੜਤਾ ਹੁੰਦੀ ਕਿਸ ਤਰ੍ਹਾਂ ਅਸੀਂ ਆਪਣਾ ਭਾਈਚਾਰੇ ਦੇ ਵਿੱਚ ਜੋ ਵਿਚਰਦੇ ਹਾਂ ਅਤੇ ਸਾਡੀ ਇੱਕ ਜਿਹੜੀ ਸੁਸਾਇਟੀ ਹੈ ਉਹਨਾਂ ਦਾ ਕਲਚਰ ਕਿਸ ਤਰ੍ਹਾਂ ਦਾ ਹੈ। ਸੋ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ ਜੋ ਪਰਸੋਂ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਲੰਗਰਾਂ ਵਿੱਚ ਗੁਰਦੁਆਰਾ ਸਾਹਿਬ ਅੰਦਰ ਹੋਰ ਸੇਵਾਵਾਂ ਕਰਕੇ ਜੋ ਆਪਣੇ ਫਰਜ਼ ਨਿਭਾ ਰਹੇ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਖਾਸ ਕਰਕੇ ਪ੍ਰਬੰਧਕ ਵੀਰਾਂ ਦਾ ਜਿਹੜੇ ਹਰ ਸਾਲ ਇਹ ਆਪਣਾ ਸਮਾਂ ਕੱਢ ਕੇ ਇਹ ਪ੍ਰਬੰਧ ਕਰਦੇ ਹਨ। ਅਤੇ ਅਗਲੇ ਸਾਲ ਦੀ ਜੋ ਡੇਟ ਹੈ ਪ੍ਰਬੰਧਕ ਵੀਰ ਆਪ ਜੀ ਨੂੰ ਅੱਜ ਜਾਂ ਥੋੜ੍ਹੇ ਸਮੇਂ ਦੇ ਵਿੱਚ ਜ਼ਰੂਰ ਦੱਸ ਦੇਣਗੇ ਤਾਂ ਕਿ ਜੋ ਤੁਸੀਂ ਆਪਣੇ ਜਿਹੜੇ ਅਗਲੇ ਸਾਲ ਦੇ ਪ੍ਰੋਗਰਾਮ ਉਸ ਦੇ ਅਨੁਸਾਰ ਉਹਨਾਂ ਨੂੰ ਬਣਵਾ ਸਕੋ। ਇਹ ਜੋ ਅੱਜ ਇਹ ਵਿਸ਼ੇਸ਼ ਪ੍ਰੋਗਰਾਮ ਦੋਹਾਂ ਨਗਰਾਂ ਵੱਲੋਂ ਅਖੰਡ ਪਾਠ ਸਾਹਿਬ ਦੇ ਸਜਾਏ ਗਏ ਸਨ ਉਹਨਾਂ ਦੀ ਇੱਥੇ ਸਮਾਪਤੀ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਜੋ ਹੈ ਕੀਰਤਨ ਦਰਬਾਰ ਮੇਨ ਦਰਬਾਰ ਹਾਲ ਦੇ ਵਿੱਚ ਸੱਜ ਚੁੱਕਾ। ਆਪਾਂ ਉੱਥੇ ਸਭ ਨੇ ਜਾ ਕੇ ਹਾਜ਼ਰੀਆਂ ਭਰਨੀਆਂ, ਸਭ ਨੂੰ ਬੇਨਤੀ ਹੈ ਕਿ ਥੋੜ੍ਹਾ ਮੋਟਾ ਸਮਾਂ ਜ਼ਰੂਰ ਕੱਢ ਕੇ ਪਹਿਲਾਂ ਆਪਾਂ ਕੀਰਤਨ ਦਰਬਾਰ ਦੇ ਵਿੱਚ ਜਾ ਕੇ ਮੇਨ ਦਰਬਾਰ ਹਾਲ ਦੇ ਵਿੱਚ ਹਾਜ਼ਰੀਆਂ ਭਰਿਆ ਕਰਿਆ ਕਰੀਏ ਅਤੇ ਉਸ ਤੋਂ ਬਾਅਦ ਆਪਣੇ ਕੋਲ ਸਾਰਾ ਦਿਨ ਹੈ, ਸੋਸ਼ਲਾਈਜ਼ ਵੀ ਹੋਣਾ ਇੱਕ ਇਸ ਪ੍ਰੋਗਰਾਮ ਦਾ ਅੰਗ ਹੀ ਬਣ ਗਿਆ ਹੈ, ਅਤੇ ਆਪਾਂ ਉਸ ਤੋਂ ਬਾਅਦ ਜੋ ਹੈ ਲੰਗਰ ਹਾਲ ਦੇ ਵਿੱਚ ਆ ਕੇ ਸੋਸ਼ਲਾਈਜ਼ ਵੀ ਹੋ ਸਕਦੇ ਹਾਂ। ਸੋ ਇਹ ਵਿਸ਼ੇਸ਼ ਪ੍ਰੋਗਰਾਮਾਂ ਦੀ ਇੱਥੇ ਸਮਾਪਤੀ ਆ, ਹੋਈਆਂ ਭੁੱਲਾਂ ਦੀ ਖਿਮਾ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਕਿ ਇਸ ਹਾਲ ਦੇ ਵਿੱਚ ਇਸ ਪ੍ਰੋਗਰਾਮ ਤੋਂ ਬਾਅਦ ਸੁਖਮਨੀ ਸਾਹਿਬ ਦੇ ਜਾਪ ਜੋ ਹਨ ਉਹ ਭਾਈ ਜਸਵੀਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਕਮਲਜੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਹੋ ਰਹੇ ਹਨ। ਜਿਹੜੀ ਸੰਗਤ ਉਹ ਸੁਖਮਨੀ ਸਾਹਿਬ ਦੇ ਜਾਪ ਵਿੱਚ ਸ਼ਾਮਿਲ ਹੋਣ ਲਈ ਆਈ ਹੈ ਉਹ ਇੱਥੇ ਹੀ ਬਰਾਜੇ ਰਹਿਣ, ਬਾਕੀ ਸੰਗਤ ਆਪਾਂ ਰਲ ਮਿਲ ਕੇ ਜੋ ਹੈ ਕੀਰਤਨ ਦਰਬਾਰ ਦੀਆਂ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਹਰਜੀਤ ਸਿੰਘ ਜੀ ਹੁਣਾਂ ਦੇ ਕੀਰਤਨੀ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਵੀ ਗੁਰਦੁਆਰਾ ਸਾਹਿਬ ਆ ਕੇ ਇਹਨਾਂ ਪਾਸੋਂ ਕੀਰਤਨ ਸੁਣ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅੱਜ ਦੇ ਜੋ ਦੀਵਾਨ ਹਨ, ਇਹਨਾਂ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਕਲਸੀਆਂ ਜ਼ਿਲ੍ਹਾ ਲੁਧਿਆਣਾ ਅਤੇ ਉਹਨਾਂ ਦੇ ਗੁਆਂਢੀ ਪਿੰਡ ਨਗਰ ਭੈਣੀ ਬੜਿੰਗ ਅਤੇ ਇਸੇ ਹੀ ਤਰ੍ਹਾਂ ਭਾਈ ਜਸਵੀਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਭਾਈ ਕਮਲਜੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਦੀਵਾਨਾਂ ਦੇ ਵਿੱਚ ਹੋ ਰਹੀ ਹੈ।

0: ਜਿਸ ਤਰ੍ਹਾਂ ਪਿਛਲੇ ਹਫ਼ਤੇ ਵੀ ਤੁਸੀਂ ਦੇਖਿਆ ਹੋਣਾ ਹੈ, ਬਾਹਰ ਕੁਝ ਬੱਚੇ ਅਤੇ ਕੁਝ ਐਡਲਟਸ ਜਿਹੜੇ ਹਨ ਉਹ ਇੱਕ ਚੋਕਲੇਟ ਵੇਚ ਰਹੇ ਹਨ, ਜੋ ਕਿ ਇੱਕ ਫੰਡ ਰੇਜ਼ਿੰਗ ਵਾਸਤੇ ਹੈ। ਪਿਛਲੇ ਹਫ਼ਤੇ ਵੀ ਉਹਨਾਂ ਨੇ ਐਕਸਪਲੇਨ ਕੀਤਾ ਸੀ ਕਿ ਇਹ ਜੋ ਮੈਕਲੋਡ ਰੋਡ ਟ੍ਰੈਡੀਸ਼ਨਲ ਸਕੂਲ ਹੈ ਉਹਨਾਂ ਦੇ ਬੱਚੇ ਹਨ, ਅਤੇ ਇਹਦੇ ਬਾਰੇ ਜੋ ਸਰੀ ਸਕੂਲ ਬੋਰਡ ਦੇ ਵਾਈਸ ਚੇਅਰ ਸਰਦਾਰ ਗੁਰਪ੍ਰੀਤ ਸਿੰਘ ਜੀ ਥਿੰਦ ਗੈਰੀ ਸੰਧੂ, ਜਿਨ੍ਹਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਸਾਡੇ ਪਾਸ ਪਹੁੰਚੇ ਹਨ। ਉਹ ਇਸ ਪ੍ਰੋਗਰਾਮ ਦਾ ਉਹ ਕਿਉਂ ਕਰ ਰਹੇ ਹਨ, ਕਿਉਂ ਲੋੜ ਪਈ ਹੈ ਉਹਨਾਂ ਨੂੰ, ਉਹ ਆਪ ਜੀ ਦੇ ਨਾਲ ਦੋ ਚਾਰ ਮਿੰਟ ਵਾਸਤੇ ਗੱਲ ਸਾਂਝੀ ਕਰਨਗੇ। ਮੈਂ ਬੇਨਤੀ ਕਰਦਾ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਕਿ ਉਹ ਸੰਗਤਾਂ ਦੇ ਨਾਲ ਇਸ ਦੀ ਜਾਣਕਾਰੀ ਸਾਂਝੀ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਹਿਬ ਜੀ ਨਿਵਾਜੀ ਸਾਹ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਪ੍ਰੀਤ ਸਿੰਘ ਥਿੰਦ ਹੈ ਜੀ, ਨਿੱਕਾ ਨਾਮ ਗੈਰੀ ਥਿੰਦ। ਸਰੀ ਸਕੂਲ ਬੋਰਡ ਦੇ ਟਰੱਸਟੀ ਵਜੋਂ ਪਿਛਲੇ 12 ਸਾਲਾਂ ਤੋਂ ਮੈਂ ਸੇਵਾਵਾਂ ਨਿਭਾ ਰਿਹਾ, ਕਰੰਟਲੀ ਸਰਵਿੰਗ ਐਜ਼ ਵਾਈਸ ਚੇਅਰ ਫੋਰ ਦਾ ਬੋਰਡ। ਜਿਹੜੇ ਟ੍ਰੈਡੀਸ਼ਨਲ ਸਕੂਲ ਸਰੀ ਦੇ ਵਿੱਚ ਤਿੰਨ ਹੈਗੇ, ਹਾਲਾਂਕਿ ਆਉਂਦੇ ਸਾਡੇ ਅੰਡਰ ਹੀ ਆ, ਸਰੀ ਸਕੂਲ ਬੋਰਡ ਅੰਡਰ ਹੀ ਆਉਂਦੇ ਆ, ਜਿੱਥੇ ਕਿ ਬੱਚੇ ਯੂਨੀਫਾਰਮ ਪਾ ਕੇ ਜਾਂਦੇ ਆ। ਮੇਰੀ ਆਪਣੀ ਸਕੂਲਿੰਗ ਸੈਨਿਕ ਸਕੂਲ ਕਪੂਰਥਲੇ ਤੋਂ ਆ, ਯੂਨੀਫਾਰਮ ਦੀ ਕੀ ਮਹੱਤਤਾ, ਡਿਸਿਪਲਿਨ ਦੀ ਕੀ ਮਹੱਤਤਾ ਹੈਗੀ ਆ, ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਲੰਬੇ ਸਮੇਂ ਤੋਂ ਮੈਂ ਕੋਸ਼ਿਸ਼ ਕਰ ਰਿਹਾ ਵੀ ਸਰੀ ਦੇ ਐਲੀਮੈਂਟਰੀ ਸਕੂਲਾਂ ਦੇ ਵਿੱਚ ਯੂਨੀਫਾਰਮ ਸਾਰਿਆਂ ਦੇ ਵਿੱਚ ਲਾਗੂ ਹੋ ਜੇ, ਪਰ ਉਹਦੇ 'ਚ ਪੇਰੈਂਟਸ ਵੱਲੋਂ ਵੀ ਬਹੁਤਾ ਯੋਗਦਾਨ ਨਹੀਂ ਮਿਲ ਰਿਹਾ, ਅਤੇ ਨਾ ਹੀ ਬਾਕੀ ਜਿਹੜੇ ਸੀਨੀਅਰ ਐਡਮਿਨਿਸਟ੍ਰੇਸ਼ਨ ਕਹਿ ਲਓ ਜਾਂ ਬਾਕੀ ਬੋਰਡ ਦਾ ਜਿਹੜਾ ਸਹਿਯੋਗ ਚਾਹੀਦਾ ਹੁੰਦਾ, ਘੱਟੋ ਘੱਟ 4 ਵੋਟਾਂ। ਸੋ ਪਰ ਮੇਰੀ ਕੋਸ਼ਿਸ਼ ਜਾਰੀ ਰਹੇਗੀ। ਪਰ ਉਹਦੇ ਨਾਲ ਹੀ ਜਿਹੜਾ ਮੈਕਲਾਊਡ ਰੋਡ ਟ੍ਰੈਡੀਸ਼ਨਲ ਸਕੂਲ ਹੈ, ਇੱਥੇ ਮੇਰੇ ਬੱਚੇ ਆਪ ਇੱਥੇ ਪੜ੍ਹੇ ਆ, ਇਹਨਾਂ ਦੀ ਪੈਕ ਜਿਹੜੀ ਪੇਰੈਂਟ ਐਡਵਾਈਜ਼ਰੀ ਕਾਊਂਸਲ ਆ, ਉਹਨਾਂ ਨੇ ਚੋਕਲੇਟ ਦੇ 200 ਕੇਸਿਸ ਆਰਡਰ ਕਰ ਲਏ। ਇੱਕ ਕੇਸ ਜਿਹੜਾ ਤਕਰੀਬਨ $100 ਦਾ, $20,000 ਦੇ ਉਹਨਾਂ ਨੇ ਚੋਕਲੇਟ ਆਰਡਰ ਕਰ ਲਏ। 100 ਕੇਸ ਤਾਂ ਬੱਚਿਆਂ ਨੇ ਵੇਚਤੇ, ਬਾਕੀ ਜਿਹੜੇ 100 ਇਹਨਾਂ ਕੋਲ ਸਟੱਕ ਹੋਏ ਪਏ ਸੀਗੇ। ਸੋ ਮੈਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ, ਉਹ ਕਹਿੰਦੇ ਤੁਸੀਂ ਇੱਥੇ ਆ ਕੇ ਕੋਈ ਨਾ ਇਹ ਸੇਲ ਕਰ ਲਓ। ਸੋ ਮੈਂ ਤੁਹਾਨੂੰ ਰਿਕੁਐਸਟ ਕਰਨੀ ਚਾਹੁੰਦਾ ਸਾਰਿਆਂ ਨੂੰ, ਇਹ ਜਿਹੜੀ ਸਕੂਲ ਦੇ ਪਲੇਗਰਾਊਂਡ ਐਨਹੈਂਸਮੈਂਟ ਜਾਂ ਜਿਹੜੇ ਉਹਨਾਂ ਦੇ ਇਲੈਕਟ੍ਰੋਨਿਕ ਇਕਿਉਪਮੈਂਟ ਹੈਗੇ ਆ ਜਾਂ ਬੱਚਿਆਂ ਦੇ ਫੀਲਡ ਟ੍ਰਿਪ ਹੈ, ਉਹਦੇ ਲਈ ਮਨੀ ਯੂਜ਼ ਹੁੰਦੀ ਹੈ। ਸੋ ਤੁਸੀਂ ਪਲੀਜ਼ ਇਹਦੀ ਜਾਂਦੇ ਹੋਏ ਜ਼ਰੂਰ ਹੈਲਪ ਕਰਕੇ ਜਾਇਓ। ਇੱਕ ਜਿਹੜੀ ਡੱਬੀ ਚੋਕਲੇਟ ਦੀ ਉਹ $5 ਦੀ ਆ। ਜੇ ਤੁਹਾਡਾ ਕੋਈ ਬਿਜ਼ਨਸ ਹੈਗਾ ਤਾਂ ਤੁਸੀਂ ਭਾਵੇਂ ਪੂਰਾ ਕੇਸ ਲੈ ਜਾਇਓ, $100 ਦਾ ਕੇਸ ਹੈਗਾ, ਉਹਦੇ 'ਚ 20 ਡੱਬੀਆਂ ਹੁੰਦੀਆਂ ਚੋਕਲੇਟ ਦੀਆਂ, ਤਾਂ ਤੁਸੀਂ ਉੱਥੇ ਜਾ ਕੇ ਆਪਣੇ ਬਿਜ਼ਨਸ 'ਤੇ ਉਹਨੂੰ ਸੈਲ ਕਰ ਸਕਦੇ ਹੋ। ਪਰ ਇਹਨਾਂ ਦੀ ਬੱਚਿਆਂ ਦੀ ਅਤੇ ਪੈਕ ਦੀ ਜਿਹੜੀ ਹੈਲਪ ਕਰਨੀ ਉਹ ਬਹੁਤ ਜ਼ਰੂਰੀ ਹੈਗੀ, ਕਿਉਂਕਿ ਇਹਨਾਂ ਕੋਲ ਤਕਰੀਬਨ ਹਾਲੇ ਵੀ ਲਾਸਟ ਵੀਕ ਅਸੀਂ ਤਕਰੀਬਨ 40 ਕੇਸ ਇੱਥੇ ਸੈਲ ਕੀਤੇ ਸੀਗੇ, ਅਤੇ ਸਾਡੇ ਕੋਲ ਹਾਲੇ ਵੀ ਤਕਰੀਬਨ 60 ਕੇਸ ਪਏ ਆ। ਤੋ $6,000 ਦੀ ਰਾਸ਼ੀ ਦੇ ਚੋਕਲੇਟ ਹੈਗੇ ਆ, ਪਲੀਜ਼ ਇਹਨਾਂ ਦੀ ਹੈਲਪ ਜ਼ਰੂਰ ਕਰਿਓ। ਅਤੇ ਉਹਦੇ ਨਾਲ ਹੀ ਮੈਂ ਇੰਨੀ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਵੀ ਜਿਹੜੇ ਵੀ ਸਕੂਲ ਵਿੱਚ ਤੁਹਾਡੇ ਬੱਚੇ ਜਾਂ ਗ੍ਰੈਂਡ ਚਿਲਡਰਨ ਜਾਂਦੇ ਆ, ਹਰੇਕ ਸਕੂਲ ਦੇ ਵਿੱਚ ਤੁਸੀਂ ਯੂਨੀਫਾਰਮ ਆਪ ਲਾਗੂ ਕਰਾ ਸਕਦੇ ਆ। ਜੇ 90% ਪੇਰੈਂਟ ਆ ਕੇ ਸਾਨੂੰ ਕਹਿਣ ਵੀ ਅਸੀਂ ਸਾਡੇ ਇਸ ਸਕੂਲ ਵਿੱਚ ਯੂਨੀਫਾਰਮ ਲਾਗੂ ਕਰਨਾ ਚਾਹੁੰਦੇ ਹਾਂ, ਤਾਂ ਉਹ ਬੋਰਡ ਉਹਦੇ 'ਤੇ ਫਿਰ ਇਨਕਾਰ ਨਹੀਂ ਕਰ ਸਕਦਾ। ਸੋ ਪਲੀਜ਼ ਮੇਰਾ ਤਾਂ ਸਾਥ ਦਿਓ ਤੁਸੀਂ। ਮੈਂ ਚਾਹੁੰਦਾ ਵੀ ਸਾਰੇ ਹੀ ਐਲੀਮੈਂਟਰੀ ਸਕੂਲਾਂ ਵਿੱਚ ਜਿਹੜੀ ਯੂਨੀਫਾਰਮ ਹੋਵੇ, ਅਤੇ ਕਿ ਮੰਨ ਲਈ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਮਾਫ਼ੀ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਆਪ ਜੀ ਨਾਲ ਉਸ ਜੋ ਉਹ ਚੋਕਲੇਟ ਸੇਲ ਕਰ ਰਹੇ ਹਨ ਜਾਣਕਾਰੀ ਸਾਂਝੀ ਕੀਤੀ ਹੈ। ਸੋ ਇਹਨਾਂ ਦਾ ਸਾਥ ਦੇਣ ਦੀ ਕਿਰਪਾਲਤਾ ਕਰਨੀ ਜੀ। ਹੁਣ 11 ਵਜੇ ਤੱਕ ਭਾਈ ਦਰਬਾਰ ਸਿੰਘ ਜੀ ਦਾ ਜੋ ਗੁਰਦੁਆਰਾ ਸਾਹਿਬ ਦਾ ਕੀਰਤਨ ਜਥਾ ਹੈ, ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾਉਣਗੇ, ਅਤੇ ਇਸ ਦੇ ਨਾਲ ਹੀ ਇੱਕ ਦੋ ਜਾਣਕਾਰੀਆਂ ਹਨ ਜਿਹੜੀਆਂ ਕਿ ਮੈਂ ਆਪ ਜੀ ਨਾਲ ਸਾਂਝੀਆਂ ਕਰ ਦੇਵਾਂ। ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਨਕਮ ਟੈਕਸ ਦੀ ਸੇਵਾਵਾਂ ਜੋ ਹਨ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਸਨ। ਅੱਗੇ ਉਹ 2 ਦਿਨ ਜਦੋਂ ਕਿ ਅਪ੍ਰੈਲ ਤੱਕ ਬਿਜ਼ੀ ਸੀਜ਼ਨ ਸੀ ਅਤੇ 2 ਦਿਨ ਸੇਵਾ ਦਿੱਤੀ ਜਾਂਦੀ ਸੀ, ਹੁਣ ਸਿਰਫ ਅਤੇ ਸਿਰਫ ਸ਼ੁੱਕਰਵਾਰ ਨੂੰ 10 ਤੋਂ 12 ਵਜੇ ਤੱਕ ਜੋ ਹੈ, ਜੇ ਕਿਸੇ ਨੇ ਹਜੇ ਇਨਕਮ ਟੈਕਸ ਨਹੀਂ ਭਰਿਆ, ਭਰਨ ਵਾਲਾ ਬਕਾਇਆ ਰਹਿੰਦਾ ਹੈ, ਅਤੇ ਉਹ 10 ਤੋਂ 12 ਵਜੇ ਤੱਕ ਹਰ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਇੱਥੇ ਜੋ ਨਾਲ ਪਾਰਕਿੰਗ ਲੋਟ ਦੇ ਰਾਗੀ ਸਾਹਿਬਾਂ ਦੀ ਜੋ ਰਿਹਾਇਸ਼ ਹੈ ਉਹਦੇ ਵਿੱਚ ਲਾਇਬ੍ਰੇਰੀ ਹੈ, ਉੱਥੇ ਸੇਵਾਵਾਂ ਹੁੰਦੀਆਂ ਹਨ। ਆਪ ਜੀ ਆਪਣੀ ਜੋ ਸੇਵਾ ਹੈ ਉੱਥੋਂ ਇਹ ਲੈ ਸਕਦੇ ਹੋ ਅਤੇ ਨਾਲ ਦੀ ਨਾਲ ਹੀ ਕਿਸੇ ਨੇ ਬੱਸ ਪਾਸ ਵਾਸਤੇ ਜਾਂ ਹੋਰ ਕੋਈ ਸੇਵਾ ਜੋ ਸਰਕਾਰੀ ਕਾਗਜ਼ ਭਰਨ ਵਾਸਤੇ ਲੈਣੀ ਹੈ ਤਾਂ ਉਹ ਵੀ ਇਹ ਸ਼ੁੱਕਰਵਾਰ ਨੂੰ 10 ਤੋਂ 12 ਵਜੇ ਤੱਕ ਇਹ ਸੇਵਾਵਾਂ ਲੈ ਸਕਦੇ ਹਨ। ਅਤੇ ਇਸੇ ਹੀ ਤਰ੍ਹਾਂ ਜੋ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸੁਸਾਇਟੀ ਬਣੀ ਹੋਈ ਹੈ ਉਸ ਵੱਲੋਂ ਵੀ ਜੋ ਪਾਸ ਦੇ ਵਿੱਚ ਕਾਮਾ ਗਾਟਾ ਮਾਰੂ ਜਹਾਜ਼ ਹੁੰਦਾ ਸੀ ਉਹਦਾ ਨਾਂ ਜੋ ਅੱਜ ਕੱਲ੍ਹ ਕਾਮਾ ਗੁਰੂ ਨਾਨਕ ਜਹਾਜ਼ ਰੱਖਣ ਦਾ ਰੱਖਿਆ ਜਾ ਰਿਹਾ ਹੈ ਜਾਂ ਰੱਖਿਆ ਗਿਆ ਹੈ, ਮੈਨੂੰ ਬਹੁਤਾ ਨਹੀਂ ਇਹਦੇ ਬਾਰੇ ਪਤਾ। ਅਤੇ ਉਹਨਾਂ ਵੱਲੋਂ ਜੋ ਹੈ 112ਵਾਂ ਜੋ ਸਮਾਗਮ ਹੈ ਗੁਰੂ ਨਾਨਕ ਜਹਾਜ਼ ਦੇ ਸੰਬੰਧ ਦੇ ਵਿੱਚ ਉਹ 23 ਮਈ ਸ਼ਾਮ ਨੂੰ 2 ਤੋਂ 5 ਵਜੇ ਤੱਕ 1199 ਕਰਡੋਆ ਸਟਰੀਟ ਡਾਊਨਟਾਊਨ ਦੇ ਵਿੱਚ ਜੋ ਹੈ ਉੱਥੇ ਜੋ ਗੁਰੂ ਨਾਨਕ ਜਹਾਜ਼ ਮੈਮੋਰੀਅਲ ਇੱਕ ਪਾਰਕ ਬਣਿਆ ਹੋਇਆ ਹੈ ਉਹਦੇ ਵਿੱਚ ਉਹ ਕਰਨ ਜਾ ਰਹੇ ਹਨ। ਵੱਖ ਵੱਖ ਬੁਲਾਰੇ ਹੋਣਗੇ, ਸਭ ਨੂੰ ਉੱਥੇ ਉਹਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਜੀ। ਸੋ ਆਓ ਭਾਈ ਸਾਹਿਬ ਜੀ ਪਾਸੋਂ 11 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

चरण तूड़ तेरी सेवक मांगे, तेरे दर्शन को बलिहारा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਦਲਬਾਗ ਸਿੰਘ ਜੀ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਅੱਜ ਗੁਰਦੁਆਰਾ ਸਾਹਿਬ ਵਿਖੇ ਬਹੁਤ ਸਾਰੀ ਸੰਗਤ, ਆਪ ਜਾਣਦੇ ਹੋ ਕਿ ਸਾਡੇ ਵਿੱਚ ਗਿਆਨੀ ਸਵਰਨ ਸਿੰਘ ਜੀ, ਜੋ ਕਿ ਬਹੁਤ ਲੰਬਾ ਸਮਾਂ ਉਹਨਾਂ ਨੇ ਲੋਅਰ ਮੇਨਲੈਂਡ ਦੇ ਵਿੱਚ ਸੇਵਾ ਕੀਤੀ, ਜੇਲ੍ਹਾਂ ਦੇ ਵਿੱਚ ਜਾ ਕੇ ਵੀ ਅਤੇ ਹੋਰ ਵੀ, ਆਪਾਂ ਸਭ ਉਹਨਾਂ ਨੂੰ ਬਹੁਤ ਭਲੀ ਭਾਤ ਜਾਣਦੇ ਹਾਂ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਆਖਿਆ, ਜੋ ਸਿਖਾਇਆ ਔਰ ਜੋ ਸਿੱਖਿਆ ਦਿੱਤੀ, ਉਸ 'ਤੇ ਆਪ ਅਮਲ ਕੀਤਾ। ਭਾਵ ਕਿ ਉਹਨਾਂ ਨੇ ਜੋ ਇੱਥੋਂ ਸਾਰਾ ਵੇਚ ਵੱਟ ਕੇ ਆਪਣਾ ਜੀਵਨ ਜੋ ਸੀ ਸਿੱਖ ਕੌਮ ਦੇ ਲੇਖੇ ਲਾ ਦਿੱਤਾ, ਅਤੇ ਆਪਣੀ ਜੋ 6 ਏਕੜ ਦੇ ਕਰੀਬ ਜ਼ਮੀਨ ਸੀ ਇੰਡੀਆ ਦੇ ਵਿੱਚ, ਉਸ ਦੇ ਵਿੱਚ ਵੀ ਜਾ ਕੇ ਇੱਕ ਬੱਚੀਆਂ ਵਾਸਤੇ ਕਾਲਜ ਅਤੇ ਇੱਕ ਲੜਕਿਆਂ ਵਾਸਤੇ ਸਕੂਲ ਬਣਾ ਕੇ ਉਹਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਹੁਣ ਇਹ ਬਹੁਤ ਸਿਹਤ ਵੱਲੋਂ ਥੋੜ੍ਹੇ ਜਿਹੇ ਬਿਰਧ ਹੋ ਚੁੱਕੇ ਹਨ, ਅਤੇ ਉਹ ਉਹਨਾਂ ਨੇ ਹੁਣ ਸੋਚਿਆ ਵੀ ਇਹ ਸਕੂਲ ਨੂੰ ਜੋ ਹੈ ਅਤੇ ਕਾਲਜ ਨੂੰ ਜੋ ਹੈ ਅੱਗੇ ਜ਼ਰੂਰ ਚਲਾਇਆ ਜਾਣਾ ਚਾਹੀਦਾ ਹੈ। ਆਪ ਜੀ ਨੂੰ ਯਾਦ ਹੋਵੇਗਾ ਕਿ ਖੰਨੇ ਤੋਂ ਭਾਈ ਜਸਵੀਰ ਸਿੰਘ ਜੀ, ਖੰਨੇ ਵਾਲੇ ਪੰਥ ਦੇ ਮਹਾਨ ਕੀਰਤਨੀਏ ਹੁੰਦੇ ਸਨ, ਉਹਨਾਂ ਦੀ ਸੋਚ ਵੀ ਬੜੀ ਅਗਾਂਹ ਵਧੂ ਸੀ। ਉਹਨਾਂ ਨੇ ਇੱਕ ਸੰਸਥਾ ਚਲਾਈ ਸੀ, ਇੱਕ ਸਿੱਖ ਐਜੂਕੇਸ਼ਨ। ਉਸ ਸਿੱਖ ਐਜੂਕੇਸ਼ਨ ਨੂੰ ਜੋ ਅੱਗੇ ਵਧਾਇਆ ਗਿਆ, ਉਹਨਾਂ ਨੇ ਬਹੁਤ ਐਜੂਕੇਸ਼ਨ ਦਾ ਵੀ ਪ੍ਰਚਾਰ ਕੀਤਾ ਸੀ, ਅਤੇ ਉਹ ਵਾਧੀ ਵਾਧੀ ਜੋ ਹੈ ਉਸ ਸੰਸਥਾ ਦੇ ਅੰਡਰ ਇੱਕ ਬਹੁਤ ਵੱਡਾ ਪ੍ਰੋਜੈਕਟ ਚਲਾਇਆ ਗਿਆ, ਐਜੂਕੇਟ ਪੰਜਾਬ ਪ੍ਰੋਜੈਕਟ। ਉਹ ਜਿਹੜਾ ਪ੍ਰੋਜੈਕਟ ਸੀ, ਉਹਦੇ ਵਿੱਚ ਬਹੁਤ ਸਾਰੇ ਸਕੂਲ ਜੋ ਹਨ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਉਹ ਇਹ ਸੰਸਥਾ ਜੋ ਹੈ ਚਲਾ ਰਹੀ ਹੈ, ਗਰੀਬ ਬੱਚਿਆਂ ਨੂੰ ਜੋ ਹੈ ਸਿੱਖਿਆ ਵੀ ਦੇ ਰਹੀ ਹੈ। ਸੋ ਗਿਆਨੀ ਸਵਰਨ ਸਿੰਘ ਜੀ ਨੇ ਡਿਸਾਈਡ ਕੀਤਾ ਕਿ ਫਿਜ਼ੀਕਲੀ ਹੁਣ ਮੈਂ ਥੋੜ੍ਹਾ ਵੀਕ ਹੋ ਰਿਹਾ, ਅਤੇ ਉਹਨਾਂ ਨੇ ਆਪਣੇ ਦੋਵੇਂ ਹੀ ਸਕੂਲ ਜੋ ਹਨ ਇਸ ਸੰਸਥਾ ਨੂੰ ਦੇ ਦਿੱਤੇ, ਤਾਂ ਕਿ ਉਹਨਾਂ ਦੀ ਲੁੱਕ ਆਫਟਰ ਜੋ ਹੈ ਚੰਗੀ ਤਰ੍ਹਾਂ ਹੋ ਸਕੇ। ਉਸ ਸੰਸਥਾ ਦੇ ਸੰਚਾਲਕ ਜੋ ਕਿ ਇੰਗਲੈਂਡ ਦੇ ਰਹਿਣ ਵਾਲੇ ਭਾਈ ਜਸਵਿੰਦਰ ਸਿੰਘ ਜੀ ਖਾਲਸਾ UK, ਉਹ ਇਸ ਸੰਸਥਾ ਨੂੰ ਲੀਡ ਕਰ ਰਹੇ ਹਨ। ਉਹ ਸਾਡੇ ਵਿੱਚ ਇੱਥੇ ਪਹੁੰਚੇ ਹੋਏ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ 10 ਮਿੰਟ ਵਾਸਤੇ ਆ ਕੇ ਉਹ ਜੋ ਸੰਸਥਾ ਕੀ ਕੰਮਕਾਰ ਕਰ ਰਹੀ ਹੈ, ਕਿਸ ਤਰ੍ਹਾਂ ਉਹ ਬੱਚਿਆਂ ਦੀ ਐਜੂਕੇਸ਼ਨ ਦਾ ਜੋ ਇੰਤਜ਼ਾਮ ਹੈ ਪੰਜਾਬ ਦੇ ਵਿੱਚ ਕਰ ਰਹੇ ਹਨ, ਸਟੇਜ 'ਤੇ ਆ ਕੇ ਸੰਗਤਾਂ ਦੇ ਨਾਲ ਜੋ ਹੈ ਉਹ ਇਸ ਦੀ ਸਾਂਝ ਪਾਉਣ। ਮੈਂ ਬੇਨਤੀ ਕਰਦਾ ਭਾਈ ਜਸਵਿੰਦਰ ਸਿੰਘ ਜੀ ਖਾਲਸਾ, ਅਤੇ ਤੁਸੀਂ ਸਟੇਜ 'ਤੇ ਆ ਜਾਓ। ਸੋਰੀ, ਅਤੇ ਜੋ ਸੰਗਤਾਂ ਦੇ ਨਾਲ ਜੋ ਇਹ ਸਾਰਾ ਪ੍ਰੋਗਰਾਮ ਹੈ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰੋ ਜੀ। ਆਓ ਇਹਨਾਂ ਪਾਸੋਂ ਸਰਵਣ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਸਾਹਿਬ ਦੀ ਨਿੱਘੀ ਗੋਚ। ਸਾਧ ਸਿੰਘ ਜੀ ਉਹ ਕੀਰਤਨ ਦਾ ਵੀ ਆਨੰਦ ਮਾਣ ਰਹੇ ਸੀ ਔਰ ਵੀਰ ਜੀ ਦੇ ਬਚਨ ਸੁਣ ਰਹੇ ਸੀ। ਆਪ ਜੀ ਦਾਸ ਕੋਈ ਸੰਤ ਬਾਬਾ ਨਹੀਂ, ਕੋਈ ਪ੍ਰਚਾਰਕ ਨਹੀਂ, ਹਉ ਮੂਰਕ ਕਾਰੇ ਲਾਇਆ। ਇਹ ਭਾਈ ਸਾਹਿਬ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ ਦਾਸ ਨੂੰ ਥਾਪੜਾ ਦੇ ਕੇ ਅੱਜ ਤੋਂ ਤਕਰੀਬਨ 20 ਸਾਲ ਪਹਿਲੇ 2006 'ਚ ਸੰਸਾਰ ਛੱਡ ਕੇ ਚਲੇ ਗਏ। ਦਾਸ ਨੂੰ ਤਕਰੀਬਨ 58 ਸਾਲ ਹੋ ਗਏ ਇੰਗਲੈਂਡ ਦੀ ਧਰਤੀ 'ਤੇ, ਔਰ ਦਾਸ ਰਾਗੀ ਪ੍ਰਚਾਰਕ ਇੰਗਲੈਂਡ ਬੁਲਾਉਂਦਾ ਸੀ ਸਾਰੇ ਹੀ, ਤੁਸੀਂ ਤਾਂ ਵੱਡੇ ਤੋਂ ਵੱਡੇ ਦਾ ਪ੍ਰਚਾਰ ਦਾ ਆਪ ਜੀ ਨਾਂ ਲੈ ਲਵੋ। ਦਾਸ ਨੇ 3-3 ਟਿਕਟਾਂ 'ਤੇ 1.25 ਲੱਖ ਰੁਪਏ ਦੇ ਕੇ ਇਹ ਉੱਥੇ 20 ਸਾਲ ਸੇਵਾ ਕੀਤੀ ਗੁਰੂ ਸਾਹਿਬ ਨੇ ਕਰਾਈ। ਪਰ ਨਹੀਂ, ਮੇਰੀ ਤਾਂਘ ਨਹੀਂ ਸਮਝ ਸਕੇ, ਕਿਉਂਕਿ ਮੈਂ ਇੰਡੀਆ ਜਾਂਦਾ ਸੀਗਾ ਸਾਧ ਸਿੰਘ ਜੀ। ਉਹ ਸਾਡੇ ਮਾਤਾ ਪਿਤਾ ਅਸੀਂ ਛੋਟੇ ਸੀ, 6 ਭੈਣ ਭਰਾ, 6ਵਾਂ ਜਗੇ ਹਾਂ। ਸਾਨੂੰ ਕੁੱਟ ਪੈਂਦੀ ਸੀ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਜਾਈਏ। ਸੋ ਉਹ ਮੈਂ ਦੇਖਿਆ ਪੰਜਾਬ 'ਚ ਮਾਤਾ ਪਿਤਾ ਭੁੱਲ ਗਏ, ਕਿਉਂਕਿ ਸਾਡੇ ਮਾਤਾ ਪਿਤਾ ਗੁਰੂ ਦਾ ਹੁਕਮ ਮੰਨਦੇ ਹੋਏ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਜਾਂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ 'ਤੇ ਆਏ। ਸਾਨੂੰ ਗੁਰੂ ਨਾਲ ਜੋੜਿਆ ਜਾਂਦਾ ਸੀ, ਗੁਰੂ ਦਾ ਹੁਕਮ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਡੇ ਮਾਤਾ ਪਿਤਾ ਆਪ ਗੁਰੂ ਨਾਲ ਜੁੜੇ ਹੋਏ ਸੀ, ਸਾਨੂੰ ਬੱਚਿਆਂ ਨੂੰ ਜੋੜਿਆ। ਔਰ ਦਾਸ ਕੋਲ 10 ਮਿੰਟ ਹੈ, ਮੈਂ 10 ਮਿੰਟ ਹੀ ਲਵਾਂਗਾ ਸਾਧ ਸਿੰਘ ਜੀ ਆਪ ਜੀ ਦੇ, ਪਰ ਬਹੁਤ ਇੱਕ ਤਾਂਗ ਜੀ ਲੈ ਕੇ ਦਾਸ ਪਿਛਲੇ 15 ਸਾਲਾਂ ਤੋਂ ਪੰਜਾਬ 'ਚ ਵਿਚਰ ਰਿਹਾ, ਅਤੇ ਵੀਰ ਜੀ ਦਾ ਥਾਪੜਾ ਲਿਆ। ਮੈਨੂੰ 20 ਸਾਲ ਹੋ ਗਏ ਤਕਰੀਬਨ, ਉਹਨਾਂ ਦੀ ਸੰਗਤ ਮਿਲੀ, ਹੋਰ ਬੜੀਆਂ ਬੜੀਆਂ ਰੂਹਾਂ, ਭਾਈ ਮਸਕੀਨ ਜੀ ਵਰਗੀਆਂ ਰੂਹਾਂ ਮੇਰੇ ਕੋਲ ਉੱਥੇ ਆ ਕੇ 2-2 ਹਫ਼ਤੇ ਰਹਿੰਦੀਆਂ ਸੀਗੀਆਂ। ਸੋ ਇਹ ਸੇਵਾ ਦੀ ਲੋੜ, ਕਿਉਂਕਿ ਮੈਂ ਅੱਜ ਆਪ ਜੀ ਦਰਸ਼ਨ ਕਰ ਰਿਹਾ ਅਤੇ ਗੁਰੂ ਦਾ ਹੁਕਮ, ਗੁਰੂ ਨੂੰ ਆਪਾਂ ਸਾਰੇ ਮੰਨਦੇ ਹਾਂ, ਮੈਂ ਦੇਖ ਲਿਆ, ਪਰ ਗੁਰੂ ਦਾ ਹੁਕਮ ਕੋਈ ਵਿਰਲਾ ਹੀ ਮੰਨਦਾ ਹੈ। ਔਰ ਸਾਡੀ ਬਿਲਕੁਲ ਸੱਚ ਬੋਲਦਾ ਗੁਰੂ ਸਾਹਿਬ ਜੀ ਗੱਲਾਂ ਕਰ ਰਿਹਾ ਸਾਧ ਸੰਗਤ ਜੀ, ਉਹ ਅੱਜ ਮੰਗਣ ਦੀ ਚਾਹ 'ਚ ਆ ਜਾਵੇ, ਇਹ ਦੇਣ ਵਾਲੇ ਘਰ ਘੱਟ ਆ ਕੋਈ ਨਹੀਂ, ਜੇ ਮੈਂ ਉਹਨਾਂ 'ਚੋਂ ਇੱਕ ਹੈਗਾ ਵਾਂ, ਦਿੰਦਾ ਦੇ ਲੈਂਦੇ ਥੱਕ ਪਾਏ। ਛੋਟਾ ਜਿਹਾ ਸੀ, ਦੂਸਰੀ ਕਲਾਸ 'ਚ ਪੜ੍ਹਦਾ ਹੋਇਆ ਅਤੇ ਤੀਲੇ ਵਾਲੀ ਗੋਲੀ ਇੱਕ ਲੋਲੀਪੱਪ ਚੂਸਦਾ ਸੀ ਮੇਰਾ ਕਲਾਸਮੇਟ ਦੋਸਤ ਮੇਰਾ, ਮੈਂ ਉਹਦਾ ਮੂੰਹ ਦੇਖਦਾ ਰਹਿੰਦਾ ਸੀ, ਇੱਕ ਭਿਖਾਰੀ ਵਾਲਾ ਜੀਵਨ ਸੀ। ਪਰ ਸਾਡੇ ਮਾਤਾ ਪਿਤਾ ਨੇ ਸਾਨੂੰ ਗੁਰੂ ਨਾਲ ਜੋੜਿਆ, ਬਾਣੀ ਪੜ੍ਹੀ, ਮੈਂ 12ਵੀਂ ਕਲਾਸ ਕੀਤੀ ਸੀਗੀ, ਉਸ ਤੋਂ ਬਾਅਦ ਮੈਂ ਇੰਗਲੈਂਡ ਚਲੇ ਗਿਆ ਸੀ। ਔਰ ਅੱਖਰ ਅੱਖਰ ਲਿਖਿਆ ਸੱਚ ਸੀਗਾ, ਅੱਤ ਦੀ ਗਰੀਬੀ, ਟੁੱਟੀ ਟੀਨਾ ਦੇ ਛੱਤ ਦੇ ਘਰੋਂ ਮੈਂ ਨਿਕਲਿਆ, 6 ਭੈਣ ਭਰਾ, ਦਾਦਾ ਦਾਦੀ, ਮੰਮੀ ਪਾਪਾ, ਪਰ ਦਿੱਲੀ ਦਾ ਜੰਮਪਲ, ਪੰਜਾਬ ਦੀ ਧਰਤੀ, ਮੈਨੂੰ ਪਿਆਰ, ਮੇਰੇ ਗੁਰੂਆਂ ਦੀ ਧਰਤੀ, ਜੋ ਪੰਜਾਬ ਦੇ ਬੱਚੇ ਬੜੇ ਪਿਆਰੇ ਮੈਂ ਦੇਖਿਆ, ਕਿਉਂਕਿ ਜੋ ਕੋਈ ਸਾਡੇ ਮਾਤਾ ਪਿਤਾ ਸਾਨੂੰ ਸਿਖਾ ਦਿੱਤੀ ਸੀ, ਦਾਸ ਨੇ ਆਪਣੇ ਬੱਚਿਆਂ ਦਿੱਤੀ ਉੱਥੇ। ਔਰ ਉੱਥੇ ਦਿੱਲੀ ਬੰਗਲਾ ਸਾਹਿਬ ਗੁਰਦੁਆਰੇ ਜਾ ਕੇ ਮੈਂ ਮੰਗਦਾ ਸੀ, ਘਰ ਮੰਗਿਆ, ਘਰ ਮਿਲ ਗਿਆ, ਕਾਰ ਮੰਗੀ, ਕਾਰ ਮਿਲ ਗਈ, ਕਾਰੋਬਾਰ ਮੰਗਿਆ, ਕਾਰੋਬਾਰ ਮਿਲ ਗਿਆ, ਸ਼ਾਦੀ ਹੋ ਗਈ, ਬੇਟਾ ਮਿਲ ਗਿਆ, ਬੇਟਾ ਬੇਟਾ ਮੰਗਿਆ, ਬੇਟਾ ਮਿਲ ਗਿਆ, ਬੇਟੀ ਮੰਗੀ, ਬੇਟੀ ਮਿਲ ਗਈ, ਕਿਉਂਕਿ ਗੁਰੂ ਦਾ ਹੁਕਮ ਮੰਨੀਦਾ ਸੀਗਾ। ਬਸ ਮਹਾਰਾਜ ਨੇ ਸਾਨੂੰ ਪੂਰਨੇ ਪਾ ਕੇ ਚਲੇ ਗਏ, ਸਰਬੰਸ ਵਾਰ ਕੇ। ਉਹ ਸਾਡੇ ਮਾਤਾ ਪਿਤਾ ਤੱਕ ਮੈਂ ਦੇਖਿਆ ਸੀਗਾ ਕਿ ਇਹ ਗੁਰੂ ਦਾ ਹੁਕਮ ਮੰਨਿਆ ਜਾਂਦਾ ਸੀਗਾ, ਕੋਈ ਵਿਰਲੇ ਹੀ ਰਹਿ ਗਏ ਬਾਕੀ ਹੁਣ। ਸੋ ਮੈਂ ਆਪ ਅੱਖਾਂ ਨਾਲ ਦੇਖਿਆ ਔਰ ਸੁਣਿਆ ਕਿ ਮਾਤਾ ਪਿਤਾ ਕਹਿੰਦੇ ਕਿ ਇਸ ਬੱਚੇ ਨੂੰ ਕੋਈ ਪਾਠੀ ਬਣਾਉਣਾ, ਇਹਨੂੰ ਕੋਈ ਭਾਈ ਬਣਾਉਣਾ, ਮੇਰੀ ਬੱਚੀ ਚੁੰਨੀ ਕਰਕੇ ਬਾਜ਼ਾਰ ਜਾਏਗੀ, ਲੋਕ ਕੀ ਕਹਿਣਗੇ। ਅਸੀਂ ਲੋਕਾਂ ਨੂੰ ਜ਼ਿਆਦਾ ਖੁਸ਼ ਕਰਨਾ, ਆਪਣੇ ਖੁਸ਼ ਕਰਨਾ ਸੀ ਗੁਰੂ ਨੂੰ। ਸੋ ਪਿਆਰੀ ਸਤਿ ਸੰਗਤ ਜੀ, ਮੈਂ ਕਿਸੇ ਨੂੰ ਮਾੜਾ ਨਾ ਕਹਿੰਦਾ ਹੋਇਆ, ਆਪਣੇ ਦੋਨੋਂ ਬੱਚੇ ਖੰਡ ਪਾਠ ਵੀ ਕਰਦੇ, ਕੀਰਤਨ ਕਰਦੇ, ਤਕਰੀਬਨ 50 ਸਾਲ ਦੇ ਹੋ ਗਏ ਉੱਥੇ। ਅਸੀਂ ਛੋਟੇ ਸੀ, ਸਾਡੀਆਂ ਦਾਦੀਆਂ ਨਾਨੀਆਂ ਸਾਡੇ ਕੋਲ ਆ ਜਾਂਦੀ ਸੀ ਰਾਤ ਨੂੰ ਬਿਸਤਰੇ 'ਤੇ ਆ ਕੇ, ਸਾਖੀਆਂ ਸੁਣਾ ਕੇ ਸਾਨੂੰ ਮਜ਼ਬੂਤ ਕਰਦੀਆਂ ਸੀਗੀਆਂ। ਭਾਈ ਤਾਰੂ ਸਿੰਘ ਨੇ ਖੋਪੜੇ ਲਵਾ ਲਏ ਪਰ ਕੇਸ ਨਹੀਂ ਸੀ ਕਟਵਾਏ, ਮਾਤਾਵਾਂ ਭੈਣਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਗਲਿਆਂ ਹਾਰ ਪਵਾ ਲਏ, ਪਰ ਧਰਮ ਨਹੀਂ ਸੀ ਛੱਡਿਆ। ਇਹ ਤਾਂ ਸਾਨੂੰ ਮਜ਼ਬੂਤੀ, ਕਿਉਂਕਿ ਦਾਸ 1968 'ਚ ਇੰਗਲੈਂਡ ਗਿਆ, ਮੈਂ 3 ਮਹੀਨੇ ਦਰ ਦਰ ਦੀਆਂ ਠੋਕਰਾਂ ਖਾਧੀਆਂ ਸਾਧ ਸੰਗਤ ਜੀ, ਮੈਨੂੰ ਅੰਗਰੇਜ਼ ਨੌਕਰੀ ਦਿੰਦੇ ਸੀ, ਥੋੜ੍ਹੀ ਜਿਹੀ ਦਾੜੀ ਸੀ ਮੇਰੀ, ਸਿਰ 'ਤੇ ਕੇਸ ਪੂਰੇ ਦਸਤਾਰ, ਅਤੇ ਆਪਣੇ ਨੌਜਵਾਨ ਕਹਿੰਦੇ ਸੀ ਯਾਰ ਤੂੰ ਦਾੜੀ ਘਟਾ ਪਗੜੀ ਲਾ ਤੈਨੂੰ ਸਵੇਰੇ ਨੌਕਰੀ ਮਿਲ ਜਾਏਗੀ, ਪਰ ਗੁਰੂ ਸਾਹਿਬ ਕਹਿੰਦੇ ਆ ਤੂੰ ਮੇਰਾ ਹੁਕਮ ਮੰਨ ਲਾ, ਤੇਰੇ ਕੰਮ ਮੈਂ ਸਾਰੇ ਕਰ ਦਿਆਂਗਾ। ਅੱਖਰ ਅੱਖਰ ਬਾਣੀ ਸੱਚ ਹੈ। 45 ਸਾਲ ਸਮਾਂ ਜੂੜ ਲੱਗਿਆ, ਮੈਂ ਭਿਖਾਰੀ ਤੋਂ ਰਾਜਾ ਬਣ ਗਿਆ, ਇਹ ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ। ਸੋ ਜੋ ਕੋਈ ਰਾਜਾ ਮਹਾਰਾਜਾ ਕੋਲ ਆਪਣੇ ਕੋਲ ਉੱਥੇ ਸਾਧ ਸਿੰਘ ਜੀ, ਉਹ 2.5 ਲੱਖ ਰੁਪਈਆ, ਜਾਂ ਆਪਾਂ 2000 ਪਾਉਂਡ ਜਿਹਨੂੰ ਕਹਿੰਦੇ ਹਾਂ, ਰੋਜ਼ ਦੀ ਇਨਕਮ ਸੀ ਮੇਰੀ 15 ਸਾਲ ਪਹਿਲੇ। 63 ਸਾਲ ਦੇ ਕਈ ਮਰ ਗਏ, ਬਾਬਾ ਜੀ ਮੈਂ ਕੀ ਕਰਾਂਗਾ ਹੋਰ ਪੈਸੇ ਇਕੱਠੇ ਕਰਕੇ, ਤੁਸੀਂ ਮੈਨੂੰ ਭਿਖਾਰੀ ਤੋਂ ਰਾਜਾ ਬਣਾਤਾ, ਆਪਣੇ ਰਾਜਾ ਮਹਾਰਾਜਾ ਵਾਲਾ ਜੀਵਨ, ਇਹੀ ਸਿੱਖਿਆ ਬੱਚਿਆਂ ਦੇ ਕੇ। ਅਤੇ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਮੈਨੂੰ ਕਿਹਾ ਆਉਣ ਵਾਲੀ ਪਨੀਰੀ ਸੰਭਾਲੀਏ, ਚੱਲ ਤੂੰ ਦਾਦਾ ਨਾਨਾ ਬਣ ਕੇ ਬੱਚਿਆਂ ਨੂੰ ਪੰਜਾਬ ਵਿੱਚ ਸੰਭਾਲ, ਪਿੰਡਾਂ 'ਚ ਜਾ ਕੇ। ਔਰ 8 ਲੱਖ ਮੀਲ ਮੈਂ ਪਿਛਲੇ 15 ਸਾਲਾਂ 'ਚ ਪਿੰਡਾਂ 'ਚ ਜਾ ਕੇ ਆਪਣੇ ਉੱਥੇ ਬੱਚੇ ਵਿਚਾਰੇ 12ਵੀਂ ਤੋਂ ਬਾਅਦ ਨਹੀਂ ਪੜ੍ਹਾਈ ਕਰ ਸਕਦੇ, ਮਾਤਾ ਪਿਤਾ ਕੋਲ ਪੈਸੇ ਕੋਈ ਨਹੀਂ। ਸੋ ਗੁਰੂ ਦਾ ਹੁਕਮ ਮੰਨਦਾ ਹੈ, ਆਪਦੇ ਸਾਹਮਣੇ ਖਲੋਤਾ ਵਾਂ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਇਹ 15 ਸਾਲ ਹੋ ਗਏ ਮੈਨੂੰ ਇਹ ਸੇਵਾ ਕਰਦਿਆਂ, ਗੁਰੂ ਸਾਹਿਬ ਕਰਾਉਂਦੇ ਆ। ਅਤੇ ਇਹ 2 ਲੱਖ ਬੱਚਾ ਜਿਹਨਾਂ ਨੂੰ ਮੈਂ ਬੱਚਿਆਂ ਨੂੰ ਇਹੀ ਕਿਹਾ, ਸਾਡੇ ਮਾਤਾ ਪਿਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸੀ, ਬੱਚਿਓ ਅਤੇ ਆਪਾਂ ਜਪਜੀ ਸਾਹਿਬ ਦਾ ਪਾਠ ਕਰਕੇ ਸਕੂਲ ਜਾਇਆ ਕਰੀਏ। ਔਰ ਜਿਹੜੇ ਬੱਚੇ 80-85% ਤੋਂ ਜ਼ਿਆਦਾ ਨੰਬਰ ਲੈ ਕੇ ਆਉਂਦੇ ਸਕੂਲਾਂ 'ਚ, ਮਾਤਾ ਪਿਤਾ ਨਹੀਂ ਪੜ੍ਹਾ ਸਕਦੇ, 12ਵੀਂ ਤੋਂ ਬਾਅਦ 3-4-5 ਹਜ਼ਾਰ ਰੁਪਏ ਮਹੀਨੇ ਨੌਕਰੀ ਬੱਚਾ ਲੱਗ ਜਾਂਦਾ, ਨਹੀਂ, ਉਹਨਾਂ ਬੱਚਿਆਂ ਨੂੰ ਬੜੀ ਬੜੀ ਕੁਰਸੀਆਂ 'ਤੇ ਬਿਠਾਈਏ। ਸੋ ਦਾਸ ਇਹ ਸੇਵਾ ਪਿਛਲੇ 15 ਸਾਲਾਂ ਤੋਂ ਕਰ ਰਿਹਾ, ਅੱਜ 6-7 ਫਰੀ ਸਕੂਲ, ਅਤੇ ਆਪਣੇ ਸਵਰਨ ਸਿੰਘ ਗਿਆਨੀ ਜੀ ਨੇ ਸਾਨੂੰ ਇੱਕ ਆਪਣਾ ਸਕੂਲ ਕਾਲਜ ਵੀ ਦੇ ਦਿੱਤਾ, ਹੁਣ 8-9 ਸਕੂਲ ਹੋ ਗਏ ਸਾਡੇ ਉੱਥੇ, ਇੱਕ ਪੈਸਾ ਨਹੀਂ ਕਿਸੇ ਕੋਲੋਂ ਉੱਥੇ ਮੰਗੀਦਾ, ਬੱਚਿਆਂ ਨੂੰ ਫਰੀ ਪੜ੍ਹਾਈ ਕਰਾਈ ਦੀ ਹੈ। ਪਰ ਸੰਗਤ ਨੂੰ ਕਹੀਦਾ ਜ਼ਰੂਰ ਕਿ ਆਓ ਆਪਾਂ ਇੱਥੇ ਇੰਗਲੈਂਡ, ਕਨੇਡਾ, ਅਮੈਰੀਕਾ, ਯੂਰਪ ਦੇ 26 ਮੁਲਕ ਦਾਸ ਸਾਰੇ ਪਾਸੇ ਜਾਂਦਾ, ਜਿਵੇਂ ਭਗਤ ਪੂਰਨ ਸਿੰਘ ਟੋਕਰੀ ਲੈ ਕੇ ਲੋੜਵੰਦਾਂ ਵਾਸਤੇ ਜਾਂਦੇ ਸੀਗੇ, ਲੂਲੀਆਂ ਲੰਗੜਿਆਂ ਵਾਸਤੇ ਜਾਂਦੇ ਸੀ, ਦਾਸ ਇਸ ਪਨੀਰੀ ਨੂੰ ਸਾਂਭਣ ਵਾਸਤੇ ਵੀਰ ਜੀ ਮੇਰੀ ਝੋਲੀ ਸੇਵਾ ਪਾ ਗਏ। ਔਰ ਸਾਰੇ ਰਾਗੀ ਪ੍ਰਚਾਰਕ ਦਾਸ ਬੁਲਾਉਂਦਾ ਸੀਗਾ, ਪਰ ਮੇਰੀ ਤਾਂਘ ਨੂੰ ਨਹੀਂ ਸਮਝ ਸਕੇ, ਅਤੇ ਇਹ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਾ ਹੀ ਸਮਝ ਸਕੇ। ਔਰ ਇਹ ਸੇਵਾ ਅਖੀਰਲੇ ਸਵਾਸ ਤੱਕ ਦਾਸ ਨੇ ਕਰਨੀ ਹੈ, ਤਾਂ ਅੱਜ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ, ਇੱਥੇ ਮੈਨੂੰ ਸਮਾਂ ਦਿੱਤਾ ਗਿਆ ਸੰਗਤਾਂ ਤੱਕ ਸੁਨੇਹਾ ਪਹੁੰਚਾਉਣ ਦਾ, ਕਿ ਦਾਸ ਦਾ ਇਹ ਕਾਰੋਬਾਰ ਨਹੀਂ ਹੈ, ਕਾਰੋਬਾਰ ਮੇਰੇ ਬੱਚੇ ਉੱਥੇ ਕਰਦੇ ਹੈ, ਉਹ ਜਿਹੜੇ ਅੰਗਰੇਜ਼ ਮੈਂ ਨੌਕਰੀ ਦਿੰਦੇ ਸੀ, ਅੱਜ ਮੇਰੇ ਬੱਚਿਆਂ ਕੋਲ 105 ਅੰਗਰੇਜ਼ ਨੌਕਰੀ ਕਰਦੇ ਆ, ਆ ਕੇ ਕਹਿੰਦੇ ਆ, ਕੈਨ ਆਈ ਹੈਵ ਅ ਜੋਬ ਸਰ, ਕੈਨ ਯੂ ਗਿਵ ਮੀ ਜੋਬ ਪਲੀਜ਼। ਇਹ ਬਾਣੀ ਦੀ ਸ਼ਕਤੀ ਸਾਧ ਸੰਗਤ ਜੀਓ। ਸੋ ਇਸ ਤਰ੍ਹਾਂ ਹੀ ਆਪਣੇ ਬੱਚਿਆਂ ਜੋੜ ਕੇ ਹੁਣ ਜਿੰਨੇ ਸਵਾਸ ਬਾਕੀ ਆ, ਪੰਜਾਬ 'ਚ ਬੱਚਿਆਂ ਦਾ ਦਾਦਾ ਨਾਨਾ ਬਣ ਕੇ 2 ਲੱਖ ਬੱਚਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ। ਔਰ ਬੱਚੇ ਆਪਣੇ ਆਪ ਮੈਨੂੰ ਕਹਿੰਦੇ ਆ, ਬੇਟਾ ਬਾਬਾ ਜੀ ਜਦੋਂ ਤੋਂ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਅਸੀਂ ਵਿਚਾਰ ਕੇ ਪਾਠ ਕੀਤਾ। ਪਾਪਾ ਸ਼ਰਾਬ ਪੀ ਕੇ ਆਉਂਦੇ ਸੀ, ਆਉਂਦੇ ਸਾਰ ਮੰਮਾ ਨੂੰ ਕੁੱਟਦੇ ਸੀ, ਬੱਚਿਆਂ ਨੂੰ ਕੁੱਟਦੇ, ਘਰ 'ਚ ਬੜਾ ਕਲੇਸ਼ ਪੈਂਦਾ ਸੀ। ਜਿਸ ਦਿਨ ਦੀ ਘਰ 'ਚ ਬਾਣੀ ਆਈ, ਪਾਪਾ ਨੇ ਸ਼ਰਾਬ ਛੱਡਤੀ, ਵੀਰੇ ਨੇ ਕੇਸ ਰੱਖ ਲਏ ਔਰ ਮੰਮੀ ਦੀ ਕੈਂਸਰ ਵਰਗੀ ਬਿਮਾਰੀ ਠੀਕ ਹੋ ਗਈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਅੱਖਰ ਅੱਖਰ ਬਾਣੀ ਦਾ ਸੱਚ ਹੈ ਸਾਧ ਸੰਗਤ ਜੀਓ, ਵਿਸ਼ਵਾਸ ਕਰੀਏ। ਆਓ ਆਪਣੀ ਕੌਮ ਨੂੰ, ਹਰ ਦੁਨੀਆ ਆਪਣੀ ਆਪਣੀ ਕੌਮ ਨੂੰ ਤਿਆਰ ਕਰਦੀ ਹੈ। ਦਾਸ ਦਾ ਦਿੱਲੀ ਦਾ ਜਨਮ ਹੈ ਪਰ ਫਿਰ ਵੀ ਪੰਜਾਬ ਧਰਤੀ ਨਾਲ ਪਿਆਰ ਹੈ ਮੇਰੇ, ਗੁਰੂ ਦੀ ਧਰਤੀ। ਦੂਜਾ ਸਕੂਲਾਂ 'ਚ ਆ ਕੇ ਬੱਚਿਆਂ ਨੂੰ ਮੈਂ ਦਾਦਾ ਨਾਨਾ ਬਣ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜੀਦਾ ਹੈ। ਔਰ ਜਿਹੜੇ ਬੱਚੇ ਵਿਚਾਰੇ ਵੱਡੀ ਪੜ੍ਹਾਈ ਕਰਨਾ ਚਾਹੁੰਦੇ ਆ, ਪੈਸੇ ਨਹੀਂ ਹੈ, ਉਹਦੇ ਲਈ ਫਿਰ ਮੈਂ ਸਾਰੀ ਦੁਨੀਆ 'ਚ ਵਿਚਰ ਕੇ ਅਤੇ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਇੱਕ ਇੱਕ ਬੱਚੇ ਦੀ ਬਾਂਹ ਫੜੀਏ। ਕੀ ਹੁੰਦੇ ਨੇ $20-25 ਮਹੀਨਾ, ਕੁਛ ਵੀ ਨਹੀਂ, ਇੱਕ ਪੀਜ਼ਾ ਮਹੀਨੇ ਦਾ ਘੱਟ ਖਾ ਲਈਏ ਅਤੇ ਇੱਕ ਬੱਚਾ ਪੜ੍ਹਾਈ ਕਰ ਜਾਏਗਾ। ਔਰ ਮਾਫ਼ ਕਰਨਾ, ਜਦੋਂ ਮੈਂ ਦੇਖਦਾ ਕਿ ਰੁਮਾਲੇ ਸਾੜੀ ਸੁੱਟੀ ਜਾ ਰਿਹਾ, ਲੰਗਰ ਮੇਰੇ ਵਰਗੇ ਰੱਜੀਆਂ ਨੂੰ ਖਵਾਈ ਜਾ ਰਿਹਾ, ਕੋਈ ਮਰਿਆਦਾ ਨਹੀਂ ਤੋੜਨੀ ਸਾਧ ਸੰਗਤ ਜੀ, ਉਹ ਗੁਰੂ ਘਰ ਦੁਨੀਆ 'ਚ ਬਣਾਉਣੇ ਆ, ਰਾਜ ਕਰੇਗਾ ਖਾਲਸਾ। ਪਰ ਅੱਜ ਬੱਚਾ 10 ਮਿੰਟ ਬੈਠ ਨਹੀਂ ਰਿਹਾ ਗੁਰੂ ਘਰ 'ਚ। ਸੋ ਅਕਲੀ ਕੀਚੇ ਦਾਨ, ਇਹ ਮਹਾਰਾਜ ਨੇ ਸਾਨੂੰ ਹੁਕਮ ਕੀਤਾ, ਗੁਰਬਾਣੀ ਕਹਿੰਦੀ ਹੈ। ਅਤੇ ਅੱਜ ਸਮੇਂ ਦੀ ਲੋੜ ਹੈ, ਵੱਡੇ ਵੱਡੇ ਪ੍ਰਚਾਰਕ ਵੀ ਕਹਿ ਰਹੇ ਆ ਵਿੱਦਿਆ ਦਾ ਲੰਗਰ ਲਾਈਏ। ਔਰ ਆਓ ਆਪਾਂ ਅੱਜ ਪੰਜਾਬ ਨੂੰ ਪੜ੍ਹਾਈਏ, ਜਾਣ ਬੁੱਝ ਕੇ ਸਾਡੇ ਪੰਜਾਬ ਨੂੰ ਅਨਪੜ੍ਹ ਰੱਖਿਆ ਗਿਆ। 60 ਸਾਲ ਪਹਿਲੇ ਕਲਕੱਤਾ, ਮਦਰਾਸ, ਬੰਗਲੌਰ ਵੀ ਅਨਪੜ੍ਹ ਸੀ, ਅੱਜ ਉੱਥੋਂ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ, ਸਾਡਾ ਪੰਜਾਬ ਅਨਪੜ੍ਹ ਦਾ ਅਨਪੜ੍ਹ। ਇਹ ਦੁਨੀਆ 'ਤੇ ਰਾਜ ਕਰਨ ਵਾਲੀ ਕੌਮ ਗੁਰੂ ਗੋਬਿੰਦ ਸਿੰਘ ਜੀ ਬਣਾ ਕੇ ਗਏ, ਪਰ ਇਨਸਾਨ ਭੁੱਲ ਜਾਂਦਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਆਓ ਪਿਆਰੀ ਸਾਧ ਸੰਗਤ ਜੀਓ, ਆਓ ਆਪਣਾ ਹੋਰਾਂ ਵੀਰਾਂ ਭੈਣਾਂ ਨੂੰ ਵੀ ਦੱਸੀਏ ਕਿ ਆਉਣ ਸਮੇਂ ਦੀ ਲੋੜ ਹੈ,

0: ਸਾਡੀ ਝੋਲੀ ਪਾ ਦਿੱਤਾ ਕਿਉਂਕਿ ਆਪ ਵਿਚਾਰੇ ਥੋੜ੍ਹੇ ਜਿਹੇ ਸਿਆਣੇ ਉਮਰ ਦੇ ਹੋ ਗਏ ਆ। ਸੋ ਇਹ ਆਪ ਜੀ ਲਈ ਹਮੇਸ਼ਾ ਇੱਥੇ ਹਾਜ਼ਰ ਹੈ। ਦਾਸ ਨੇ ਤਾਂ ਕੱਲ੍ਹ ਟੋਰੋਂਟੋ ਚਲੇ ਜਾਣਾ ਹੈ, ਉੱਥੇ ਵੱਡਾ ਸਮਾਗਮ ਹੈ। ਪਿਛਲੇ ਸਾਲ ਵੀ ਉਸ ਸਮਾਗਮ ਵਿੱਚ 500 ਬੱਚਿਆਂ ਦੀ ਸਕਾਲਰਸ਼ਿਪ ਲੱਗ ਗਈ ਸੀਗੀ। ਬਸ ਇਹੀ ਬੇਨਤੀ ਕਰਦੀ ਹਾਂ, ਆਓ ਮੇਰੇ ਵੀਰੋ ਭੈਣੋ, ਆਪਾਂ ਪੰਜਾਬ ਨੂੰ ਖੜ੍ਹਾ ਕਰਨਾ ਹੈ ਅਤੇ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਬਣਾਈ ਬਿਠਾਈਏ। ਅਤੇ ਜਿੱਥੇ ਡਾਕਟਰ ਬੱਚਿਆਂ ਨੂੰ 15 ਮਿੰਟ ਅਸੀਂ ਪਾਠ ਕਰਨ ਨੂੰ ਕਹਿੰਦੇ ਹਾਂ, ਕੱਲ੍ਹ ਨੂੰ ਡਾਕਟਰ ਬਣੇਗਾ ਉਹ ਗੁਰਦੇ ਵੇਚਣ ਵਾਲਾ, ਕਿਡਨੀਆਂ ਵੇਚਣ ਵਾਲਾ ਨਹੀਂ ਹੋਏਗਾ। ਜੱਜ ਬਣੇਗਾ ਉਹ ਰਿਸ਼ਵਤ ਲੈਣ ਵਾਲਾ ਨਹੀਂ ਹੋਏਗਾ, ਕਿਉਂਕਿ ਬਾਣੀ ਦੀ ਸ਼ਕਤੀ ਨਾਲ ਕੰਮ ਕਰਦੀ ਹੈ। ਸੋ ਇਸ ਤਰੀਕੇ ਮੈਂ ਜ਼ਿੰਦਗੀ 'ਚ ਸਫਲਤਾ ਲਈ, ਆਪਣੇ ਦੋਨੋਂ ਬੱਚੇ ਖੰਡ ਪਾਠ ਵੀ ਕਰਦੇ, ਕੀਰਤਨ ਵੀ ਕਰਦੇ, ਔਰ ਆਪਣਾ ਕਾਰੋਬਾਰ ਹੈ ਮਹਾਰਾਜ ਦੀ ਕਿਰਪਾ ਨਾਲ, ਔਰ ਉੱਥੋਂ ਦਾ ਦਸਵੰਧ ਜਿਹੜਾ ਹੈਗਾ ਉਹ ਪੂਰੇ ਦਸਵੰਧ ਦੇ ਨਾਲ ਅਸੀਂ ਬੱਚਿਆਂ ਨੂੰ ਉੱਥੇ ਜਿੰਨੀ ਵੀ ਸਾਡੀ ਟੀਮ ਕੰਮ ਕਰਦੀ ਹੈ ਉਹਨਾਂ ਨੂੰ ਸੇਵਾ ਫਲ ਦਿੱਤਾ ਜਾਂਦਾ ਹੈ। ਸੋ ਮੈਂ ਬੇਨਤੀ ਕਰਦਾ ਅਖੀਰ 'ਚ ਫਿਰ ਕਿ ਆਪ ਜੀ ਜ਼ਰੂਰ ਹੋਰਾਂ ਮੇਰੇ ਵੀਰਾਂ ਭੈਣਾਂ ਨੂੰ ਦੱਸੋ, ਇਸ ਸੇਵਾ ਦਾ ਪਤਾ ਨਹੀਂ ਹੈ, ਕਿਉਂਕਿ ਜੇ ਇੱਕ ਰੁਮਾਲਾ ਆਪਾਂ ਘੱਟ ਚੜ੍ਹਾਵਾਂਗੇ ਮਾਫ ਕਰਨਾ, ਜੇ ਲੋੜ ਹੈ ਤਾਂ ਹੀਰਿਆਂ ਦਾ ਰੁਮਾਲਾ ਵੀ ਥੋੜ੍ਹਾ ਹੈ, ਕੋਈ ਮਰਿਆਦਾ ਨਹੀਂ ਤੋੜਨੀ, ਪਰ ਇੱਕ ਬੱਚੇ ਦੀ ਬਾਂਹ ਫੜ ਕੇ ਪੜ੍ਹਾ ਦਿਆਂਗੇ, 4 ਪੀੜ੍ਹੀਆਂ ਦੀ ਪੱਤ ਟੱਕੇਗਾ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਮੇਰਾ ਬਾਪੂ। ਅੱਜ ਬੱਚਿਆਂ ਨੂੰ ਪੜ੍ਹਾਈ ਦੀ ਲੋੜ ਹੈ ਪੰਜਾਬ ਦੇ ਵਿਚਕਾਰ, ਆਓ ਆਪਣੇ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਇੱਕ ਇੱਕ ਬੱਚੇ ਦੀ ਬਾਂਹ ਫੜੀਏ। ਅਤੇ ਇੰਨਾ ਕੁਝ ਕਹਿੰਦੇ ਹੋਏ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਵੀਰ ਜੀ ਦਾ ਧੰਨਵਾਦ, ਭਾਈ ਸਵਰਨ ਸਿੰਘ ਜੀ, ਗਿਆਨੀ ਜੀ ਬੈਠੇ ਆ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਆ, ਅਤੇ ਇਹਨਾਂ ਦਾ ਵੀ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਮੇਰੇ ਕੋਲ ਬੋਲਦਿਆਂ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਖਿਮਾ ਕਰਨਾ, ਪਰ ਜ਼ਰੂਰ ਸਾਡੀ ਐਜੂਕੇਟ ਪੰਜਾਬ ਪ੍ਰੋਜੈਕਟ, 3 ਲਫ਼ਜ਼ ਹੈ, ਵੈਬਸਾਈਟ 'ਤੇ ਬੱਚੇ ਪਏ ਹੈ, ਇੱਕ ਇੱਕ ਬੱਚੇ ਦੀ ਬਾਂਹ ਫੜ ਕੇ ਪੜ੍ਹਾ ਦਿਓ, educatepunjab.net 'ਤੇ ਕੋਈ ਵੈਬਸਾਈਟ ਖੋਲ ਲਓ, ਯੂਟਿਊਬ ਖੋਲ ਲਓ, ਅੱਜ ਵਿੱਦਿਆ ਦਾ ਲੰਗਰ ਦੀ ਲੋੜ ਹੈ। ਗੁਰੂ ਮਹਾਰਾਜ ਮਿਹਰ ਕਰਨ, ਬਹੁਤ ਬਹੁਤ ਧੰਨਵਾਦ ਸਤਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦ ਹੈ ਭਾਈ ਜਸਵੰਤ ਸਿੰਘ ਜੀ ਖਾਲਸਾ UK ਵਾਲਿਆਂ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਜੋ ਐਜੂਕੇਸ਼ਨ ਫਾਊਂਡੇਸ਼ਨ ਦੀ ਜੋ ਇਹਨਾਂ ਨੇ ਆਪ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਬੇਨਤੀ ਕਰਦੇ ਹੋਏ ਜ਼ਰੂਰ ਇਹਨਾਂ ਦੇ ਪਾਸੋਂ ਬਾਹਰ ਜਾ ਕੇ ਹੋਰ ਜਾਣਕਾਰੀ ਲੈਣੀ ਹੈ, ਲੈ ਕੇ ਜੇ ਵੀ ਕਿਸੇ ਵੀ ਬੱਚੇ ਨੂੰ ਤੁਸੀਂ ਸਪੋਂਸਰ ਕਰ ਸਕਦੇ ਹੋ ਤਾਂ ਜ਼ਰੂਰ ਕਰਨਾ। ਜਿਸ ਤਰ੍ਹਾਂ ਗਿਆਨੀ ਸਵਰਨ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਜੋ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਜੋ ਪ੍ਰਚਾਰ ਕੀਤਾ, ਜੋ ਕਿਹਾ, ਉਹਨਾਂ ਨੇ ਕਰਕੇ ਵਿਖਾਇਆ। ਆਪਾਂ ਵੀ ਜੋ ਕਹੀਏ, ਜੋ ਸੁਣੀਏ, ਜ਼ਰੂਰ ਉਹਦੇ ਉੱਤੇ ਥੋੜ੍ਹਾ ਮੋਟਾ ਜਿੰਨਾ ਵੀ ਅਮਲ ਅਸੀਂ ਕਰ ਸਕੀਏ ਸਾਨੂੰ ਕਰਨਾ ਚਾਹੀਦਾ ਹੈ, ਸਾਡੇ ਵਾਸਤੇ ਇੱਕ ਰੋਲ ਮਾਡਲ ਹਨ। ਸੋ ਅੱਜ ਜਿੱਦਾਂ ਐਜੂਕੇਸ਼ਨ ਦੀ ਗੱਲ ਚੱਲ ਰਹੀ, ਅੱਜ ਸਵੇਰੇ ਸਵੇਰੇ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਕਿ ਨਿਸ਼ਾਨੇ ਸਿੱਖੀ, ਜੋ ਕਿ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਚਲਾ ਰਹੇ ਹਨ, ਉਹਨਾਂ ਦਾ ਟ੍ਰੇਨਿੰਗ ਸੈਂਟਰ ਹੈ ਬੱਚਿਆਂ ਵਾਸਤੇ, ਉਹਨਾਂ ਨੂੰ ਐਜੂਕੇਸ਼ਨ ਦੇਣ ਦੇ ਨਾਲ ਨਾਲ ਉਹਨਾਂ ਦੇ ਟ੍ਰੇਨਿੰਗ ਸੈਂਟਰ ਦੇ ਵਿੱਚੋਂ 25 ਬੱਚੇ, ਜਿਨ੍ਹਾਂ ਦੇ ਵਿੱਚੋਂ 23 ਗੁਰਸਿੱਖ ਅਤੇ 2 ਜਿਹੜੇ ਹਨ ਆਪਣੇ ਹਿੰਦੂ ਪਰਿਵਾਰਾਂ ਵਿੱਚੋਂ, ਉਹ NDA ਜੋ ਕਿ ਇੰਡੀਆ ਲੈਵਲ ਦੀ ਜੋ ਐਗਜ਼ਾਮ ਹੁੰਦਾ ਹੈ ਉਹਦੇ ਵਿੱਚੋਂ ਉਹ ਸਿਲੈਕਟ ਹੋਏ ਹਨ, ਸਿਰਫ ਉਸ ਇੱਕ ਸੈਂਟਰ ਦੇ। ਉਹਨਾਂ ਨੇ ਕੱਲ੍ਹ ਨੂੰ ਵੱਡੇ ਵੱਡੇ ਅਫਸਰ ਬਣਨਾ ਹੈ। NDA ਦਾ ਨੈਸ਼ਨਲ ਡਿਫੈਂਸ ਆਫ ਅਕੈਡਮੀ ਹੈ, ਜਿਹਦੇ ਵਿੱਚੋਂ ਉਹਨਾਂ ਬੱਚਿਆਂ ਨੇ ਕੱਲ੍ਹ ਨੂੰ ਸਿੱਧੇ ਲੈਫਟੀਨੈਂਟ, ਕਰਨਲਸ ਅਤੇ ਹੋਰ ਏਅਰਫੋਰਸ ਦੇ ਵਿੱਚ, ਸਾਰੇ ਡਿਫੈਂਸ ਦੇ ਵਿੱਚ ਉਹਨਾਂ 25 ਦੇ 25 ਬੱਚਿਆਂ ਨੇ ਜੋ ਅਫਸਰ ਬਣ ਕੇ ਉੱਥੋਂ ਨਿਕਲਣਾ ਹੈ। ਸਿਰਫ ਅਤੇ ਸਿਰਫ ਇੱਕ ਇੰਸਟੀਟਿਊਸ਼ਨ ਨਿਸ਼ਾਨੇ ਖਾਲਸਾ ਦੇ ਵਿੱਚੋਂ ਜੋ ਉਹਨਾਂ ਦਾ ਮੈਸੇਜ ਸਵੇਰੇ ਮੈਨੂੰ ਮਿਲਿਆ, ਸੁਣ ਕੇ ਖੁਸ਼ੀ ਬਹੁਤ ਹੋਈ। ਸੋ ਇਸ ਤਰ੍ਹਾਂ ਦੀਆਂ ਸੰਸਥਾਵਾਂ ਜੋ ਇਹ ਕੰਮ ਕਰ ਰਹੀਆਂ ਹਨ, ਜ਼ਰੂਰ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਜਿੱਥੇ ਜਿੱਥੇ ਵੀ ਦੇ ਸਕੀਏ। ਸੋ ਇਹੀ ਸਾਡਾ ਭਵਿੱਖ ਹੈ, ਸਾਡੇ ਬੱਚੇ ਜੋ ਹਨ ਅਸੀਂ ਇਹਨਾਂ ਨੂੰ ਸਾਂਭ ਲਈਏ। ਤਾਂ ਹੁਣ ਸਮਾਂ ਹੋ ਗਿਆ ਕਥਾ ਦਾ, ਥੋੜ੍ਹਾ ਜਿਹਾ ਸਮਾਂ ਵਿੱਚੋਂ ਭਾਈ ਸਾਹਿਬ ਨੂੰ ਦੇਣਾ ਪਿਆ, ਅਤੇ ਉਹ 11:50 ਤੱਕ ਗਿਆਨੀ ਨਿਸ਼ਾਨ ਸਿੰਘ ਜੀ ਪਾਸੋਂ ਜੋ ਹੈ ਆਪਾਂ ਗੁਰਸ਼ਬਦ ਦੀ ਵਿਚਾਰ ਕਥਾ ਦੇ ਰੂਪ ਵਿੱਚ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: नामा पकड़ उठाया हिनड़ी जात मेरी जात मराया शीपे के जन्मा काहे को आया रहाओ ले कमली चलियो पलटाए देहोरे पाछे बैठा जाए ज्यों ज्यों नामा हार गुण उचरे भगत जना को देहोरा फिरे ज्यों ज्यों नामा हार गुण उचरे भगत जना को देहोरा फिरे परम सम्मान योग जुगो जुग अटल चवर शतर सिंहासन दे मालक वालिए कुल आलम सर्वरे कायनात शब्द गुरु धन धन गुरु ग्रंथ साहिब महाराज सच्चे पातशाह जी तिना दी पावन पवित्र मुबारक सोबत विच जुड़ बैठे गुरु प्यारे गुरु सवारे अति सत्कार योग सत्संगी जनों वडभागे हाँ जिथे आप जिया ने गुरु दर दे सवारियां पासों पावन बाणी दे शब्द कीर्तन श्रवण कीते ने संबंधित बुलारियां पासों एजुकेशन दे नाल संबंधित विचारां श्रवण कीतियां ने समा होया है सतगुरां दी पावन बाणी दी विचार दा आओ सीमित समय दे विच रह के सतगुरां दे इस पावन शब्द नूं विचारन दा यतन करिए गुरमत विचारां दी आरंभता करन तों पहलां गुरु दर दी असूलन मर्यादा नूं बहाल करदिआं पावन गुरु फतेह नाल सांझ बणाईए आखो जी वाहिगुरु जी का खालसा वाहिगुरु जी की फतेह। भगत नामदेव साहिब जी दी रसना तों चारण कीता होया राग भैरो दी भगत बाणी विच्चों ए पावन शब्द जो गुरु ग्रंथ साहिब जी दे अंक नंबर 1164 उपर सुभायमान है। सात शब्द बाबा नामदेव साहब दे राग भैरो दी भगत बाणी विच दर्ज ने उन्हां दे विचों ये छेवां शब्द है। शब्द थोड़ा जिहा ध्यान मंगदा है क्योंकि इस नूं सिधांतक ते भाव अर्थां वाला शब्द कहिंदे ने। आम रूटीन दे विचों जदों आपां बाणी दा पाठ करदे हां ते साडी जाचे ये थोड़ा जिहा भुलेखा पाऊ है कि बाबा नामदेव साहब असल विच इस शब्द विच की कहना लोचदे ने। तो ताँ कि आपां क्लास रूप दे विच इस नूं समझ सकीए रल मिल के मैं भाई साहब नूं बेनती कीती सी कि उह थोड़ा जिहा समां सानूं देण ते ताँ कि असीं प्रोजैक्टर दे उत्ते स्लाइड दे नाल वेख सकीए कि शब्द दे भाव अर्थ की ने ते बाणी अपने ही शब्दां दी व्याख्या आप किवें करदी है। शब्द दा रहाउ दा बंद है जिस विच नामदेव साहब जी कहिंदे ने हिणड़ी जात मेरी जद मराया शीपे के जन्म काहे को आया। गुरु ग्रंथ साहिब जी दी पावन बाणी विच जदों आपां गुरबाणी नूं विचारदे हां शब्दां नूं पढ़दे हां वाचदे हां सब तों पहली ते महत्वपूर्ण गल हुंदी है कि जिहड़ा शब्द दा रहाउ दा बंद है उह सारे शब्द दी व्याख्या करदा इस लई उहनूं समझणा बड़ा लाजमी है। पर जे कई वार रहाउ दे बंद नूं वी समझण तों बाद गल साडी समझ विच ना पवे ते फिर जरूरी हुंदा कि शब्द दे नाल संबंधित पहले दो तीन शब्द ते ओह तों मगर वाले दो तीन शब्द जरूर पढ़िए तां कि सानूं पहलां ते इस गल दा पता लगे कि जिहड़ा कॉन्टेक्स्ट चल रहा है प्रकरण चल रहा है उह की चल रहा। ਤੋ ਬਾਬਾ ਨਾਮਦੇਵ ਸਾਹਿਬ ਜੀ ਦਾ ਇਸ ਸ਼ਬਦ ਤੋਂ ਪਹਿਲਾ ਸ਼ਬਦ ਜਦੋਂ ਪੜ੍ਹਦੇ ਹਾਂ ਤੇ ਉਹ ਥੋੜੀ ਜਿਹੀ ਸਾਡੀ ਹੈਲਪ ਕਰਦਾ ਇਹਨੂੰ ਸਮਝਣ ਵਾਸਤੇ। ਸ਼ਬਦ ਹੈ, ਕਬਹੂੰ ਖੀਰ ਖਾਂਡ ਘਿਓ ਨਾ ਪਾਵੇ, ਕਬਹੂੰ ਘਰ ਘਰ ਟੂਕ ਮੰਗਾਵੇ, ਕਬਹੂੰ ਕੂਰਨ ਚਨੇ ਬਣਾਵੇ, ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ। ਕਈ ਵਾਰ ਸਾਡੇ ਮਨ ਵਿੱਚ ਸਾਨੂੰ ਕੋਈ ਚੀਜ਼ ਪ੍ਰਾਪਤ ਹੋ ਜਾਏ, ਅਸੀਂ ਲੋੜ ਤੋਂ ਵੱਧ ਉੱਛਲ ਪੈਂਦੇ ਹਾਂ। ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ, ਕਿਉਂਕਿ ਵਾਧੇ ਘਾਟੇ ਸਰੀਰ ਦੇ ਨਾਲ ਨੇ, ਚੱਲਦੇ ਰਹਿੰਦੇ ਨੇ, ਲੋਸ ਹੋ ਜਾਵੇ ਤੇ ਆਪਾਂ ਲੋੜ ਤੋਂ ਵੱਧ ਨੈਗੇਟਿਵ ਹੋ ਜਾਂਦੇ। ਜਿਹਨੂੰ ਬਾਬਾ ਰਵਿਦਾਸ ਸਾਹਿਬ ਨੇ ਬਾਣੀ ਚ ਆਖਿਆ ਨਾ, ਮਾਟੀ ਕੋ ਪੁੱਤਰਾ ਕੈਸੇ ਨਚਤੇ, ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤੇ, ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤੇ। ਚੀਜ਼ ਮਿਲ ਜਾਂਦੀ ਤੇ ਲੋੜ ਤੋਂ ਵੱਧ ਖੁਸ਼ ਹਾਂ, ਚਲੀ ਜਾਏ ਤੇ ਲੋੜ ਤੋਂ ਵੱਧ ਹਤਾਸ਼ ਹੋ ਜਾਂਦੇ, ਨੈਗੇਟਿਵ ਹੋ ਜਾਂਦੇ। ਪਰ ਬਾਬਾ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਜਿਹੜਾ ਨਾ, ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ, ਇਹ ਸਾਨੂੰ ਦੱਸਦਾ ਵੀ ਦੋਵਾਂ ਹੀ ਹਾਲਾਤਾਂ, ਭਾਵੇਂ ਕਿ ਪਦਾਰਥ ਨੇ ਜਦੋਂ ਮਨੁੱਖ ਦੀ ਸੁਰਤ ਉੱਤੇ ਪ੍ਰਭਾਵ ਪਾਉਣਾ, ਬੰਦਾ ਲੋੜ ਤੋਂ ਵੱਧ ਖੁਸ਼ ਵੀ ਹੁੰਦਾ, ਬੰਦਾ ਲੋੜ ਤੋਂ ਵੱਧ ਹਤਾਸ਼ ਵੀ ਹੁੰਦਾ, ਅੰਦਰੋਂ ਟੁੱਟ ਜਾਂਦਾ ਹੈ ਮਨੁੱਖ। ਪਰ ਗੁਰਬਾਣੀ ਉਹ ਸਿਚੁਏਸ਼ਨ ਦੇ ਵਿੱਚ ਵੀ ਬੰਦੇ ਨੂੰ ਇਹ ਕਹਿੰਦੀ ਆ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਰੱਬ ਨੂੰ ਉਲਾਮਾ ਨਹੀਂ ਦਿੱਤਾ ਜਾ ਸਕਦਾ। ਠੀਕ ਆ, ਬਾਹਰ ਦੇ ਹਾਲਾਤ ਜਿੱਦਾਂ ਦੇ ਮਰਜ਼ੀ ਆ, ਪਰ ਭਾਣਾ ਹੁਕਮ ਮਨੁੱਖ ਨੂੰ, ਖਾਸ ਕਰਕੇ ਸਿੱਖ ਨੂੰ, ਇਹ ਹਮੇਸ਼ਾ ਹੀ ਅਗਵਾਈ ਦਿੰਦਾ, ਬੰਦਿਆ ਰੱਬ ਦੇ ਭਾਣੇ 'ਚ ਰਾਜ਼ੀ ਰਹਿਣਾ, ਉਹਨੂੰ ਉਲਾਹਮਾ ਨਹੀਂ ਦੇਣਾ, ਉਹ ਜੋ ਕਰੇਗਾ ਠੀਕ ਕਰੇਗਾ। ਜਦੋਂ ਉਲਾਹ ਨੂੰ ਮੈਂ ਕਾਹੂ ਨਾ ਦਿਓ ਵਾਲੀ ਗੱਲ, ਤੇਰਾ ਕੀ ਆ ਮਿੱਠਾ ਲਾਗੇ ਵਾਲੀ ਗੱਲ, ਜਿਉਂ ਰਾਮ ਰਾਖੇ ਤੋਂ ਰਹੀਏ ਰੇ ਭਾਈ ਵਾਲੀ ਗੱਲ ਮੇਰੀ ਸਮਝ ਵਿੱਚ ਆ ਗਈ, ਫਿਰ ਇਸ ਸ਼ਬਦ ਦੇ ਰਹਾਓ ਦੇ ਬੰਦ ਨੂੰ ਸਮਝੋ। ਜਿੱਥੇ ਬਾਬਾ ਜੀ ਕਹਿੰਦੇ, ਹੇ ਨੜੀ ਜ਼ਾਤ ਮੇਰੀ ਜਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਕੀ ਬਾਬਾ ਨਾਮਦੇਵ ਸਾਹਿਬ ਰੱਬ ਨੂੰ ਇਸ ਗੱਲ ਦਾ ਉਲਾਮਾ ਦੇ ਸਕਦੇ ਆ ਵੀ ਮਹਾਰਾਜ ਮੇਰੀ ਜਾਤ ਹੀਨੜੀ ਕਿਉਂ ਆ, ਮੈਂ ਸ਼ੀਂਬੇ ਦੇ ਘਰ ਵਿੱਚ ਹੀ ਜਨਮ ਕਿਉਂ ਲਿਆ? ਨਹੀਂ, ਉਲਾਮਾ ਨਹੀਂ ਦਿੱਤਾ ਜਾ ਰਿਹਾ। ਬਾਬਾ ਨਾਮਦੇਵ ਸਾਹਿਬ ਹੀਨੜੀ ਜਾਤ ਕਿਹਨੂੰ ਕਹਿ ਰਹੇ ਆ? ਕੀ ਗੁਰਮਤ ਵਿੱਚ ਜਾਤ ਪਾਤ ਪ੍ਰਵਾਨ? ਅਸੀਂ ਪੰਜਾਬ ਦੇ ਖਿੱਤੇ ਵਿੱਚੋਂ ਆਏ ਹਾਂ, ਉੱਥੇ ਜਾਤਾਂ ਤੇ ਗੋਤਾਂ ਜਿਹੜੀਆਂ ਨੇ ਮਨੁੱਖ ਦੇ ਕਰਮ ਦੇ ਹਿਸਾਬ ਨਾਲ ਬਣਦੀਆਂ। ਜਿਹੜਾ ਸੋਨੇ ਦਾ ਕੰਮ ਕਰੇ ਆਪਾਂ ਨੂੰ ਸੁਨਿਆਰ ਕਹਿੰਦੇ ਹਾਂ, ਜਿਹੜਾ ਲੋਹੇ ਦਾ ਕੰਮ ਕਰਦਾ ਆਪਾਂ ਨੂੰ ਲੁਹਾਰ ਕਹਿੰਦੇ ਆ, ਕੈਂ ਦਾ ਕੰਮ ਕਰੇ ਆਪਾਂ ਉਹਨੂੰ ਠਠਿਆਰ ਕਹਿੰਦੇ ਆ, ਇੱਦਾਂ ਹੀ ਜਿਹੜਾ ਬੰਦਾ ਚਮੜੇ ਦੀ ਕਿਰਤ ਕਰਦਾ ਉਹਨੂੰ ਆਪਾਂ ਚਮਿਆਰ ਕਹਿੰਦੇ। ਇਹ ਤੇ ਕਿਰਤ ਉੱਤੇ ਆਧਾਰਿਤ ਆ ਨਾ। ਜੇ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ ਆ ਤੇ ਉਹਨੂੰ ਆਪਣੇ ਆਪਣੇ ਆਪਣੀ ਬਰਾਦਰੀ ਤੋਂ ਕੋਈ ਨਫ਼ਰਤ ਨਹੀਂ, ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਆ ਤੇ ਉਹਨੂੰ ਆਪਣੀ ਜ਼ਾਤ ਤੋਂ ਗੋਤ ਤੋਂ ਕੋਈ ਨਫ਼ਰਤ ਨਹੀਂ, ਤੇ ਚਮੜੇ ਦੇ ਕੰਮ ਕਰਨ ਵਾਲੇ ਨੂੰ ਨਫ਼ਰਤ ਕਿਹੜੀ ਗੱਲ ਤੋਂ? ਨਹੀਂ, ਗੁਰਬਾਣੀ ਵਿੱਚ 15 ਦੇ 15 ਭਗਤਾਂ ਨੇ ਕਿਤੇ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਵੀ ਸਾਡੀ ਬਰਾਦਰੀ ਬਹੁਤ ਮਾੜੀ। ਬਾਬਾ ਕਬੀਰ ਸਾਹਿਬ ਬਾਣੀ 'ਚ ਕਹਿਣਗੇ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣਿਆਰ। ਉਹਨਾਂ ਇਹ ਨਹੀਂ ਆਖਿਆ ਮੈਂ ਹੱਸ ਰਿਹਾ ਵੀ ਮੇਰੀ ਜਾਤ ਨਹੀਂ, ਉਹ ਕਹਿੰਦੇ ਲੋਕ ਹੱਸਦੇ ਆ। ਉਹਨਾਂ ਹੀ ਲੋਕਾਂ ਨੇ ਪਹਿਲਾਂ ਸਾਨੂੰ ਪੀੜੀਆਂ ਗੰਢਾਂ ਦੇ ਕੇ ਜਾਤ ਵਰਣ ਦੇ ਵਿੱਚ, ਵਰਣ ਵਿਵਸਥਾ ਦੇ ਵਿੱਚ ਬੰਨ ਲਿਆ ਵੀ ਅਸੀਂ ਵੱਡੇ ਹਾਂ ਤੁਸੀਂ ਛੋਟੇ ਹੋ, ਆਪ ਹੀ ਉਹ ਸਾਡੇ 'ਤੇ ਹੱਸ ਰਹੇ ਆ। ਅਸੀਂ ਤੇ ਨਾ ਇਸ ਗੱਲ ਦੇ ਹੱਕ ਵਿੱਚ ਆ ਵੀ ਅਸੀਂ ਛੋਟੇ ਹਾਂ ਤੁਸੀਂ ਵੱਡੇ ਹੋ, ਤੇ ਨਾ ਹੀ ਸਾਡੇ ਅੰਦਰ ਕੋਈ ਨੈਗੇਟਿਵਿਟੀ ਹੈ। ਅਸੀਂ ਤੇ ਮੰਨਦੇ ਹਾਂ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਸਾਡੀ ਜਾਤ ਬੜੀ ਸੋਹਣੀ। ਬਾਬਾ ਨਾਮਦੇਵ ਸਾਹਿਬ ਕਹਿਣਗੇ ਵੀ ਮੈਂ ਨਹੀਂ ਦੁਖੀ ਹੁੰਦਾ ਤੇ ਨਾ ਹੀ ਮੈਂ ਕਹਿੰਦਾ ਮੈਂ ਛੋਟਾ। ਲੋਕ ਕਹਿੰਦੇ ਆ ਇਹ ਪੰਡੀਆ ਮੋਕੋ ਢੇਡ ਕੈਦ, ਪੰਡਿਤ ਮੈਨੂੰ ਕਹਿੰਦਾ ਆ ਵੀ ਤੇਰੀ ਬਰਾਦਰੀ ਨੀਵੀਂ ਆ, ਮੈਂ ਤੇ ਨਹੀਂ ਕਹਿੰਦਾ, ਮੈਂ ਤੇ ਪ੍ਰਾਊਡ ਫੀਲ ਕਰਦਾ, ਮੈਂ ਤੇ ਮਾਣ ਫੀਲ ਕਰਦਾ। ਬਾਣੀ ਵਿੱਚ ਵੀ ਜਾਤ ਤੇ ਪਾਤ ਨੂੰ ਪ੍ਰਵਾਨ ਕੀਤਾ ਗਿਆ ਪਰ ਬੜੇ ਵੱਖਰੇ ਅੰਦਾਜ਼ ਵਿੱਚ ਕੀਤਾ ਗਿਆ, ਵੱਖਰੇ ਅੰਦਾਜ਼ ਵਿੱਚ। ਬਾਬਾ ਰਵਿਦਾਸ ਸਾਹਿਬ ਦਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਅਸੀਂ ਸਮਝੀਏ ਵੀ ਬਾਬਾ ਨਾਮਦੇਵ ਸਾਹਿਬ ਜਦੋਂ ਇਹ ਕਹਿੰਦੇ ਹੀਨੜੀ ਜਾਤ ਮੇਰੀ, ਮੇਰੀ ਜਾਤ ਬੜੀ ਨੀਵੀਂ ਆ, ਉਹ ਕਿਹੜੀ ਜਾਤ ਆ? ਬਾਬਾ ਰਵਿਦਾਸ ਸਾਹਿਬ ਉਹਦੀ ਵਿਆਖਿਆ ਕਰਦਿਆਂ ਕਹਿਣਗੇ, ਮੇਰੀ ਸੰਗਤ ਪੋਚ, ਮੇਰੀ ਸੰਗਤ ਬਹੁਤ ਮਾੜੀ ਹੈ। ਪੋਚ ਦਾ ਮਤਲਬ ਹੁੰਦਾ ਮਾੜੀ, ਮੇਰੀ ਸੰਗਤ ਬਹੁਤ, ਮੇਰਾ ਮਨ ਜਿਹੜਾ ਨਾ ਇਹ ਕਾਮ ਦੀ ਬਹਿਣੀ, ਕ੍ਰੋਧ ਦੀ ਬਹਿਣੀ, ਲੋਭ ਦੀ ਬਹਿਣੀ, ਮੋਹ ਤੇ ਹੰਕਾਰ ਦੀ ਬਹਿਣੀ ਬਹਿਣ ਲੱਗ ਪਿਆ। ਮਹਾਰਾਜ ਮੇਰੇ ਮਨ ਦੀ ਸੰਗਤ ਨਹੀਂ ਠੀਕ ਹੈਗੀ। ਜਿਵੇਂ ਕੋਈ ਕੋਈ ਵਿਸ਼ੇਸ਼ ਵਿਅਕਤੀ ਕਿਸੇ ਮਾੜੇ ਬੰਦੇ ਦੀ ਸੰਗਤ ਕਰਨ ਲੱਗ ਪਵੇ ਤੇ ਮਾਂ ਬਾਪ ਕਈ ਵਾਰੀ ਉਹਨੂੰ ਪਿਆਰ ਨਾਲ ਸਮਝਾ ਕੇ ਕਹਿੰਦੇ ਪੋਤੇ ਬੰਦੇ ਠੀਕ ਨਹੀਂ ਹੈਗੇ। ਜਿਹੜੇ ਲੋਕ ਇਹਨਾਂ ਦੀ ਬਹਿਣੀ ਬਹਿਣ ਲੱਗ ਪਏ ਨਾ, ਬਾਅਦ ਵਿੱਚ ਸਮਾਜ ਦੇ ਵਿੱਚ ਬਹਿਣ ਦੇ ਕਾਬਲ ਨਹੀਂ ਰਹੇ। ਹਜ਼ੂਰ ਨੇ ਆਖਿਆ ਮਨ ਮਾੜੀ ਸੰਗਤ ਕਰਨ ਲੱਗ ਪਿਆ। ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ, ਮੇਰੇ ਅੰਦਰ ਹਰ ਵੇਲੇ ਵਾਸ਼ਨਾਵਾਂ ਪ੍ਰਬਲ ਨੇ। ਮੇਰਾ ਕਰਮ ਕੁਟਿਲਤਾ, ਜਿਹੜਾ ਮੇਰਾ ਕਰਮ ਹੈ ਇਹ ਬੜਾ ਕੁਟਿਲ ਹੈ, ਬੜਾ ਗੁੰਝਲਦਾਰ ਹੈ। ਮੈਂ ਵਾਸ਼ਨਾਵਾਂ ਦੇ ਵਿੱਚ ਜਕੜਿਆ ਹੋਇਆ, ਵਿਕਾਰਾਂ ਨੇ ਮੇਰੇ ਗਲ ਵਿੱਚ ਔਗਣਾਂ ਦੀ ਮਾਨੋ ਫਾਈ ਪਾ ਲਈ ਹੈ। ਮਹਾਰਾਜ मैं यही कहना चाहना, मेरा कर्म कुटिलता, जन्म कुपांती। मेरा जेड़ा जन्म माड़ी बरादरी विच होया ना, जिन्हों मैं कहना मेरा माड़ा जन्म है, मेरी जात कुपांती का मतलब है पछाण, जन्म का मतलब है पछाण। मेरी पछाण की है? बहुत माड़ी है। तो पछाण माड़ी क्यों है? क्योंकि मेरी संगति माड़ी है। जदों गुरबाणी विच हजूर ने आख्या ना भी हीनड़ी जात मेरी, मेरी जात अछार्थात मेरी पछाण बहुत नीवी है, मेरी पछाण बहुत माड़ी है। इहदा भाव आ भी वह जिहड़ी पछाण आ वह कर्म ते आधारित आ, जन्म सिद्ध नहीं हैगी। वह जिहड़ी जात आ जिहड़ी बरादरी आ वह जन्म सिद्ध नहीं, कर्म के उत्ते आधारित आ। जदों मैं माड़ी संगत कर, हुण वेखो तुसीं जिहड़ा बंदा जिस बंदे नूं निंदा करन दी वादी आ वह निंदा करदा, कदे असीं निंदा करदे आ किसे दी बरादरी पुछके करदे आ? जिहड़ा बंदा ड्रग लै रहा नशा कर रहा, जदों दूजे बंदे नाल मिल के ड्रग लैण लगता नशा कर लगता, तो नशा करन तो पहला पुछदा तेरी बरादरी की है? नहीं, उन्हां दी बरादरी ड्रग ही आ। उन्हां दी जे सांझ बन रही है तो ड्रग करके बन रही है, तो जिदन सांझ टुटनी है टुटनी भी ये करके ही आ भी एक ने लैनी छड्ड देनी है तो दूजे की सांझ नहीं बननी। तो बंदे दियां सांझां औगणा करके, बंदे दियां सांझां माड़ियां आदतां करके, बंदे दियां सांझां वासनावां करके ने उही उहदी पछाण है। नशा करन वाले की पछाण नशा है, निंदा करन वाले की पछाण निंदा है। बाबा जी कहते महाराज इन्हां कर्मां दे करके मेरी पछाण बहुत नीवी। इनू गुरु रामदास महाराज ने आख्या खसम विसारे ते कमजात। नीवी जात वाला कौन आ? जिहड़ा खसम नूं विसार देवे, अदरवाइज सारे उच्चे ही, कोई नीवा नहीं हैगा। तो बाबा नामदेव साहब रहाउ दे बंद विच कहिंदे ने हीनड़ी जात मेरी, महाराज मेरी कर्मां दे करके पछाण बहुत नीवी, मेरे कर्म बड़े माड़े। मैं काम की बहनी बहना, मैं क्रोध की बहनी बहना, मैं लोभ मोह हंकार की बहनी बहना, मैनू निंदा करन की वादी है, ईरखा करन की वादी है, ये मेरी जात, ये मेरी पछाण आ। हे नड़ी जात मेरी जद मराया, हे मेरे अकाल पुरख वाहगुरु शीपे के जन्म काहे को आया। तो कई बार मैं अपने आप में यह सवाल करदा कि बंदिया तेरा जन्म लैण का की अर्थ होया? जिमें बच्चे क्लास में बैठे हो ना, तो कई बार टीचर ध्यान केंद्रित ना करन ते टीचर कह देंदी तुसी क्लास च की लैण आए हो, उहदे कहण दा इनडायरैक्टली भाव यह हुंदा भी तुसी इत्थे पढ़न आए हो, ते जे तुसी पढ़ना नहीं हैगा तुसी लैण की आए हो? तो बाबा जी कहिंदे मेरे जीवन दा मनोरथ कुछ होर सी, ते जदों मैं अपने जीवन दे मनोरथ दी पूर्ति ना कर सकिया ते मेरे मन विच सहस पाए अपने आप ये ख्याल चलदा शीपे के जन्म काहे को आया, मेरा जन्म लैण दा अर्थ की होया? जे मैं रब की सेवा, बाबा कबीर साहब का शब्द जिथे वह कहणगे गोबिंद हम ऐसे अपराधी जिन प्रभ जियो पिंड था दिया तिसकी भाओ भगत नहीं साधी। ये जीवन का मनोरथ है, जीवन का मनोरथ है। भई प्राप्त मानुख दे हुरिया गोबिंद मिलन की ए तेरी बरिया, ये जीवन का मनोरथ है। तो जे मैं जीवन का टीचा ही ना पूरा किया, मिथे हुए टीचे ते पहुंच ना सकिया, बाबे ने आख्या छिपे के जन्म काहे को आया, फिर मेरा जीवन लैण का की अर्थ होया? चेते च रखना, ये इस नुक्ते नूं समझण दी लोड़ सी सानू, असी होर ना गल्लां दे विच उलझे रहे। तो बाबा नामदेव साहब फिर पहले बंद विच कहिंदे ने हस्त खेलत तेरे देहुरे आया। देहुरा शब्द गुरु ग्रंथ साहिब दी बाणी विच मंदर लई वरत्या गया। बाबा भगत पीपा जी कहणगे कायों देवा कायों देवल कायों जंगम जाति कायों धूप दीप नहीं बेदा कायों पूजो पाती। शरीर नूं देहुरा आख्या गया, मंदर नूं भी देहुरा आख्या गया, शरीर नूं भी। शरीर नूं कित्थे आख्या? हजूर ने आख्या इस पानी ते जिन तों घरिया माटी काले देहुरा करिया, यह शरीर इहनूं भी देहुरा आख्या। एक एक शब्द गुरबाणी का वेखो तुसीं कि जदों गुरबाणी विच महाराज शब्द वरतदे आ ते एक एक शब्द के कई कई अर्थ महाराज ने बाणी च कीते। सुखमणी साहब की बाणी च असीं पढ़दे आ हजूर ने आख्या जे प्रसाद छत्ती अमृत खाए, जिहदी कृपा नाल असीं 36 किस्म के पकवान खाने। अमृत शब्द महाराज ने उत्थे पकवान लई वरत्या। किते हजूर महाराज कहणगे पशु मिले चंगियाइयां खड़ खावें अमृत दे, पशु घा खा के भी अमृत वर्गा मिठा दुध दिंदे आ, उत्थे अमृत शब्द दुध लई वरत्या। ब्रह्म ज्ञानी की दृष्ट अमृत बरसी, ब्रह्म ज्ञानी दियां अखां दे विचों अमृत चोरिया, उत्थे चंगी वेखणी नूं भी अमृत कहता। अमृत बोले सदा मुख वैणी, चंगा बोलना मिठे बोल बोलने, इन्हों भी महाराज ने अमृत नाल संज्ञा देती। ਤੋਂ ਇੱਕ ਇੱਕ ਸ਼ਬਦ ਦੇ 13-13 ਅਰਥ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪ੍ਰਕਰਨ ਦੇ ਮੁਤਾਬਕ। ਤੋ ਹਜ਼ੂਰ ਨੇ ਜਿੱਥੇ ਸ਼ਬਦ ਦੇਹੁਰਾ ਮੰਦਰ ਲਈ ਵਰਤਿਆ, ਜਿੱਥੇ ਦੇਹੁਰਾ ਸ਼ਬਦ ਮਸਜਿਦ ਲਈ ਵਰਤਿਆ, ਧਰਮ ਸਥਾਨ ਲਈ ਵਰਤਿਆ, ਉੱਥੇ ਬਾਬੇ ਨੇ ਦੇਹੁਰਾ ਸ਼ਬਦ ਮਨੁੱਖੀ ਸਰੀਰ ਲਈ ਵੀ ਵਰਤਿਆ। ਤੇ ਗੁਰਬਾਣੀ ਵਿੱਚ ਦੇਹੁਰਾ ਸ਼ਬਦ ਸਤਸੰਗਤ ਲਈ ਵੀ ਮਹਾਰਾਜ ਨੇ ਵਰਤਿਆ, ਚੇਤੇ ਚ ਰੱਖਣਾ। ਤੋ ਬਾਬਾ ਜੀ ਇੱਥੇ ਕਹਿੰਦੇ ਨੇ ਹਸਤ, ਹੱਸਣਾ, ਹੱਸਣ ਦਾ ਭਾਵ ਹੈ ਅੰਦਰ ਦੀ ਖੁਸ਼ੀ ਨੂੰ ਬਾਹਰ ਪ੍ਰਗਟ ਕਰਨਾ, ਹੱਸਣਾ। ਮੈਂ ਹੱਸਦਾ ਕਦੋਂ? ਜਦੋਂ ਮੇਰੇ ਅੰਦਰ ਖੁਸ਼ੀ ਹੋਵੇ ਤੇ ਮੈਂ ਖੁਸ਼ੀ ਨੂੰ ਬਾਹਰ ਐਕਸ਼ਨ ਦੇ ਰੂਪ ਦੇ ਵਿੱਚ ਪ੍ਰਗਟ ਕਰਾਂ, ਮੈਂ ਹੱਸਦਾ ਹਾਂ, ਮੇਰੇ ਚਿਹਰੇ ਤੇ ਮੁਸਕਾਨ ਆਉਂਦੀ, ਮੇਰੇ ਚਿਹਰੇ ਤੇ ਖੜਾਓ ਹੁੰਦਾ, ਹਾਸਾ ਹੁੰਦਾ। ਦੂਜਾ ਸ਼ਬਦ ਮਹਾਰਾਜ ਨੇ ਵਰਤਿਆ ਖੇਲਤ, ਖੇਲਣਾ। ਮੈਂ ਖੇਡਦਾ ਕਦੋਂ ਆ? ਜਦੋਂ ਮੇਰੇ ਅੰਦਰ ਚਾਅ ਹੋਵੇ, ਅੰਦਰ ਦੀ ਖੁਸ਼ੀ, ਅੰਦਰ ਦੇ ਚਾਅ ਨਾਲ ਤੇਰੇ ਦੇਹੁਰੇ ਆਇਆ, ਮੈਂ ਤੇਰੀ ਸੰਗਤ ਵਿੱਚ ਆਣ ਕੇ ਬੈਠਾ। ਇੱਥੇ ਅਰਥ ਮੰਦਰ ਤੋਂ ਨਹੀਂ ਹੈਗਾ ਵੀ ਮੈਂ ਕਿਸੇ ਮੰਦਰ ਵਿੱਚ, ਮੰਦਰ ਦੀ ਤੇ ਗੱਲ ਹੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਨਹੀਂ ਕੀਤੀ। ਤੁਸੀਂ 61 ਸ਼ਬਦ ਆ ਭਗਤ ਨਾਮਦੇਵ ਸਾਹਿਬ ਦੇ, 61 ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਉਹਨਾਂ 61 ਦੇ 61 ਸ਼ਬਦਾਂ ਵਿੱਚੋਂ ਕਿਤੇ ਇੱਕ ਲੱਭ ਕੇ ਵਿਖਾਓ ਜਿੱਥੇ ਬਾਬਾ ਨਾਮਦੇਵ ਸਾਹਿਬ ਨੇ ਆਖਿਆ ਮੇਰਾ ਰੱਬ ਜਿਹੜਾ ਉਹ ਮੰਦਰ ਦੇ ਵਿੱਚ ਰਹਿੰਦਾ। ਹਾਂ, ਇਹ ਜ਼ਰੂਰ ਆਖਿਆ ਉਹਨਾਂ ਨੇ ਬਾਣੀ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦੇਹੁਰਾ ਨਾ ਮਸੀਤ। ਨਾਮਦੇਵ ਤੇ ਉਸ ਰੱਬ ਦਾ ਉਪਾਸ਼ਕ ਆ ਜਿਹੜਾ ਨਾ ਦੇਹੁਰੇ ਦੇ ਵਿੱਚ ਆ ਨਾ ਮਸੀਤ ਵਿੱਚ ਆ। ਕਿਉਂਕਿ ਜੇ ਮੈਂ ਦੇਹੁਰਾ ਸ਼ਬਦ ਚਾਰ ਦੀਵਾਰੀ ਵਾਸਤੇ, ਇੱਟਾਂ ਦੇ ਮਕਾਨ ਵਾਸਤੇ, ਇੱਕ ਖਾਸ ਜਗ੍ਹਾ ਵਾਸਤੇ ਵਰਤਦਾ ਕਿ ਇੱਥੇ ਮੇਰਾ ਰੱਬ ਰਹਿੰਦਾ ਤੇ ਬਾਕੀ ਦੁਨੀਆਂ 'ਚ ਕੌਣ ਰਹਿੰਦਾ, ਇਹੀ ਗੱਲ ਤੇ ਕਬੀਰ ਸਾਹਿਬ ਉਹਨਾਂ ਨੂੰ ਸਮਝਾ ਰਹੇ ਸਨ ਵੀ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾ ਮੁਕਾਮਾ। ਇਹ ਕਹਿੰਦਾ ਰੱਬ ਦੱਖਣ ਦੇ ਵਿੱਚ ਰਹਿੰਦਾ, ਇਹ ਕਹਿੰਦਾ ਅੱਲਾ ਪੱਛਮ ਦੇ ਵਿੱਚ ਰਹਿੰਦਾ, ਤੇ ਬਾਕੀ ਦੁਨੀਆਂ ਦਾ ਵਾਲੀ ਵਾਰਸ ਕੌਣ? ਬਾਕੀ ਦੁਨੀਆਂ ਨੂੰ ਕੌਣ ਸੰਭਾਲ ਰਿਹਾ? ਨਹੀਂ, ਨਾਮਦੇਵ ਦਾ ਰੱਬ ਹਰ ਥਾਂ ਦੇ ਉੱਤੇ ਵਿਆਪਕ ਹੈ। ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਨਾਮਦੇਵ ਦਾ ਰੱਬ ਉਹ ਹੈ ਜਿਹਨੂੰ ਉਹ ਕਹਿਣਗੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਨਾਮਦੇਵ ਸਾਹਿਬ ਆਪਣੀ ਸਟੇਟਮੈਂਟ ਦਿੰਦਿਆਂ ਆਪਣੀ ਰਸਨਾ ਤੋਂ ਕਹਿਣਗੇ ਈਬੇ ਬੀਠਲ, ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਮੈਂ ਤੇ ਵੇਖੋ ਨਾ, ਜੇ ਮੈਂ ਮਸਜਿਦ ਵਿੱਚ ਜਾਵਾਂ ਤੇ ਲੋਕ ਮੈਨੂੰ ਕਹਿਣਗੇ ਕਾਫਰ ਆ ਗਿਆ, ਉਹ ਪੌੜੀ ਨਹੀਂ ਚੜ੍ਹਨ ਦੇਣਗੇ। ਤੇ ਜੇ ਮੈਂ ਮੰਦਰ ਜਾਣਾ, ਉਹਨਾਂ ਦੀ ਮਨੋ ਸਿਮਰਤੀ ਪਹਿਲੇ ਮੈਨੂੰ ਕਹਿੰਦੀ ਆ ਵੀ ਨਾਮਦੇਵ ਨਾ ਬ੍ਰਾਹਮਣ ਹੈ, ਨਾ ਵੈਸ਼ ਹੈ, ਨਾ ਖੱਤਰੀ ਹੈ, ਇਹ ਸ਼ੂਦਰ ਹੈ, ਤੇ ਸ਼ੂਦਰ ਮੰਦਰ ਦੀ ਪੌੜੀ ਨਹੀਂ ਚੜ੍ਹ ਸਕਦਾ, ਇਹਦੀਆਂ ਲੱਤਾਂ ਵੱਢ ਦਿਓ। ਉਹਨਾਂ ਦੀ ਬਣਾਈ ਮਨੋ ਸਿਮਰਤੀ ਕਹਿੰਦੀ ਆ ਵੀ ਜੇ ਬ੍ਰਾਹਮਣ ਧਰਮ ਗ੍ਰੰਥ ਦਾ ਪਾਠ ਕਰਨ ਦੀ ਕੋਸ਼ਿਸ਼ ਕਰੇ ਤੇ ਇਹਦੀ ਜ਼ੁਬਾਨ ਕੱਟ ਦਿਓ। ਇਹੀ ਹੈ ਨਾ, ਹਰ ਬੰਦੇ ਨੇ ਆਪਣੇ ਧਰਮ ਦੇ ਨਾਲ ਜੋੜ ਕੇ ਨਾ, ਜਿਹਨੂੰ ਆਪਾਂ ਕਹਿੰਦੇ ਨੇ ਪ੍ਰੋਟੋਕੋਲ, ਕੋਡ ਆਫ ਕੰਡਕਟ, ਮਰਿਆਦਾ ਬਣਾ ਲਈ। ਔਰ ਹੁਣ ਉਹ ਬੰਦਾ ਜਿਹਨੇ ਖੁਦ ਆਪਣੇ ਭਗਵਾਨ ਨੂੰ ਘੜਿਆ, ਆਪਣੇ ਭਗਵਾਨ ਦੇ ਨਾਮ ਤੇ ਮਰਿਆਦਾ ਬਣਾਈ, ਹੁਣ ਆਪਣੇ ਭਗਵਾਨ ਦਾ ਸਤਿਕਾਰ ਬਹਾਲ ਕਰਨ ਲਈ ਵੀ ਸਿਸਟਮ ਉਹ ਘੜੇਗਾ। ਤੂੰ ਘੜ ਰਹੇ ਨੇ ਲੋਕ, ਔਰ ਇਹਨਾਂ ਲੋਕਾਂ ਦੇ ਘੜੇ ਹੋਏ ਸਿਸਟਮ ਦੇ ਨਾਲ ਹੀ ਲੋਕ ਜਿਹੜੇ ਨੇ ਪੀੜ੍ਹੀ ਦਰ ਪੀੜ੍ਹੀ, ਨਸਲਾਂ ਦੀਆਂ ਨਸਲਾਂ ਜਿਹੜੀਆਂ ਨੇ, ਬਸ਼ਰਾਂ ਦੇ ਬਸ਼ਰ ਜਿਹੜੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੌਣ ਦੂਰ ਜਾ ਰਹੇ। ਮੈਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਇਸ ਵਿਸ਼ੇ ਤੇ ਗੱਲ ਕਰ ਰਿਹਾ। ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ, ਸ਼ਾਇਦ ਤੁਹਾਡੇ ਚੋਂ ਬਹੁਤਿਆਂ ਨੇ ਉਹਦੀ ਕਾਪੀ ਨਾ ਪੜੀ, ਜਿਹਨੂੰ ਚਾਹੀਦੀ ਹੋਵੇ ਮੇਰੇ ਕੋਲ ਲੈ ਲਿਓ, ਮੇਰੇ ਕੋਲ ਪੂਰੇ ਕਾਨੂੰਨ ਦੀ ਕਾਪੀ। ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਰਿਸਟ੍ਰਿਕਸ਼ਨ, ਉਹਦੇ ਵਿੱਚ ਜਿਹੜਾ ਬਦਲ ਕੀਤਾ ਗਿਆ, ਬੜੇ ਹਾਸੋ ਹੀਣੇ ਆ। ਆਖੇ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਰੂਪ ਕਿਹਾ ਜਾਵੇ, ਬੀੜ ਨਾ ਕਿਹਾ ਜਾਵੇ, ਇਹ ਹਾਸੋ ਹੀਣੀ ਗੱਲ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹੋ, ਉਹ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਤਾਂ ਕਹਿੰਦੇ ਆ ਵੀ ਗੁਰੂ ਨਾਨਕ ਮਹਾਰਾਜ ਜਦੋਂ ਮੱਕੇ ਦੇ ਵਿੱਚ ਗਏ ਤੇ ਹਾਜ਼ੀ ਪੁੱਛਦੇ ਆ, ਪੁੱਛਣ ਫੋੜ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ, ਕਿਉਂਕਿ ਜੇ ਇਸਲਾਮੀ ਵਰਗ ਨਾਲ ਸੰਬੰਧਿਤ ਕੋਈ ਸੱਜਣ ਸਾਡੇ ਨਾਲ ਗੱਲ ਕਰੇ ਤੇ ਉਹ ਸਾਨੂੰ ਇਹ ਕਹੇਗਾ ਵੀ ਤੁਹਾਡੀ ਪਾਕ ਕਿਤਾਬ ਕੀ ਕਹਿੰਦੀ ਆ, ਕਿਉਂਕਿ ਉਹ ਆਪਣੀ ਨੂੰ ਵੀ ਕਿਤਾਬ ਹੀ ਕਹਿੰਦੇ ਆ। ਉਹ ਕਹਿੰਦੇ ਸਾਡੀ ਪਾਕ ਕੁਰਾਨ, ਸਾਡੀ ਪਾਕ ਕਿਤਾਬ ਆ ਕਹਿੰਦੀ, ਅਸੀਂ ਵੀ ਉਹਦੇ ਨਾਲ ਫਿਰ ਕਿਤਾਬ ਦੀ ਭਾਸ਼ਾ 'ਚ ਗੱਲ ਕਰਾਂਗੇ। ਗੁਰੂ ਨਾਨਕ, ਕਿਉਂਕਿ ਉਹ ਇਸਲਾਮੀ ਕਿੱਤੇ ਨਾਲ ਸੰਬੰਧ ਰੱਖਦੇ, ਉਹਨਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨਾਲ ਗੱਲ ਕੀਤੀ ਆਪਣੀ ਬੋਲੀ 'ਚ ਕੀਤੀ, ਜਿੰਨੇ ਵੀ ਸ਼ਬਦ ਆ ਸਾਰੇ ਉਹਨਾਂ ਦੇ ਆ, ਸਾਰੇ ਉਹਨਾਂ ਦੇ ਆ। ਫਿਰ ਬਾਬਾ ਮੱਕੇ ਗਿਆ, ਵਰਡਿੰਗ ਵੇਖੋ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਨੀਲੇ ਬਸਤਰ ਕੌਣ ਪਹਿਨਦਾ ਮੁਸਲਮਾਨ, ਸਬਜ਼ ਰੰਗ ਦੇ, ਆਸਾ ਹੱਥ, ਕਿਤਾਬ ਕਸ਼, ਕੂਜਾ, ਬਾਂਗ, ਮੁਸੱਲਾ ਧਾਰੀ, ਇਹ ਸਾਰੇ ਸ਼ਬਦ ਉਹਨਾਂ ਦੇ ਆ। ਮੁਸੱਲਾ ਮੋਢੇ 'ਤੇ ਰੱਖਣਾ, ਬਾਂਗ ਦੇਣੀ, ਬਾਂਗ ਦੇਣ ਨੂੰ ਅਜਾਨ ਦੇਣੀ ਕਹਿੰਦੇ। ਇਹ ਸਾਰੇ ਸਾਰੇ ਉਹਨਾਂ ਦੇ ਕਲਚਰ ਦੇ ਸ਼ਬਦ। ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਬਾਣੀ ਦੇ ਵਿੱਚ ਆਪਣਾ ਪੱਖ ਤੇ ਉਹਨਾਂ ਦਾ ਪੱਖ ਰੱਖਣਗੇ, ਦੋਨਾਂ ਦੇ ਸ਼ਬਦ ਵੱਖਰੇ ਵਰਤੇ ਮਹਾਰਾਜ ਨੇ। ਹਜ਼ੂਰ ਕਿਉਂਕਿ ਪੰਜਾਬੀ ਕਿੱਤੇ ਨਾਲ ਸੰਬੰਧ ਰੱਖਦੇ ਆ, ਹਜ਼ੂਰ ਮਹਾਰਾਜ ਦੀ ਬੋਲੀ ਉਹ ਆ। ਮਹਾਰਾਜ ਜਦੋਂ ਉਹਨਾਂ ਦੇ ਧਰਮ ਗ੍ਰੰਥਾਂ ਦੀ ਗੱਲ ਵੀ ਕਰਨਗੇ ਤੇ ਉਹਨਾਂ ਨੂੰ ਉਹ ਆਮ ਧਰਮ ਗ੍ਰੰਥ ਨਹੀਂ ਕਹਿਣਗੇ, ਉਹਦੇ ਲਈ ਮਹਾਰਾਜ ਨੇ ਉਹੀ ਸ਼ਬਦ ਵਰਤਿਆ ਜਿਹੜਾ ਉਹ ਆਪਣੇ ਧਰਮ ਗ੍ਰੰਥ ਲਈ ਵਰਤਦੇ ਆ। ਬਾਬੇ ਨੇ ਕਿਹਾ ਸਿਮਰਤ, ਵੇਦ, ਪੁਰਾਣ, ਪੁਕਾਰਨ, ਪੋਥੀਆਂ। ਬਾਬੇ ਨੇ ਵੇਦਾਂ ਨੂੰ ਵੀ ਪੋਥੀ ਆਖਿਆ, ਸਿਮਰਤੀਆਂ ਨੂੰ ਵੀ ਪੋਥੀ ਆਖਿਆ, ਸ਼ਾਸਤਰਾਂ ਨੂੰ ਵੀ ਪੋਥੀ ਆ। ਕਿਉਂ? ਕਿਉਂਕਿ ਸਾਡਾ ਕਲਚਰਲ ਸ਼ਬਦ ਪੋਥੀ ਹੈ, ਅਸੀਂ ਆਪਣੇ ਨੂੰ ਪੋਥੀ ਕਹਿੰਦੇ ਆ। ਬੀੜ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਈ ਵਰਤਿਆ ਜਾਂਦਾ ਸੀ, ਬਾਇੰਡ ਕਰਨਾ। ਜਦੋਂ ਡਾਕਟਰ ਸਾਹਿਬ ਸਿੰਘ ਦੀ ਕਿਤਾਬ ਪੜੋਗੇ ਨਾ, ਆਦ ਬੀੜ ਬਾਰੇ, ਆਦ ਸਰੂਪ ਬਾਰੇ ਨਹੀਂ ਹੈਗੀ, ਆਦ ਬੀੜ ਬਾਰੇ, ਉਹ ਬੀੜ ਸੀ। ਕਿੱਦਾਂ ਬੰਦਿਆਂ ਨੇ ਮਿਹਨਤਾਂ ਕਰ ਕਰਕੇ ਦੱਥੀਆਂ ਬਣਾਈਆਂ ਪੰਨਿਆਂ ਦੀਆਂ, ਔਰ ਪਹਿਲਾਂ ਸਾਰਾ ਸੈਟਅਪ ਕਰਕੇ, ਕਿੰਨਾ ਮੁਸ਼ਕਲ ਕੰਮ ਹੋਏਗਾ ਜੀ ਉਹਨਾਂ ਸਮਿਆਂ ਦੇ ਵਿੱਚ, ਪੇਪਰ ਬਣਾਉਣਾ, ਕਲਮਾਂ ਘੜਨੀਆਂ, ਸਿਆਹੀ ਪਾਉਣੀ, ਫਿਰ ਆਮ ਬੰਦਾ ਧਰਮ ਗ੍ਰੰਥ ਨਹੀਂ ਲਿਖ ਸਕਦਾ, ਉਹ ਲਿਖੇਗਾ ਜਿਹਦੀ ਲਿਖਾਈ ਬਹੁਤ ਸੋਹਣੀ ਹੈ, ਜਿਹਦੀ ਪੰਜਾਬੀ ਭਾਸ਼ਾ ਦੇ ਪਕੜ ਆ, ਜਿਹਨੂੰ ਵਿਆਕਰਨ ਦੀ ਸਮਝ ਆ, ਕਿਉਂਕਿ ਇਹ ਕੋਈ ਆਮ ਆਮ ਕਿਤਾਬ ਨਹੀਂ ਹੈਗੀ, ਕਿਤਾਬਚਾ ਨਹੀਂ ਹੈਗਾ, ਇਹ ਇੱਕ ਧਰਮ ਗ੍ਰੰਥ ਆ ਜਿਹਨੂੰ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੇ ਪੜ੍ਹਨਾ, ਉਹਦੇ ਅਧਿਐਨ ਕਰਨੇ ਆ, ਉਹਦੇ 'ਤੇ ਥੀਸਿਸ ਲਿਖੇ ਜਾਣਗੇ, ਉਹਦੇ 'ਤੇ PhD ਕੀਤੀ ਜਾਏਗੀ, ਇਹਨੇ ਲੰਮੇ ਸਮੇਂ ਤੱਕ ਚੱਲਣਾ। ਇਸ ਕਰਕੇ ਲਿਖਾਈ ਵੀ ਆਮ ਬੰਦੇ ਦੇਣੀ। ਮਹਾਰਾਜ ਨੇ ਕਿਹਨੂੰ ਚੁਣਿਆ? ਆਪਣੇ ਸਹਿਪਾਠੀਆਂ ਨੂੰ, ਭਾਈ ਮਾਣਕ ਚੰਦ, ਗੁਰੂ ਅਰਜਨ ਸਾਹਿਬ ਦੇ ਕਲਾਸਮੇਟ, ਭਾਈ ਗੁਰਦਾਸ ਬਾਬਾ ਈਸ਼ਰਦਾਸ ਦੇ ਬੇਟੇ ਤੇ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਲੱਗਦੇ ਆ, ਜਿਨ੍ਹਾਂ ਦੀ ਲਿਖਾਈ ਬੜੀ ਸੋਹਣੀ ਆ, ਪਕੜ ਬਹੁਤ ਜ਼ਿਆਦਾ ਵਿਆਕਰਨ 'ਤੇ, ਉਹ ਮਹਾਰਾਜ ਦੇ ਕੋਲ ਬਹਿ ਕੇ ਤੇ ਬਾਣੀ ਲਿਖਦੇ। ਇਹ ਧਰਮ ਗ੍ਰੰਥ, ਉਹਦੇ 'ਚ ਲਿਖਿਆ ਸ਼ਬਦ ਵੀ, ਇਹਨੂੰ ਸਰੂਪ ਨਾ ਕਿਹਾ ਜਾਵੇ, ਇਹਨੂੰ ਬੀੜ ਨਾ ਕਿਹਾ ਜਾਵੇ, ਆਖੇ ਇਹਨੂੰ ਸਰੂਪ ਕਿਹਾ ਜਾਵੇ। ਫਿਰ ਜਿਸ ਬੰਦੇ ਨੇ ਸਰੂਪ ਲੈਣਾ ਆ, ਪੋਥੀ ਲੈਣੀ ਆ, ਗੁਟਕਾ ਲੈਣਾ ਸ਼੍ਰੋਮਣੀ ਕਮੇਟੀ ਕੋਲੋਂ, ਉਹਦਾ ਨਾਮ, ਪਤਾ, ਈਮੇਲ ਤੇ ਫੋਨ ਨੰਬਰ ਨੋਟ ਕੀਤਾ ਜਾਵੇ, ਤੇ ਉਸ ਗੁਟਕੇ ਦਾ ਨੰਬਰ ਵੀ ਨਾਲ ਪਾਇਆ ਜਾਵੇ। ਕੱਲ ਨੂੰ ਜੇ ਉਸ ਗੁਟਕੇ ਦੀ ਵੀ ਬੇਅਦਬੀ ਹੁੰਦੀ ਆ ਤੇ ਉਸ ਬੰਦੇ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ। 452 ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਗੁਰਬਾਣੀ ਦੀਆਂ ਸੈਂਚੀਆਂ, ਗੁਰਬਾਣੀ ਦੇ ਗੁਟਕੇ ਕੱਲ ਸੰਗਰੂਰ ਦੇ ਗੁਰਦੁਆਰੇ ਦੇ ਵਿੱਚ ਜਮ੍ਹਾਂ ਕਰਾਏ ਗਏ, ਇਸ ਕਰਕੇ ਵੀ ਅਸੀਂ ਆਪਣੇ ਘਰ 'ਚ ਰੱਖ ਨਹੀਂ ਸਕਦੇ। ਕੱਲ ਦੀ ਗੱਲ ਹੈ, 452 ਗੁਰਬਾਣੀ ਦੀਆਂ ਪੋਥੀਆਂ ਸਰੂਪ ਆਪਣੇ ਘਰਾਂ 'ਚੋਂ ਲੋਕਾਂ ਨੇ ਕੱਢੀਆਂ। ਕਹਿਣ ਲੱਗੇ ਜੀ ਸਾਡੇ ਬੱਚੇ ਫੜੇ ਜਾਣੇ, ਸਾਡੇ ਬੱਚੇ ਤੇ ਪੜ੍ਹ ਰਹੇ ਆ, ਉਹਨਾਂ ਨੇ ਅਗਾਂਹ ਵੱਡੇ ਅਫਸਰ ਬਣਨਾ, ਨੌਕਰੀਆਂ, ਜੋਬਾਂ ਲੈਣੀਆਂ, ਇੱਕ FIR ਹੋ ਗਈ, ਸਾਡੇ ਤੇ ਬੱਚੇ ਦਾ ਭਵਿੱਖ ਖਰਾਬ ਹੋ ਜਾਣਾ, ਅਸੀਂ ਰਿਸਕ ਆਪਣੇ 'ਤੇ ਨਹੀਂ ਲੈ ਸਕਦੇ। ਅਸੀਂ ਗੁਰਬਾਣੀ ਨਾਲ ਜੋੜ ਰਹੇ ਹਾਂ ਕਿ ਤੋੜ ਰਹੇ ਹਾਂ? ਚੇਤੇ 'ਚ ਰੱਖਣਾ, ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਉਹ ਹੈ ਜੋ ਇੱਕ ਪਤੀ ਤੇ ਪਤਨੀ ਦਾ ਰਿਸ਼ਤਾ ਹੈ। ਹਜ਼ੂਰ ਮਹਾਰਾਜ ਨੇ ਇਸੇ ਕਰਕੇ ਸ਼ਬਦ ਵਰਤੇ ਨਾ, ਸ਼ਬਦ ਵਰਤਿਆ ਜਾ ਰਿਹਾ ਅਧਿਆਤਮਿਕ ਜੀਵਨ ਦੇ ਵਿੱਚ। ਬਾਬੇ ਨੇ ਆਖਿਆ ਧਨ ਪਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੇ ਭੀਤ। ਤੀਜੇ ਪਾਤਸ਼ਾਹ ਮਹਾਰਾਜ ਕਹਿਣਗੇ ਧਨ ਪਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ। ਗੱਲ ਤੇ ਸਿੱਖ ਤੇ ਗੁਰੂ ਦੀ ਚੱਲ ਰਹੀ ਸੀ, ਪਰ ਹਾਂ ਇਹ ਵੀ ਠੀਕ ਆ, ਅਸੀਂ ਜਦੋਂ ਉਹਦੇ ਦੁਨਿਆਵੀ ਅਰਥ ਕੀਤੇ ਤੇ ਉਹ ਗੱਲ ਸੱਚ ਸਾਬਤ ਹੋਈ ਵੀ ਪਤੀ ਪਤਨੀ ਉਹ ਨਹੀਂ ਹੁੰਦੇ ਜਿਹੜੇ ਇਕੱਠੇ ਬਹਿ ਜਾਣ, ਉਹਨਾਂ ਦੀ ਸੋਚ ਵੀ ਇੱਕ ਹੋਣੀ ਚਾਹੀਦੀ ਹੈ, ਦੋਵਾਂ ਥਾਵਾਂ ਤੇ ਠੀਕ। ਇਸ ਕਰਕੇ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਪਤੀ ਪਤਨੀ ਵਾਲਾ ਆ। ਸਿੱਖ ਨੇ ਬਾਣੀ ਦਾ ਪਾਠ ਕਿੰਨਾ ਕਰਨਾ? ਮੈਂ ਕਈ ਵਾਰੀ ਸੋਚਦਾ ਹੁੰਦਾ ਜੇ ਅੱਜ ਦੇ ਕਾਨੂੰਨ ਘਾੜੇ ਭਾਈ ਜੋਧ ਵੇਲੇ ਹੁੰਦੇ ਤੇ ਭਾਈ ਜੋਧ ਨੂੰ ਇਹਨਾਂ ਪੰਥ ਵਿੱਚੋਂ ਛੇਕ ਦੇਣਾ ਸੀ ਵੀ ਭਾਈ ਜੋਧ ਤੇਰੀ ਹਿੰਮਤ ਕਿਵੇਂ ਹੋਈ ਖੂਹ ਦੇ ਉੱਤੇ ਇਸ਼ਨਾਨ ਕਰਦਿਆਂ ਆਸਾ ਕੀ ਵਾਰ ਦਾ ਪਾਠ ਕਰਨ ਦੀ? ਉਹ ਖੂਹ ਦੇ ਖਲੋਕੇ ਕਰ ਰਿਹਾ ਸੀ, ਉਹ ਪਾਣੀ ਦੀਆਂ ਬਾਲਟੀਆਂ ਖੂਹ ਚੋਂ ਕੱਢਦਾ, ਆਪਣੇ ਪਿੰਡੇ ਤੇ ਪਾਉਂਦਾ ਤੇ ਨਾਲੇ ਪੜਦਾ, ਜਿੱਤ ਸੇਵਿਆਂ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ। ਠੰਡ ਦੇ ਦਿਨਾਂ ਦੇ ਵਿੱਚ ਵਿਹੜੇ ਦੇ ਵਿੱਚ ਬਹਿ ਕੇ ਦੁੱਧ ਰਿੜਕ ਰਹੀ ਆ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਧੀ ਬੀਬੀ ਅਮਰੋ ਤੇ ਸਹੁਰਾ ਸਾਹਿਬ ਲਾ ਕੇ ਮੰਜੀ ਤੇ ਬੈਠੇ ਆ, ਬਾਬਾ ਅਮਰਦਾਸ ਜਿਹੜੇ ਬਾਅਦ ਵਿੱਚ ਗੁਰੂ ਅਮਰਦਾਸ ਬਣੇ, ਬੀਬੀ ਅਮਰੋ ਦੇ ਚਾਚਾ ਸਹੁਰਾ ਲੱਗਦੇ ਆ, ਤੇ ਬੀਬੀ ਅਮਰੋ ਦੁੱਧ ਰਿੜਕਦਿਆਂ ਪੜ੍ਹਦੀ ਆ ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ ਤੋ ਗੁਣ ਨਾਹੀ, ਅੰਤ ਹਰੇ ਚਿੱਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ। ਅਗਲਿਆਂ ਤੇ ਮਧਾਣੀ ਖੋ ਕੇ ਲੈ ਜਾਣੀ। ਹਰ ਬੰਦਾ ਜਾਣਦਾ ਵੀ ਉਹਨੇ ਆਪਣੇ ਗੁਰੂ ਦਾ ਸਤਿਕਾਰ ਕਿਵੇਂ ਕਰਨਾ। ਗੁਰੂ ਦਾ ਸਤਿਕਾਰ ਹਰ ਸਿੱਖ ਦੀ ਸੁਰਤ ਵਿੱਚ ਆਪੋ ਆਪਣਾ। ਅਮੀਰ ਬੰਦਾ ਸੋਨੇ ਦੀਆਂ ਤਾਰਾਂ ਵਾਲੇ ਰੁਮਾਲੇ ਵੀ ਲੈ ਆਉਂਦਾ, ਸੋਨੇ ਦੇ ਕਲਸ਼ ਵੀ ਲੈ ਆਉਂਦਾ, ਉਹਦੀ ਸੁਰਤ ਵਿੱਚ ਸਤਿਕਾਰ ਇਹ ਆ। ਗਰੀਬ ਬੰਦਾ ਖੱਦਰ ਦੇ ਰੇਸ਼ਾ 'ਚ ਪੋਥੀ ਲਪੇਟ ਕੇ ਲੈ ਜਾਂਦਾ, ਉਹਦੀ ਸੁਰਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਉਹ ਆ। ਗੁਰੂ ਨਾਨਕ ਮਹਾਰਾਜ ਰਾਜੇ ਸ਼ਿਵਨਾਭ ਦੇ ਕੋਲ ਜਾਂਦੇ ਆ, ਉਹਦੀ ਸੁਰਤ ਵਿੱਚ ਗੁਰੂ ਨਾਨਕ ਦੀ ਰਿਸਪੈਕਟ ਬਹੁਤ ਆ, ਉਹਦੇ ਕੋਲ ਸਾਧਨ ਬੜੇ ਆ। ਉਹ ਮਹਾਰਾਜ ਦੇ ਚਰਨਾਂ ਦੇ ਵਿੱਚ ਚਾਦਰਾਂ ਵਿਛਾ ਦਿੰਦਾ, ਰੈੱਡ ਕਾਰਪੇਟ ਵਿਛਾ ਦਿੰਦਾ, ਫੁੱਲ ਵਿਛਾ ਦਿੰਦਾ, ਮਹਾਰਾਜ ਨੂੰ ਮਖਮਲੀ ਸੇਜਾਂ ਦੇ ਉੱਤੇ ਪਲੰਘਾਂ ਦੇ ਉੱਤੇ ਮਹਾਰਾਜ ਨੂੰ ਨਵਾਜਦਾ, ਮਹਾਰਾਜ ਇੱਥੇ ਆਰਾਮ ਕਰੋ। ਉਹੀ ਗੁਰੂ ਨਾਨਕ ਲਾਲੋ ਦੇ ਘਰ ਜਾਂਦਾ, ਕਹਿੰਦਾ ਮਹਾਰਾਜ ਅਸੀਂ ਤੇ ਭੁੰਜੇ ਸੋਨੇ, ਤੁਹਾਨੂੰ ਭੁੰਜੇ ਸੋਣਾ ਪੈਣਾ। ਮਹਾਰਾਜ ਉੱਥੇ ਵੀ ਸੋਂਦੇ, ਘਰ ਦੋਵੇਂ ਸਤਿਕਾਰ ਰਹੇ, ਪਰ ਦੋਵਾਂ ਦੇ ਕੋਲ ਜਿੰਨੇ ਕੁ ਸੋਰਸ ਆ, ਜਿੰਨੇ ਕੁ ਸਾਧਨ ਆ, ਉਹਦੇ ਮੁਤਾਬਕ ਹੀ ਕਰ ਰਹੇ। ਤੋ ਪਾਬੰਦੀਆਂ ਨਾ ਲਾਈਏ, ਸਿੱਖ ਨੂੰ ਬਾਣੀ ਪੜ੍ਹਨ ਵਾਸਤੇ ਪ੍ਰੋਤਸਾਹਿਤ ਕਰੀਏ, ਉਹਨੂੰ ਹੱਲਾ ਸ਼ੇਰ ਦੇਈਏ, ਤਕੜੇ ਹੋ ਕੇ ਬਾਣੀ ਪੜ੍ਹੋ। ਸਾਡੇ ਬਜ਼ੁਰਗਾਂ ਨੇ ਬੰਬੀਆਂ ਦੇ ਉੱਤੇ, ਲਾਣੇ ਮੰਜੀਆਂ ਦੇ ਉੱਤੇ ਵੀ ਪੋਥੀਆਂ ਤੇ ਸੈਂਚੀਆਂ ਰੱਖ ਕੇ ਗੁਰਬਾਣੀ ਦੇ ਪਾਠ ਕੀਤੇ ਆ। ਗੁਰਬਾਣੀ ਦਾ ਸਤਿਕਾਰ ਇਹਦੇ ਨਾਲ ਘਟਦਾ ਨਹੀਂ, ਵੱਧਦਾ। ਘਰਾਂ ਚੋਂ ਪੋਥੀਆਂ ਨਾ ਕੱਢੀਏ, ਨਾ ਕਢਵਾਉਣ ਦੀ ਕੋਸ਼ਿਸ਼ ਕਰੀਏ। ਇਹਨਾਂ ਇਸ ਬਣੇ ਹੋਏ ਕਾਨੂੰਨ ਨੂੰ ਤੇ ਕਾਨੂੰਨ ਘਾੜਿਆਂ ਨੂੰ ਬੇਨਤੀ ਵੀ ਇਹਨੂੰ ਥੋੜਾ ਜਿਹਾ ਠੀਕ ਕਰੋ, ਕਿਸੇ ਚੰਗੇ ਬੰਦੇ ਦੀ, ਵਿਦਵਾਨਾਂ ਦੀ ਸਲਾਹ ਲੈ ਲਿਆ ਕਰੋ। ਸਾਰੇ ਕੰਮ ਸਰਕਾਰ ਦੇ ਹਿੱਸੇ। ਗੁਰੂ ਅਮਰਦਾਸ ਮਹਾਰਾਜ ਕੋਲ ਅਕਬਰ ਆਇਆ ਨਾ, ਉਹਨੇ ਮਹਾਰਾਜ ਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ। ਹਜ਼ੂਰ ਨੇ ਆਖਿਆ ਗੁਰੂ ਨਾਨਕ ਦਾ ਲੰਗਰ ਕਿਵੇਂ ਚੱਲਣਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਸਾਨੂੰ ਸਾਡਾ ਕੰਮ ਕਰਨ ਦਿਓ, ਜਿਹੜੇ ਕੰਮ ਤੁਹਾਡੇ ਕਰਨ ਵਾਲੇ ਤੁਸੀਂ ਉਹ ਕਰੋ। ਤੁਸੀਂ ਸਤੀ ਪ੍ਰਥਾ ਬੰਦ ਕਰਾਓ, ਤੁਸੀਂ ਗਰੀਬਾਂ ਦਾ ਟੈਕਸ ਮਾਫ਼ ਕਰੋ, ਇਸ ਵਾਰ ਬਾਰਿਸ਼ ਨਹੀਂ ਹੋਈ, ਲੰਗਰ ਦੀ ਪਰਵਾਹ ਛੱਡ ਦਿਓ। ਲੰਗਰ ਗੁਰੂ ਨਾਨਕ ਦਾ, ਗੁਰੂ ਨਾਨਕ ਦੇ ਹਿਸਾਬ ਨਾਲ ਹੀ ਚੱਲੇਗਾ। ਇਹ ਹਰ ਸੰਗਤ ਦੀ ਤਿਲ ਫੁੱਲ ਦੀ ਭੇਟਾਂ ਨਾਲ ਚੱਲਦਾ ਆ, ਇਹ ਬਾਦਸ਼ਾਹਾਂ ਦੀਆਂ ਜਗੀਰਾਂ ਨਾਲ ਨਹੀਂ ਚੱਲ ਸਕਦਾ। ਇੱਦਾਂ ਤੁਹਾਨੂੰ ਫੈਸਲੇ ਲੈਣੇ ਪੈਣੇ, ਤੁਸੀਂ ਆਪਣਾ ਕੰਮ ਕਰੋ। ਰਾਜਨੇਤਾ ਨੂੰ ਆਪਣਾ ਕੰਮ ਕਰਨਾ ਚਾਹੀਦਾ, ਧਾਰਮਿਕ ਬੰਦਿਆਂ ਨੂੰ ਆਪਣੇ ਕੰਮ ਕਰਨੇ ਚਾਹੀਦੇ। ਇਹ ਜਦੋਂ ਅਸੀਂ ਰਲ ਮਿਲ ਕੇ ਬੈਠਾਂਗੇ ਇੱਕ ਮੰਚ ਦੇ ਉੱਤੇ, ਫਿਰ ਇਹਨਾਂ ਗੱਲਾਂ ਨੂੰ ਸਮਝਿਆ ਜਾ ਸਕਦਾ। ਤੋ ਜਦੋਂ ਨਾਮਦੇਵ ਸਾਹਿਬ ਮਸਜਿਦ ਜਾਣਗੇ, ਅਗਲੇ ਕਹਿੰਦੇ ਤੂੰ ਕਾਫਰ ਆ, ਤੂੰ ਪੌੜੀ ਨਹੀਂ ਚੜ੍ਹ ਸਕਦਾ। ਜੇ ਉਹ ਮੰਦਰ ਜਾਂਦੇ ਆ, ਕਹਿਣ ਲੱਗੇ ਤੂੰ ਸ਼ੂਦਰ ਆ, ਤੂੰ ਮੰਦਰ ਦੀ ਪੌੜੀ ਨਹੀਂ ਚੜ੍ਹ ਸਕਦਾ। ਦੋਵੇਂ ਹੀ ਆਪਣਾ ਆਪਣਾ ਸਤਿਕਾਰ ਬਹਾਲ ਕਰਨਾ ਚਾਹੁੰਦੇ ਆ, ਤੇ ਨਾਮਦੇਵ ਨੂੰ ਕੋਈ ਵੀ ਬੰਦਾ ਨਹੀਂ ਸਮਝਦਾ। ਇਸ ਕਰਕੇ ਨਾਮਦੇਵ ਸਾਹਿਬ ਉਸ ਮੰਦਰ ਵਿੱਚ ਗਏ ਨੇ। ਉਹਨਾਂ ਆਖਿਆ ਹਸਤ ਖੇਲਤ ਤੇਰੇ ਦੇਹੁਰੇ ਆਇਆ, ਮਹਾਰਾਜ ਮੈਂ ਅੰਦਰ ਦੇ ਚਾਅ ਨਾਲ, ਅੰਦਰ ਦੀ ਖੁਸ਼ੀ ਨਾਲ ਤੇਰੇ ਸਤਸੰਗਤ ਰੂਪ ਦੇਹੁਰੇ ਦੇ ਵਿੱਚ ਆਇਆ। ਔਰ ਜਦੋਂ ਮੈਂ ਤੇਰੀ ਸੰਗਤ ਵਾਲੇ ਦੇਹੁਰੇ ਚਾਣ ਕੇ ਬੈਠਾ, ਭਗਤ ਕਰਤ ਨਾਮਾ, ਭਗਤ ਕਰਤ ਭਗਤੀ ਕਰਦਿਆਂ ਨਾਮਦੇਵ ਨੂੰ, ਭਗਤ ਦੇ ਤੱਤੇ ਨੂੰ ਸਿਹਾਰੀਏ। ਜਦੋਂ ਭਗਤ ਦੇ ਤੱਤੇ ਨੂੰ ਔਂਕੜ ਹੋਏਗਾ ਇੱਕ ਭਗਤ, ਜਿੱਥੇ ਭਗਤ ਦਾ ਤੱਤਾ ਮੁਕਤਾ ਹੋਏਗਾ ਬਹੁਤ ਜ਼ਿਆਦਾ ਭਗਤ, ਜਿਵੇਂ ਆਪਾਂ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ, ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ, ਬਹੁਤ ਸਾਰੇ ਭਗਤ। ਤੇ ਜਦੋਂ ਭਗਤ ਦੇ ਤੱਤੇ ਨੂੰ ਸਿਹਾਰੀ ਹੋਵੇ, ਗੁਰ ਕੀ ਮੱਤ ਤੂੰ ਲੇ ਏ ਆਨੇ ਭਗਤ ਬਿਨਾਂ ਬਹੁ ਡੂਬੇ, ਤੱਤੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਭਗਤੀ। ਭਗਤ ਕਰਤ ਨਾਮਾ, ਭਗਤੀ ਕਰਦਿਆਂ ਨਾਮਦੇਵ ਨੂੰ ਪਕੜ ਉਠਾਇਆ, ਤੂੰ ਉੱਚੀਆਂ ਚੁੱਕਤਾ, ਉਹਦੀ ਮੱਤ ਉੱਚੀ ਕਰਦੀ, ਕਿਉਂਕਿ ਸੰਗਤ ਬੰਦੇ ਦੀ ਸੁਰਤ ਨੂੰ ਉੱਚੀਆਂ ਚੁੱਕਦੀ ਹੈ। ਅਸੀਂ ਨਾਮਦੇਵ ਨੂੰ ਕਿੱਦਾਂ ਜਾਣਦੇ ਹਾਂ? ਉਹਦੀ ਸੁਰਤ ਕਰਕੇ। ਅਸੀਂ ਨਾਮਦੇਵ ਸਾਹਿਬ ਦੀ ਰਿਸਪੈਕਟ ਕਿਉਂ ਕਰਦੇ ਹਾਂ? ਉਹਨਾਂ ਦਾ ਕਰਮ ਬਹੁਤ ਉੱਚਾ, ਇਹ ਕਰਮ ਤੇ ਸੁਰਤ ਕਿੰਨੇ ਉੱਚੀ ਕੀਤੀ ਹੈ? ਸੰਗਤ ਨੇ, ਗੁਰੂ ਦੇ ਸ਼ਬਦ ਨੇ। ਭਗਤ ਕਰਤ ਨਾਮਾ ਪਕੜ ਉਠਾਇਆ, ਨਾਮਦੇਵ ਨੂੰ ਪਕੜ ਕੇ ਬਾਹਰ ਨਹੀਂ ਕੱਢਤਾ, ਇਹਦਾ ਅਰਥ ਹੈ ਭਗਤ ਕਰਤ ਨਾਮਾ ਸੰਗਤ ਵਿੱਚ ਬੈਠਿਆ ਭਗਤੀ ਕਰਦਿਆਂ ਨਾਮਦੇਵ ਨੂੰ ਪਕੜ ਉਠਾਇਆ, ਤੂੰ ਉੱਚਿਆਂ ਚੁੱਕਤਾ, ਉਹਦੀ ਸੁਰਤ ਉੱਚੀ ਹੋ ਗਈ, ਉਹਦਾ ਕਰਮ ਉੱਚਾ ਹੋ ਗਿਆ, ਮਹਾਨ ਹੋ ਗਿਆ। ਫਿਰ ਉਹ ਕਹਿੰਦੇ ਲੈ ਕੰਬਲੀ ਚੱਲਿਓ ਪਲਟਾਏ। ਕੰਬਲੀ ਸ਼ਬਦ ਦਾ ਗੁਰਬਾਣੀ ਚ ਅਰਥ ਆ ਮੱਤ। ਬਾਬਾ ਸ਼ੇਖ ਫਰੀਦ ਸਾਹਿਬ ਦਾ ਸਲੋਕ ਆ ਜਿੱਥੇ ਉਹ ਕਹਿਣਗੇ, ਫਰੀਦਾ ਗਲੀਏ ਚਿੱਕੜ, ਦੂਰ ਘਰ ਨਾਲ ਪਿਆਰੇ ਨੇ। ਗਲੀ ਵਿੱਚ ਚਿੱਕੜ ਆ ਵਾਸ਼ਨਾਵਾਂ ਦਾ, ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਘਰ ਜਿਹੜਾ ਆ ਉਹ ਇਸ ਚਿੱਕੜ ਤੋਂ ਪਰਲੇ ਪਾਸੇ ਆ, ਭਾਵ ਇਸ ਵਿਕਾਰ ਨੂੰ ਕ੍ਰੋਸ ਕੀਤੇ ਤੋਂ, ਪਾਰ ਲੰਘੇ ਤੋਂ ਬਿਨਾਂ ਮੈਂ ਉਹਦੇ ਦਰ ਤੱਕ ਪਹੁੰਚ ਨਹੀਂ ਸਕਦਾ। ਪਰ ਗੱਲ ਇਹ ਆ ਵੀ ਸਾਂਝ ਬਹੁਤ, ਨੇਹ ਬਹੁਤ ਜ਼ਿਆਦਾ ਆ, ਮੁਹੱਬਤ ਬਹੁਤ ਜ਼ਿਆਦਾ ਹੈ, ਪਰ ਉਹਦੇ ਲਈ ਸਾਰਾ ਕੁਛ ਛੱਡਣਾ ਪੈਣਾ, ਇੱਕ ਪਾਸੇ ਕਰਨਾ ਪੈਣਾ। ਪਰ ਮੁਸ਼ਕਲ ਪਤਾ ਕੀ ਆ, ਚੱਲਾਂ ਤਾਂ ਭਿੱਜੇ ਕੰਬਲੀ, ਜੇ ਮੈਂ ਵਿਕਾਰ ਭੋਗਦਾ ਤੇ ਮੇਰੀ ਮੱਤ ਗੰਧਲੀ ਹੁੰਦੀ ਹੈ, ਲਿਬੜਦੀ ਆ, ਤੇ ਜੇ ਵਿਕਾਰ ਤੋਂ ਡਰਦਿਆਂ ਮੈਂ ਨਹੀਂ ਜਾਂਦਾ, ਨਹੀਂ ਤੁਰਦਾ, ਰਾਹਾਂ ਤਾਂ ਟੁੱਟੇ ਨੇ, ਤੇ ਫਿਰ ਮੇਰਾ ਪਿਆਰੇ ਪਰਮੇਸ਼ਰ ਨਾਲੋਂ ਸੰਬੰਧ ਟੁੱਟਦਾ ਆ, ਰਿਸ਼ਤਾ ਖਤਮ ਹੁੰਦਾ। ਫਿਰ ਉਹ ਬੇਨਤੀ ਕਰਦੇ ਆ, ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੋ ਮੇਹ। ਜੇ ਵੇਖਿਆ ਨਾ, ਚਿੱਕੜ ਹੋਵੇ ਥੋੜਾ ਬਹੁਤ, ਇੱਕ ਹੁੰਦਾ ਕਿਣਮਣ ਵਾਲਾ ਮੀਂਹ, ਇੱਕ ਹੁੰਦਾ ਸ਼ਰਾਟੇਦਾਰ ਮੀਂਹ, ਜਦੋਂ ਸ਼ਰਾਟੇਦਾਰ ਮੀਂਹ ਵਰਦਾ ਤੇ ਚਿੱਕੜ ਧੋ ਕੇ ਸਾਫ਼ ਕਰ ਦਿੰਦਾ। ਕਹਿੰਦੇ ਮੈਂ ਆਪਣੇ ਗੁਰੂ ਨੂੰ ਬੇਨਤੀ ਕੀਤੀ, ਉਹਨੇ ਆਪਣੀ ਕਿਰਪਾ ਦਾ ਮੀਂਹ ਪਾਇਆ ਤੇ ਚਿੱਕੜ ਸਾਫ਼ ਹੋ ਗਿਆ। ਬਾਣੀ 'ਚ ਕਿੰਨੇ ਸ਼ਬਦ ਆਏ, ਬਾਬੇ ਨੇ ਆਖਿਆ ਮੀਂਹ ਪਾਇਆ ਪਰਮੇਸ਼ਰ ਪਾਇਆ, ਗੁਰੂ ਨੇ ਕਿਰਪਾ ਦਾ ਮੀਂਹ ਪਾਇਆ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ ਹੋਆ। ਮੇਘ ਕੌਣ? ਗੁਰੂ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਜਦੋਂ ਗੁਰੂ ਨੂੰ ਹੁਕਮ ਹੋਇਆ ਉਹਨੇ ਕਿਰਪਾ ਦਾ ਮੀਂਹ ਪਾਇਆ। ਵਰਸੋ ਕਿਰਪਾ ਧਾਰ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇਂਹ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀਂ ਨੇ। ਕੰਬਲੀ ਦਾ ਭਾਵ ਹੈ ਮਤ, ਲੈ ਕੰਬਲੀ ਚੱਲਿਓ ਪਲਟਾਏ, ਹੁਣ ਮੈਂ ਆਪਣੀ ਮਤ ਨੂੰ ਵਿਕਾਰਾਂ ਵਾਲੇ ਪਾਸਿਓਂ ਪਲਟਾ ਲਿਆ ਆ। ਹਯਾ ਕਰਕੇ, ਸ਼ਰਮ ਕਰਕੇ, ਧਰਮ ਕਰਕੇ ਮੈਂ ਆਪਣੀ ਮਤ ਨੂੰ ਬੁਰੇ ਕਰਮਾਂ ਤੋਂ ਪ੍ਰੇਰ ਕੇ ਦੂਜੇ ਪਾਸੇ ਕਰ ਲਿਆ, ਪਲਟਾ ਲੈਣਾ, ਉਲਟਾ ਕਰ ਲੈਣਾ, ਦੇਹੋਰੇ ਪਾਸੇ ਬੈਠਾ ਜਾਏ। ਹੁਣ ਮੈਂ ਗੁਰੂ ਦੀ ਸੰਗਤ ਦੀ ਓਟ ਲੈ ਲਈ, ਪਿੱਛੇ ਬਹਿਣ ਦਾ ਅਰਥ ਹੁੰਦਾ ਓਟ ਲੈਣੀ, ਹੁਣ ਮੈਂ ਗੁਰੂ ਸ਼ਬਦ ਦੀ ਓਟ ਲੈ ਲਈ, ਹੁਣ ਗੁਰੂ ਦਾ ਸ਼ਬਦ ਮੇਰੀ ਰਖਵਾਲੀ ਕਰਦਾ ਹੈ। ਹਜ਼ੂਰ ਨੇ ਆਖਿਆ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਜਿਉਂ ਜਿਉਂ ਨਾਮਦੇਵ ਹਰੀ ਦੇ ਗੁਣਾਂ ਨੂੰ ਉਚਾਰਦਾ ਆ, ਉਹਦੀ ਪ੍ਰੈਕਟਿਸ ਕਰਦਾ ਆ, ਭਗਤ ਜਨਾ ਕਹੋ ਦੇਹੋਰਾ ਫਿਰੇ। ਕਹੋ ਸ਼ਬਦ ਦਾ ਅਰਥ ਗੁਰਬਾਣੀ ਵਿੱਚ ਵਾਸਤੇ ਵਾਸਤੇ ਵੀ ਆ, ਲਈ ਵੀ ਆ, ਤੇ ਕਹੋ ਸ਼ਬਦ ਦਾ ਅਰਥ ਗੁਰਬਾਣੀ ਵਿੱਚ ਨੂੰ ਵਾਸਤੇ ਵੀ ਹੈਗਾ। ਭਗਤ ਜਨਾ ਕਹੋ, ਭਗਤ ਜਨਾ ਨੂੰ ਦੇਹੁਰਾ ਫਿਰੇ। ਇੱਥੇ ਦੇਹੁਰੇ ਫਿਰਨ ਦਾ ਭਾਵ ਆ ਜਿਹੜਾ ਗੁਰੂ ਦਾ ਸ਼ਬਦ ਆ ਉਹ ਹੁਣ ਮੇਰੀ ਹਰ ਖੇਤਰ ਦੇ ਵਿੱਚ ਅਗਵਾਈ ਕਰਦਾ। ਉਹ ਜਿਹੜਾ ਗੁਰੂ ਦਾ ਸ਼ਬਦ ਵਾਲਾ ਦੇਹੁਰਾ ਆ, ਸਤਸੰਗਤ ਰੂਪੀ ਦੇਹੁਰਾ ਆ, ਜੀਵਨ ਦੇ ਹਰ ਖਿੱਤੇ ਵਿੱਚ, ਜੀਵਨ ਦੇ ਹਰ ਖੇਤਰ ਦੇ ਵਿੱਚ, ਜੀਵਨ ਦੇ ਹਰ ਪਹਿਲੂ ਦੇ ਵਿੱਚ ਨਾਮਦੇਵ ਦੀ ਅਗਵਾਈ ਕਰਦਾ ਆ। ਇਹਦਾ ਗੁਰੂ ਨੇ ਕਿਰਪਾ ਕਰਕੇ ਨਾਮਦੇਵ ਵਾਸਤੇ ਉਹ ਜਿਹੜਾ ਦੇਹੁਰਾ ਸੀ ਉਹ ਪਲਟਾ ਦਿੱਤਾ। ਗੁਰੂ ਕਿਰਪਾ ਕਰੇ ਅਸੀਂ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝ ਸਕੀਏ। ਗੁਰਬਾਣੀ ਹੀ ਗੁਰਬਾਣੀ ਦੀ ਵਿਆਖਿਆ ਕਰਦੀ ਆ, ਮਨੁੱਖ ਗੁਰਬਾਣੀ ਦੀ ਵਿਆਖਿਆ ਨਹੀਂ ਕਰ ਸਕਦਾ, ਕਿਉਂਕਿ ਪੂਰੇ ਦੀ ਵਿਆਖਿਆ ਜਦੋਂ ਅਧੂਰੇ ਕਰਨਗੇ ਹਮੇਸ਼ਾ ਅਧੂਰੀ ਕਰਨਗੇ, ਪੂਰਾ ਆਪਣੀ ਵਿਆਖਿਆ ਆਪ ਕਰੇ ਉਹ ਮੁਕੰਮਲ ਤੇ ਪੂਰੀ ਹੁੰਦੀ ਹੈ। ਪਾਤਸ਼ਾਹ ਕਿਰਪਾ ਕਰਨ ਅਸੀਂ ਸਾਰੇ ਰਲ ਮਿਲ ਕੇ ਕਲਾਸ ਰੂਪ ਦੇ ਵਿੱਚ, ਸੰਗਤੀ ਰੂਪ ਦੇ ਵਿੱਚ ਇਹਨਾਂ ਸ਼ਬਦਾਂ ਦੇ ਕੋਲੋਂ ਸੇਧ ਲੈ ਕੇ ਆਪਣਾ ਜੀਵਨ ਸਵਾਰ ਸਕੀਏ। ਪਾਤਸ਼ਾਹ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਿਧਾਂਤਕ ਸ਼ਬਦ ਨੂੰ ਬੜੇ ਪਿਆਰ, ਬੜੀ ਇਕਾਗਰਤਾ, ਬੜੀ ਸ਼ਿੱਦਤ ਨਾਲ ਸਰਵਣ ਕੀਤਾ ਹੈ। ਸਤਿਗੁਰੂ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਜ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਨਿਸ਼ਾਨ ਸਿੰਘ ਜੀ ਹੋਣਾ ਨੇ, ਜਿਹਨੇ ਬੜੇ ਸੱਚੇ ਢੰਗ ਦੇ ਨਾਲ ਸ਼ਬਦ ਦੀ ਓਟ ਲੈ ਕੇ ਅਤੇ ਸਾਨੂੰ ਜੋ ਜੀਵਨ ਜਾਚ ਸਮਝਾਉਣ ਦਾ ਯਤਨ ਕੀਤਾ ਹੈ। ਉਹਨਾਂ ਨੇ ਨਾਲ ਦੀ ਨਾਲ ਜੋ ਇਹ ਨਵਾਂ ਕਾਨੂੰਨ ਇੰਡੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨਾਮ ਹੇਠ ਬਣਾਇਆ ਜਾ ਰਿਹਾ, ਜੋ ਬਣ ਗਿਆ ਹੈ, ਉਹ ਬਿਲਕੁਲ ਵਾਕਿਆ ਹੀ ਉਹ ਇੱਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉਸ ਦੇ ਵਿੱਚ ਕੋਈ ਵੀ ਇਨਪੁੱਟ ਜਿਹੜੀ ਹੈ ਉਹ ਧਾਰਮਿਕ ਲੋਕਾਂ ਪਾਸੋਂ, ਧਾਰਮਿਕ ਜਥੇਬੰਦੀਆਂ ਪਾਸੋਂ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਪਾਸੋਂ ਨਹੀਂ ਲਈ ਗਈ। ਇਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਇੱਕ ਊਣਤਾਈ ਦਾ ਵਰਣਨ ਕੀਤਾ, ਇਸ ਤੋਂ ਜ਼ਿਆਦਾ ਹੋਰ ਬਹੁਤ ਸਾਰੀਆਂ ਊਣਤਾਈਆਂ ਹਨ। ਇੱਥੋਂ ਤੱਕ ਕਿ ਅਸੀਂ ਖੁਦ ਆਪ ਵੀ ਜਿੱਥੇ ਗੁਰਬਾਣੀ ਦਾ ਪਾਠ ਸਤਿਕਾਰ ਜਿਸਨੂੰ ਅਸੀਂ ਆਖਦੇ ਹਾਂ ਉਸ ਨੂੰ ਨਵੀਂ ਸਵੀਕਾਰਿਆ ਜਾਵੇਗਾ, ਇਸੇ ਹੀ ਤਰ੍ਹਾਂ ਨਾਲ ਦੀ ਨਾਲ ਜੋ ਹੈ ਬਹੁਤ ਜ਼ਿਆਦਾ ਇਹਦੇ ਵਿੱਚ ਉਹਨਾਂ ਨੇ ਗੁੰਝਲ ਪਾਈ ਹੋਈ ਹੈ ਕਿ ਕਿਸੇ ਵੀ ਇਨਸਾਨ ਨੂੰ, ਕਿਸੇ ਵੀ ਸਿੱਖ ਨੂੰ ਉਹ ਇਹਦੇ ਅੰਡਰ ਜੋ ਹੈ ਉਹ ਚਾਰਜ ਕਰ ਸਕਦੇ ਹਨ, ਭਾਵੇਂ ਕੋਈ ਸੰਸਥਾ ਹੈ, ਭਾਵੇਂ ਗੁਰਦੁਆਰਾ ਸਾਹਿਬ ਹੈ, ਭਾਵੇਂ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਸਾਡੇ ਗ੍ਰੰਥੀ ਸਾਹਿਬਾਨ ਹਨ, ਸਾਡੇ ਪ੍ਰਚਾਰਕ ਹਨ, ਉਹ ਹਰ ਇੱਕ ਇਸ ਕਾਨੂੰਨ ਦੀ ਕਿਸੇ ਨਾ ਕਿਸੇ ਧਾਰਾ ਦੇ ਹੇਠ ਜੋ ਹੈ ਉਹ ਜੇਲ੍ਹ ਵਿੱਚ ਸੁੱਟੇ ਜਾ ਸਕਦੇ ਹਨ। ਸੋ ਜਿਸ ਤਰ੍ਹਾਂ ਭਾਈ ਸਾਹਿਬ ਨੇ ਐਗਜ਼ਾਮਪਲ ਦਿੱਤੀ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਹੀ ਸਿਰਫ 425 ਜੋ ਪੋਥੀਆਂ, ਗੁਟਕੇ ਅਤੇ ਹੋਰ ਵੀ ਰੋਜ਼ ਦੀ ਰੋਜ਼ ਸੁਣਦੇ ਹਾਂ, ਲੋਕ ਆਪਣੇ ਘਰਾਂ ਵਿੱਚੋਂ ਜੋ ਹੈ ਉਹ ਵਾਪਸ ਕਰਦੇ ਜਾ ਰਹੇ ਹਨ ਕਿ ਕਿਤੇ ਸਾਡੇ ਕੋਲੋਂ ਕੋਈ ਜਾਣੇ ਅਣਜਾਣੇ ਦੇ ਵਿੱਚ ਕੋਈ ਅਜਿਹੀ ਵਗਿਆ ਹੋ ਜਾਵੇ ਜਿਸ ਦੇ ਵਿੱਚ ਸਾਡੇ ਬੱਚੇ ਚਾਰਜ ਹੋ ਜਾਣ ਜਾਂ ਅਸੀਂ ਚਾਰਜ ਹੋ ਜਾਈਏ। ਸੋ ਕਹਿਣ ਤੋਂ ਭਾਵ ਹੈ ਕਿ ਸਾਨੂੰ ਗੁਰੂ ਨਾਲ ਤੋੜਿਆ ਜਾ ਰਿਹਾ ਹੈ, ਜਦੋਂ ਕਿ ਮਕਸਦ ਸਾਡਾ ਇਹ ਹੈ ਕਿ ਗੁਰੂ ਨਾਲ ਜੋੜਿਆ ਜਾਵੇ। ਸੋ ਇੱਕ ਹੋਰ, ਪਹਿਲਾਂ ਹੀ ਸਾਡੇ ਤਾਂ ਭੈ ਭੀਤ ਬਹੁਤ ਹਨ ਡੇਰਿਆਂ ਵਾਲਿਆਂ ਨੇ ਬਣਾਏ ਹੋਏ ਕਿ ਗੁਰੂ ਸਾਹਿਬ ਦਾ ਰੁਮਾਲਾ ਚੁੱਕ ਕੇ ਤੁਸੀਂ ਦਰਸ਼ਨ ਨਹੀਂ ਕਰਨੇ, ਅਵੱਗਿਆ ਹੋ ਜਾਏਗੀ, ਤੁਸੀਂ ਪਾਠ ਨਹੀਂ ਕਰਨਾ, ਤੁਸੀਂ ਗਲਤੀ ਕਰ ਲਓਗੇ, ਤੁਹਾਨੂੰ ਪਾਪ ਲੱਗੇਗਾ। ਉਹ ਪਾਪਾਂ ਦੇ ਪਾਪ ਲਾਉਂਦਿਆਂ ਲਾਉਂਦਿਆਂ ਸਾਨੂੰ ਹੁਣ ਇੱਕ ਕਾਨੂੰਨ ਦੇ ਦਾਇਰੇ ਵਿੱਚ ਵੀ ਲੈ ਆਉਂਦਾ। ਸੋ ਇਹ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ 'ਤੇ ਕਿ ਵੱਖ ਵੱਖ ਜਥੇਬੰਦੀਆਂ ਜੋ ਹਨ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਕੰਮ ਕਰ ਰਹੀਆਂ ਹਨ। ਅਤੇ ਉਹ ਗੁਰੂ ਮਹਾਰਾਜ ਅੱਗੇ ਅਰਦਾਸ ਵੀ ਹੈ ਕਿ ਜੋ ਇਹ ਕਾਨੂੰਨ ਹੈ ਇਸ ਦੇ ਵਿੱਚ ਜੋ ਸੋਧਾਂ ਕੀਤੀਆਂ ਜਾਣ ਜਾਂ ਇਸ ਨੂੰ ਮੂਲੋਂ ਹੀ ਰੱਦ ਕਰਕੇ ਨਵੇਂ ਸਿਰਿਓਂ ਬਣਾਇਆ ਜਾਵੇ। ਸੋ ਇਹ ਬੜੇ ਧਿਆਨ ਰੱਖਣ ਦੀ ਗੱਲ ਹੈ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਧੰਨਵਾਦ। ਅਤੇ ਹੁਣ 1 ਵਜੇ ਤੱਕ ਜੋ ਹੈ ਹਮੇਸ਼ਾ ਦੀ ਤਰ੍ਹਾਂ ਸਾਡੇ ਬੜੇ ਸਤਿਕਾਰਯੋਗ ਢਾਡੀ ਜਥਾ ਭਾਈ ਜਸਵੰਤ ਸਿੰਘ ਜੀ ਜੋਸ਼ ਉਹਨਾਂ ਦਾ ਆਪ ਜੀ ਦੇ ਨਾਲ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਸਾਂਝ ਜੋ ਹੈ ਬੜੇ ਡੂੰਘੇ ਜਾ ਕੇ ਉਹ ਆਪ ਜੀ ਦੇ ਨਾਲ ਪਾਉਂਦੇ ਹਨ, ਉਹਨਾਂ ਪਾਸੇ ਸਰਵਣ ਕਰਾਂਗੇ। ਅਤੇ ਅੱਜ ਦੇ ਜੋ ਸਮਾਗਮ ਹਨ ਇਹਨਾਂ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਕਲਸੀਆਂ ਜ਼ਿਲ੍ਹਾ ਲੁਧਿਆਣਾ ਅਤੇ ਉਹਨਾਂ ਦੇ ਪੜੋਸੀ ਪਿੰਡ ਨਗਰ ਭੈਣੀ ਇਹਨਾਂ ਵੱਲੋਂ ਹੋ ਰਹੀ ਹੈ। ਅਤੇ ਨਾਲ ਦੀ ਨਾਲ ਭਾਈ ਜਸਵੀਰ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਜੀ ਇਹਨਾਂ ਦੇ ਪਰਿਵਾਰਾਂ ਵੱਲੋਂ ਵੀ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਸਮਾਗਮਾਂ ਵਿੱਚ ਹੋ ਰਹੀ ਹੈ। ਆਓ ਭਾਈ ਸਾਹਿਬ ਜੀ ਪਾਸੋਂ 1 ਵਜੇ ਤੱਕ ਜੋ ਹੈ ਗੁਰ ਇਤਿਹਾਸ, ਸਿੱਖ ਇਤਿਹਾਸ, ਕੌਮੀ ਇਤਿਹਾਸ ਜਿੱਧਰ ਵੀ ਇਹ ਸਾਰੇ ਨੂੰ ਬੜੇ ਡੀਪਲੀ ਲੈ ਕੇ ਜਾਂਦੇ ਹਨ, ਇਹਨਾਂ ਪਾਸੋਂ ਭਾਈ ਜਸਵੰਤ ਸਿੰਘ ਜੀ ਜੋਸ਼ ਪਾਸੋਂ ਜੋ ਹੈ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਿਆ ਤੇ ਲਾਹੌਰ ਵਿੱਚੋਂ ਇੱਕ ਮਰਾਸਣ ਨਾਲ ਵਿਆਹ ਕਰਵਾ ਲਿਆ ਇਸ ਮਹੰਤ ਨੇ। ਪਹਿਲਾਂ ਮਰ ਜਾ ਪੁਆਇੰਟ ਸਮਝ ਲਓ, ਮਹੰਤ ਨਿਯੁਕਤ ਕੀਤੇ ਕਿਉਂ ਸੀ, ਕਿਉਂ ਕਰਨੇ ਪਏ? ਕਿਉਂਕਿ ਗੁਰਦੁਆਰਿਆਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਚੌਧਰੀ ਇਨਾਮ ਲੈਂਦੇ ਸੀ। ਇਹਨੇ ਕਿਹਾ ਵੀ ਮਹੰਤ ਵਿਆਹ ਉਹਨੇ ਇਕੱਲੇ ਕਹਿ ਰਹੇ ਬੰਦੇ ਆ, ਇਹ ਗੁਰਦੁਆਰਿਆਂ 'ਚ ਸੇਵਾ ਸੰਭਾਲ ਕਰੀ ਰੱਖਿਆ ਕਰਨਗੇ। ਪਰ ਹੋ ਗਿਆ ਉਲਟ, ਇਹ ਲਾਹੌਰ ਗਿਆ ਤੇ ਉੱਥੋਂ ਇੱਕ ਮਰਾਸਣ ਵਿਆਹ ਕੇ ਲੈ ਆਇਆ। ਦੋ ਪੁੱਤਰ ਦੋ ਧੀਆਂ ਪੈਦਾ ਹੋਏ, ਉਹ ਢੁੰਡੀ ਕਿਹਦਾ ਰਹਿਣ ਵਾਲਾ ਲਾਲਾ ਲਾਜਪਤ ਰਾਏ, ਜਿਹੜਾ ਸਾਨੂੰ ਸਕੂਲਾਂ 'ਚ ਪੜ੍ਹਾਇਆ ਗਿਆ ਵੀ ਡੰਡਿਆਂ ਨਾਲ ਖਮਾਰ ਖਾ ਕੇ ਮਰ ਗਿਆ, ਡੰਡਿਆਂ ਡੁੰਡਿਆਂ ਨਾਲ ਨਹੀਂ ਉਹ ਮਰਿਆ, ਇਹਨੇ ਅੰਗਰੇਜ਼ਾਂ ਦੀ ਚਾਰ ਪਲੂਸੀ ਕੀਤੀ ਅਤੇ ਉਹਨਾਂ ਨੇ ਫਿਰ ਲੰਡਨ 'ਚ ਸੱਦਿਆ ਇਹਨੂੰ, ਲਾਲਾ ਲਾਜਪਤ ਰਾਏ ਨੂੰ। ਇਹਨੇ ਪੰਥ ਦੇ ਨਾਂ 'ਤੇ ਉੱਥੋਂ ਅਗਰਾਹੀ ਕੀਤੀ, ਜਿਵੇਂ ਹੁਣ ਮੋਦੀ ਨੇ ਕਾਨੂੰਨ ਪਾਸ ਕੀਤਾ ਸੀ ਕਾਲਾ ਕਾਨੂੰਨ, ਜ਼ਿਮੀਂਦਾਰਾਂ ਲਈ ਮੋਰਚਾ ਲੱਗਾ ਨਾ, ਇੱਦਾਂ ਅੰਗਰੇਜ਼ਾਂ ਨੇ ਤਿੰਨ ਕਾਨੂੰਨ ਪਾਸ ਕੀਤੇ ਸੀ। ਇਹ ਕਹਿੰਦਾ ਮੈਂ ਵਿਰੋਧ ਵਿੱਚ, ਮੈਂ ਉੱਥੇ ਇੰਗਲੈਂਡ ਵਿੱਚ ਗਿਆ ਸੀ ਲੰਡਨ 'ਚ, ਉੱਥੋਂ ਪੰਥ ਦੇ ਨਾਂ 'ਤੇ ਮਾਇਆ ਇਕੱਠੀ ਕਰਕੇ ਲੈ ਆਇਆ। ਇਹਨੂੰ ਫਿਰ ਤਾਰਾ ਸਿੰਘ ਨੇ ਕਿਹਾ ਸੀ ਇਹ ਜਿਹੜੀ ਮਾਇਆ ਇਕੱਠੀ ਕਰਕੇ ਲੈ ਕੇ ਆਇਆ ਤੈਨੂੰ ਦੇਣੀ ਪੈਣੀ ਆ ਪੰਥ ਨੂੰ। ਬਸ ਇਹ ਇਸ ਹੌਂਕੇ ਨਾਲ ਇਹ ਮਰਿਆ ਅਟੈਕ ਹੋ ਕੇ, ਅਤੇ ਗੱਲ ਮਰ ਦਿੱਤੀ, ਇਹ ਡਾਂਗਾਂ ਖਾ ਕੇ ਮਰਿਆ। ਸਾਨੂੰ ਵੀ ਸਕੂਲਾਂ 'ਚ ਇਹੀ ਪੜ੍ਹਾਇਆ ਗਿਆ, ਆਮ ਲੋਕਾਂ ਨੂੰ ਇਸ ਗੱਲ ਦਾ ਹੀ ਪਤਾ ਏ। ਇਹ ਲਾਲਾ ਲਾਜਪਤ ਰਾਏ ਵਕੀਲ ਸੀ, ਇਹ ਬੰਦੇ ਮਾਤਰਮ ਅਖਬਾਰ ਕੱਢਦਾ ਸੀ। ਆਹ ਜਿਹੜਾ ਸੁੰਦਰਦਾਸ ਮਹੰਤ ਵਾ, ਇੱਕੋ ਨਨਕਾਣੇ ਵਾਲਾ ਮਹੰਤ, ਇਹ ਦੋਨੇ ਆਪਸ ਵਿੱਚ ਹੀ ਰਿਸ਼ਤੇਦਾਰ ਵਾ, ਇਹ ਸਾਂਢੂ ਲੱਗਦੇ ਆਪਸ ਵਿੱਚ ਹੀ। ਮਹੰਤ ਨਨਕਾਣੇ ਵਾਲਾ, ਨਰੈਣੂ ਨਰੈਣ ਦਾਸ, ਇਹ ਸੁੰਦਰਦਾਸ, ਇਹ ਲਾਲਾ ਲਾਜਪਤ ਰਾਏ ਨੂੰ ਮਾਇਆ ਦੇ ਕੇ ਆਪਣੀਆਂ ਵਡਿਆਈਆਂ ਅਖਬਾਰ 'ਚ ਛਪਾਉਂਦਾ ਸੀ, ਅਤੇ 5000 ਰੁਪਈਆ ਨਰੈਣੂ ਦੇ ਕਹਿਣ 'ਤੇ ਇਹ ਵੀ ਦੇਣ ਲੱਗ ਪਿਆ। ਨਰੈਣੂ ਤਾਂ ਦਿੰਦਾ ਹੀ ਸੀ, ਇਹ ਵੀ ਦੇਣ ਲੱਗ ਪਿਆ। ਇਸ ਤਕਰੀਬਨ ਲੰਮਾ ਲੰਮਾ ਸਮਾਂ, ਕਈ ਕਈ ਮਹੀਨੇ, ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਗੁਰੂ ਕੇ ਬਾਗ ਵਿੱਚ, ਜਿੱਥੇ ਦੋ ਗੁਰੂਆਂ ਦੀ ਚਰਨ ਛੋ ਧਰਤੀ, ਪ੍ਰਕਾਸ਼ ਨਾ ਹੋਣਾ, ਪਾਲਕੀ ਨੂੰ ਜਾਲੇ ਲੱਗੇ ਰਹਿਣੇ, ਕੋਈ ਸੇਵਾ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਲੰਗਰ ਨਹੀਂ। ਇਲਾਕੇ ਦੀਆਂ ਸੰਗਤਾਂ ਨੇ ਇਕੱਠੀਆਂ ਹੋ ਕੇ ਇਹਦੀ ਸ਼ਿਕਾਇਤ ਜਾ ਕੇ ਅਕਾਲ ਤਖ਼ਤ ਉੱਤੇ ਕੀਤੀ ਤੇਜਾ ਸਿੰਘ ਭੁੱਚਰ ਨੂੰ। ਉਹ ਜਥੇਦਾਰ ਸੀ ਅਕਾਲ ਤਖ਼ਤ ਦਾ, ਵੀ ਭਾਈ ਇਸ ਨਰੈਣ ਦਾਸ ਨੂੰ ਸਮਝਾਵੋ, ਲੰਗਰ ਮਸਤਾਨਾ ਹੋ ਗਿਆ, ਕੋਈ ਸੇਵਾ ਨਹੀਂ, ਕਈ ਕਈ ਮਹੀਨੇ ਪ੍ਰਕਾਸ਼ ਨਹੀਂ ਹੁੰਦਾ। ਇਸ ਨਰੈਣ ਦਾਸ ਨੇ ਜਦੋਂ ਖਬਰ ਪਹੁੰਚੀ, ਪੰਥ ਨੇ ਇਹਨੂੰ ਸੱਦਿਆ ਅਕਾਲ ਤਖ਼ਤ 'ਤੇ, ਇਹ ਜਵਾਨ ਦੇ ਰਸੀਏ ਨੇ ਪੰਥ ਕੋਲੋਂ ਮਾਫੀ ਮੰਗ ਲਈ। ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ, ਇਹਨੇ ਅਕਾਲ ਤਖ਼ਤ ਦੇ ਅੰਮ੍ਰਿਤ ਛਕ ਲਿਆ। ਨੌਂ ਰੱਖ ਲਿਆ ਜੋਗਿੰਦਰ ਸਿੰਘ, ਅਤੇ ਜਿਹੜੀ ਉਹ ਮਰਾਸਣ ਸੀ ਉਹਦਾ ਨੌਂ ਰੱਖ ਦਿੱਤਾ ਗਿਆਨ ਕੌਰ, ਉਹਦਾ ਨਾਂ ਉਹਦਾ ਈਸ਼ਰੀ ਸੀ, ਅੰਮ੍ਰਿਤ ਛਕਾ ਕੇ ਉਹਦਾ ਨਾਂ ਗਿਆਨ ਕੌਰ ਰੱਖ ਦਿੱਤਾ। ਪਰ ਭੈੜੀਆਂ ਕਰਤੂਤਾਂ ਤੋਂ ਆਵਾਜ਼ ਨਾ ਆਇਆ, ਬਸ ਇਹਦੇ ਕਰਕੇ ਉੱਥੇ ਮੋਰਚਾ ਲੱਗ ਗਿਆ। ਲੈ ਆਹ ਮੈਂ ਗੱਲ ਤੁਹਾਡੇ ਦਿਮਾਗ 'ਚ ਪਾਉਣੀ ਚਾਹੁੰਦਾ ਸੀ। ਆਹ ਫਿਰੋਜ਼ਪੁਰ ਦੇ ਇਲਾਕੇ ਦਾ ਫੌਜੀ ਰਿਟਾਇਰ ਸਰਦਾਰ ਬਤਨ ਸਿੰਘ, ਇਹਨੇ ਨੌਜਵਾਨ ਮੁੰਡੇ ਇਕੱਠੇ ਕੀਤੇ। ਕਹਿੰਦਾ ਵੀਰੋ ਉੱਠੋ, ਜੇ ਇਸ ਗੁਰਧਾਮ ਉੱਤੇ ਦੋ ਗੁਰੂਆਂ ਦੇ ਚਰਨ ਪਏ ਹੋਣ,

ਦੋ ਤਿੰਨ ਕ ਲਹਿਰਾਂ ਇਕੱਠੀਆਂ ਹੀ ਚੱਲੀਆਂ ਨੇ, ਬੱਬਰ ਲਹਿਰ ਜਿਹਨੂੰ ਆਪਾਂ ਬੱਬਰ ਅਕਾਲੀ ਕਹਿੰਦੇ ਹਾਂ, ਸਿੰਘ ਸਭਾ ਲਹਿਰ, ਨਾਮਧਾਰੀ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ। ਇਹ ਤਿੰਨ ਚਾਰ ਲਹਿਰਾਂ ਇਕੱਠੀਆਂ ਹੀ ਉੱਠੀਆਂ ਨੇ। ਇੱਕ ਕਹਿੰਦੇ ਵੀ ਗੁਰਦੁਆਰਿਆਂ 'ਚ ਸੁਧਾਰ ਲਿਆਈਏ। ਉਸ ਬੀ ਟੀ ਅੰਗਰੇਜ਼ ਨੇ ਸੰਮਾਂ ਦੀਆਂ ਡਾਂਗਾਂ ਦੇ ਨਾਲ ਜਿਵੇਂ ਛੱਲੀਆਂ ਕੁੱਟੀ ਦੀਆਂ ਇੱਦਾਂ ਕੁੱਟ ਸਕੇ, ਕੁੱਟ ਕੇ ਵੀ ਬੱਸ ਨਹੀਂ ਕੀਤੀ, ਇਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ। ਉੱਥੋਂ ਫਿਰ ਮੋਰਚਾ ਸ਼ੁਰੂ ਹੋਇਆ 1922 'ਚ। ਇਹਨੂੰ ਕਹਿੰਦੇ ਨੇ ਮੋਰਚਾ ਗੁਰੂ ਕੇ ਬਾਗ ਦਾ। 100-100 ਨੌਜਵਾਨ ਮੁੰਡਾ ਰੋਜ਼ ਅਕਾਲ ਤਖ਼ਤ ਤੋਂ ਤੁਰਦਾ ਤੇ ਗੁਰੂ ਕੇ ਬਾਗ ਵਿੱਚ ਜਾਂਦਾ। ਚੋ ਗਿਰਦੇ ਪੁਲਿਸ ਦਾ ਪਹਿਰਾ, DSP ਉਸ ਵੇਲੇ ਮਿਸਟਰ ਜੈਨ ਕਿਰਨ, ਅੰਗਰੇਜ਼ ਮਹੰਤ ਦੀ ਮਦਦ ਕਰਦੀ ਏ। ਸਿੱਖ ਕਹਿੰਦੇ ਨੇ ਗੁਰੂ ਕੇ ਬਾਗ ਦਾ ਗੁਰਦੁਆਰਾ ਆਜ਼ਾਦ ਕਰਾਉਣਾ, ਇਹ ਸਾਡੇ ਹੱਥ ਆਵੇ, ਮਹੰਤ ਨੂੰ ਬਾਹਰ ਕੱਢਣਾ। ਨੌਜਵਾਨ ਮੁੰਡੇ ਕਹਿੰਦੇ ਹੋਰ ਕੁਛ ਨਹੀਂ ਕਰਨਾ, ਅਸੀਂ ਲੰਗਰ ਚੱਲਦਾ ਰੱਖਣਾ, ਵੀ ਲੰਗਰ ਚਲਾਈਏ। ਉਹ ਜਿਹੜਾ ਲੰਗਰ ਚਲਾਉਣ ਲਈ ਬਾਲਣ ਵੱਢਦੇ ਸੀ ਸੁੱਕੇ, ਉਹ ਗੁਰੂ ਕੇ ਬਾਗ ਵਿੱਚੋਂ ਉਹਨਾਂ ਨੂੰ ਕੁੱਟ ਪੈਂਦੀ। ਕਈ ਮਹੀਨੇ ਮੋਰਚਾ ਚੱਲਦਾ ਰਿਹਾ। ਅਖੀਰ ਵਿੱਚ ਸਰ ਗੰਗਾ ਰਾਮ ਵਿੱਚ ਪਿਆ। ਇਹ ਸਰ ਗੰਗਾ ਰਾਮ ਕੌਣ ਵਾ? ਇਹਦੇ ਬਾਪ ਦਾ ਨਾਂ ਦੌਲਤ ਰਾਮ। ਇਹ ਇੱਕ ਵਕੀਲ ਆ, ਪੜ੍ਹਿਆ ਲਿਖਿਆ ਬਹੁਤ ਬੰਦਾ। ਇਹਨੂੰ 4-5 ਖਿਤਾਬ ਮਿਲੇ ਹੋਏ ਆ। ਇੱਕ ਖਿਤਾਬ ਮਿਲਿਆ ਇਹਨੂੰ ਸਰ ਦਾ, ਸਰ ਗੰਗਾ ਰਾਮ। ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਸਰ। ਮੈਂ ਇੱਕ ਦਿਨ ਅੱਗੇ ਵੀ ਤੁਹਾਨੂੰ ਦੱਸਿਆ, ਸਰਦਾਰ, ਜੈਲਦਾਰ, ਸਫੈਦ ਪੋਸ਼, ਸਿੰਘ ਸਾਹਿਬ, ਲੰਬੜਦਾਰ, ਜੈਲਦਾਰ, ਇਹ ਸਾਰੇ ਲਫ਼ਜ਼ ਅੰਗਰੇਜ਼ਾਂ ਨੇ ਸਾਨੂੰ ਦਿੱਤੇ ਆ। ਸਰਦਾਰ ਲਫ਼ਜ਼ ਵੀ ਅੰਗਰੇਜ਼ਾਂ ਦਾ ਆ। ਇਹਨੂੰ ਸਰ ਗੰਗਾ ਰਾਮ ਦਾ ਉਦੋਂ ਪਹਿਲਾਂ ਨਾਂ ਤੋਂ ਸਰ ਲਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਇਹਦਾ ਇਹਨੂੰ ਖਿਤਾਬ ਦਿੱਤਾ ਸਰ ਦਾ। ਇਹ ਇੰਨਾ ਕੁ ਪੜ੍ਹਿਆ ਸੀ, ਇਹਨੇ ਆਪਣੇ ਨਾਂ ਤੇ ਲਾਹੌਰ ਵਿੱਚ ਸਰ ਗੰਗਾ ਰਾਮ ਹੌਸਪੀਟਲ ਉਹਨਾਂ ਵੇਲਿਆਂ 'ਚ ਪਾਕਿਸਤਾਨ 'ਚ ਚਲਾਇਆ। ਇੱਕ ਡਾਕਖਾਨਾ ਆਰੰਭ ਕੀਤਾ ਪਾਕਿਸਤਾਨ 'ਚ। ਇਹ ਡਰਾਫਟ ਮੈਨ ਸੀ, ਨਕਸ਼ੇ ਬਣਾਉਂਦਾ ਹੁੰਦਾ ਸੀ। ਪਟਿਆਲੇ ਵਾਲਿਆਂ ਦਾ ਮੋਤੀ ਬਾਗ, ਉਹਦੀ ਸਾਰੀ ਡਰੈਂਗ, ਸਾਰਾ ਨਕਸ਼ਾ ਇਹ ਸਰ ਗੰਗਾ ਰਾਮ ਦਾ ਬਣਿਆ ਹੋਇਆ। ਇਹਨੇ ਦਿੱਲੀ ਦੇ ਵਿੱਚ ਆਪਣੇ ਨਾਂ ਤੇ ਸਰ ਗੰਗਾ ਰਾਮ ਸਕੂਲ ਖੋਲ੍ਹਿਆ। ਬਹੁਤ ਪੜ੍ਹਿਆ ਲਿਖਿਆ ਸੀ, ਸਰਕਾਰ ਇਹਦੀ ਮੰਨਦੀ ਸੀ। ਇਹ ਉਨੇ ਗਿਆ, ਅੰਗਰੇਜ਼ਾਂ ਦਾ ਸਭ ਤੋਂ ਵੱਡਾ ਦਫ਼ਤਰ ਉਨੇ 'ਚ ਸੀ। ਇਹਨੇ ਉਹਨਾਂ ਨਾਲ ਗੱਲ ਕੀਤੀ ਅੰਗਰੇਜ਼ਾਂ ਨਾਲ, ਜੇ ਤੁਸੀਂ ਇਹ ਮੋਰਚਾ ਇੱਦਾਂ ਹੀ ਲੱਗਦਾ ਰਹਿਣਾ, ਚੰਗੀ ਚਾਹੁੰਦੇ ਹੋ ਤਾਂ ਸਿੱਖਾਂ ਕੋਲੋਂ ਮਾਫ਼ੀ ਮੰਗ ਲਓ। ਸਰ ਗੰਗਾ ਰਾਮ ਦੇ ਵਿੱਚ ਪੈ ਕੇ ਉਹਨਾਂ ਨੇ ਲਿਖਤੀ ਰੂਪ ਵਿੱਚ ਸਾਰੇ ਪੰਥ ਕੋਲੋਂ ਮਾਫ਼ੀ ਮੰਗ ਲਈ ਵੀ ਜੋ ਕੁਝ ਗੁਰੂ ਕੇ ਬਾਗ ਵਿੱਚ ਆ ਡਾਂਗਾਂ ਨਾਲ ਕੁੱਟਿਆ, ਜੋ ਕੁਝ ਹੋਇਆ, ਅਸੀਂ ਮਾਫ਼ੀ ਚਾਹੁੰਦੇ। ਸਿੱਖਾਂ ਨੇ ਇੱਥੇ ਬਸ ਨਹੀਂ ਕੀਤੀ। ਉਹ ਕਹਿੰਦੇ ਹੁਣ ਇਕੱਲੀ ਮਾਫ਼ੀ ਨਾਲ ਗੱਲ ਨਹੀਂ ਬਣਨੀ, ਆਹ ਜਿਹੜੇ ਸਾਡੇ ਬੰਦੇ ਜੇਲ੍ਹਾਂ 'ਚ ਸਿੱਟੇ ਆ 6-6 ਮਹੀਨੇ ਲਈ, 50,000 ਰੁਪਈਆ ਜੁਰਮਾਨਾ ਕੀਤਾ, ਇਹਨਾਂ ਨੂੰ ਰਿਹਾ ਕਰੋ। ਇੱਕ ਗੱਡੀ ਭਰ ਕੇ, ਉਸ ਵੇਲੇ ਕਾਲੇ ਪਾਣੀ ਦੀ ਸਜ਼ਾ ਹੁੰਦੀ ਸੀ 8, ਉੱਥੇ ਇਹਨਾਂ ਨੇ ਜੇਲ੍ਹ ਬਣਾਈ ਹੋਈ ਸੀ। ਇੱਕ ਗੱਡੀ ਭਰ ਕੇ ਸਪੈਸ਼ਲ ਉੱਧਰ ਨੂੰ ਤੋਰਤੀ। ਇੱਥੇ ਵੀ ਖੂਨ ਠੰਡਾ ਨਾ ਹੋਇਆ। ਅੰਗਰੇਜ਼ਾਂ ਨੇ ਫਿਰ ਆਹ ਜਿਹੜਾ ਬੀ ਟੀ ਨੇ ਕੁੱਟਿਆ ਨਾ ਸਿੱਖਾਂ ਨੂੰ, ਇਹਦੀ ਬਦਲੀ ਪਟਿਆਲੇ ਕਰ ਦਿੱਤੀ। ਇਹ ਪਟਿਆਲੇ ਚਲਾ ਗਿਆ।
ਇੱਕ ਰਾਜਾ ਗਜਪਤ ਹੋਇਆ ਰਾਜਾ ਜੀਂਦ ਦਾ ਆ ਸੰਗਰੂਰ ਦੀ ਨੀਂਹ ਮੋੜੀ ਇਹਨੇ ਰਾਜੇ ਗਜਪਤ ਨੇ ਲਿਖ ਰੱਖੀ ਆ ਇਹਦੀ ਰਿਆਸਤ ਵਿੱਚ ਪੈਂਦਾ ਇਹਦਾ ਆਪਣਾ ਟਿਕਾਣਾ ਸੀ ਬਡਰੁੱਖਾਂ ਇੱਕ ਮੈਂ ਹੋਰ ਤੁਹਾਡੀ ਜਾਣਕਾਰੀ ਵਿੱਚ ਦੇ ਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਆ ਪਿੰਡ ਬਡਰੁੱਖਾਂ ਚ ਮਹਾਰਾਜਾ ਰਣਜੀਤ ਸਿੰਘ ਦੇ ਆ ਜਿਹੜਾ ਗਜਪਤ ਦਾ ਰਾਜਾ ਜੀਂਦਾ ਰਾਜਾ ਗਜਪਤ ਹੋਇਆ ਜਿਹਨੇ ਇਸ ਇਹਦੀ ਬਡਰੁੱਖਾਂ ਦੀ ਨੀਂਹ ਰੱਖੀ ਉਹਨਾਂ ਵੇਲਿਆਂ 'ਚ ਲੋਕ ਧੀ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦੇ ਕੋ ਧੀ ਪੈਦਾ ਹੁੰਦੀ ਸੀ ਤਾਂ ਕਹਿੰਦੇ ਪੱਥਰ ਉਹ ਆ ਗਿਆ ਆਮ ਸੰਗੀਆਂ ਘੁੱਟ ਘੁੱਟ ਕੇ ਧੀਆਂ ਨੂੰ ਮਾਰਦੇ ਸੀ ਇਹਦੇ ਗਜਪਤ ਦੇ ਧੀ ਪੈਦਾ ਹੋਈ ਇਹਦੇ ਦੋ ਪੁੱਤ ਵਾ ਇੱਕ ਪੁੱਤ ਦਾ ਨਾਂ ਆ ਹੀਰਾ ਸਿੰਘ ਜਦ ਇਹਦੇ ਧੀ ਪੈਦਾ ਹੋਈ ਨਾ ਇਹਦੇ ਘਰ ਵਾਲੀ ਪਤਨੀ ਨੇ ਵੀ ਸੰਘ ਘੁੱਟ ਕੇ ਘੰਡੀ ਘੁੱਟ ਕੇ ਨਾ ਜਦ ਪੈਦਾ ਹੋਈ ਘੰਟਿਆਂ ਕੁ ਬਾਅਦ ਹੀ ਘੜੇ 'ਚ ਪਾ ਕੇ ਤਾਂ ਅੰਦਰ ਹੀ ਦੱਬ ਦਿੱਤੀ ਜਿਹਨੂੰ ਮਹਾਰਾਜ ਪਰਮਾਤਮਾ ਰੱਖੇ ਉਹਨੂੰ ਮਾਰਨ ਵਾਲਾ ਕੋਈ ਨਹੀਂ ਕੁਦਰਤ ਰੱਬ ਦੀ ਕੋਈ ਕੁਝ ਨੀਕ ਬੰਦਾ ਆਇਆ ਇਹਦੀ ਧਰਮ ਪਤਨੀ ਕਹਿੰਦੀ ਪ੍ਰਸ਼ਾਦਾ ਛਕੋ ਗਿਆਨੀ ਜੀ ਉਹ ਕਹਿੰਦਾ ਪ੍ਰਸ਼ਾਦਾ ਨਹੀਂ ਛਕਣਾ ਬਾਹਰ ਤਾਂ ਗੱਲਾਂ ਬੜੀਆਂ ਹੁੰਦੀਆਂ ਰਾਜਾ ਕਹਿੰਦਾ ਕੀ ਗੱਲਾਂ ਹੁੰਦੀਆਂ ਕਹਿੰਦਾ ਵੀ ਮੇਰੇ ਸੁਣਨ ਵਿੱਚ ਆਇਆ ਵੀ ਤੁਸੀਂ ਧੀ ਮਾਰ ਕੇ ਦੱਬ ਦਿੱਤੀ ਹੁਣ ਇਹਨਾਂ ਦੇ ਚਿੱਤ 'ਚ ਵੀ ਕਿਸੇ ਨੂੰ ਪਤਾ ਹੀ ਨਹੀਂ ਜਦ ਇਹਨਾਂ ਨੇ ਉਹ ਥਾਂ ਪੱਟਿਆ ਨਾ ਵੀ ਨਹੀਂ ਕਿ ਬਾਹਰ ਤਾਂ ਰੌਲਾ ਪੈ ਗਿਆ ਉਹ ਥਾਂ ਪੱਟ ਕੇ ਗਾਗਰ ਕੱਢੀ ਉਹਦੇ ਵਿੱਚ ਧੀ ਗੂਠਾ ਮੂੰਹ 'ਚ ਪਾ ਕੇ ਨਾ ਗੂਠਾ ਚੁੰਘੇ ਉਹ ਜਿਹੜਾ ਭਜਨੀਕ ਨੂੰ ਪ੍ਰਸ਼ਾਦਾ ਛਕਾਉਣ ਲੱਗੇ ਉਹ ਕਹਿੰਦੇ ਰਾਜਾ ਹੀਰਾ ਸਿੰਘ ਤੇਰੇ ਇੱਕ ਪੁੱਤ ਹੈਗਾ ਉਹਨੂੰ ਰਾਜਾ ਬਣਾ ਲਈ ਕਹਿੰਦੇ ਗਜਪਤ ਸਿਆਂ ਇਸ ਧੀ ਨੂੰ ਗੁਰਮਤ ਦੀ ਵਿੱਦਿਆ ਦੇ ਇਹ ਰਾਜ ਕੌਣ ਫਿਰ ਗੁਰਮਤ ਦੀ ਵਿੱਦਿਆ ਦਿੱਤੀ ਇਹ ਜਦੋਂ ਮਟਿਆਰ ਹੋਈ ਫਿਰ ਮਹਾਂ ਸਿੰਘ ਨਾਲ ਵਿਆਹੀ ਤੇ ਇਹਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਜਿਹਨੇ 1,45,000 ਮੀਲ ਮਰੱਬੇ ਉੱਤੇ ਇੱਕ ਬਹੁਤ ਵੱਡਾ ਸਿੱਖ ਰਾਜ ਕਾਇਮ ਕੀਤਾ ਜਿਹਨੇ ਡੌਲੇ ਦੇ ਨਾਲ ਕੋਹੇ ਨੂਰ ਹੀਰਾ ਬੰਨਿਆ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਇਸ ਬਡਰੁੱਖਾਂ ਵਿੱਚ ਆ ਜਿਹੜੀ ਮੈਂ ਤੁਹਾਡੀ ਚਰਨਾਂ 'ਚ ਤੁਹਾਡੇ ਸਨਮੁੱਖ ਇਤਿਹਾਸ ਪੇਸ਼ ਕਰ ਰਿਹਾ ਇਸ ਪਿੰਡ ਵਿੱਚ ਸਰਦਾਰ ਬਿਸ਼ਨ ਸਿੰਘ ਵਾ ਇਹਦੇ ਘਰ ਕੋਈ ਧੀਆ ਤੇ ਜ਼ਮੀਨ ਇਹਦੇ ਕੋਲ 32 ਖੇਤ 32 ਘਮਾ ਇਹਦੇ ਘਰ ਧੀ ਪੈਦਾ ਹੋਈ ਮਟਿਆਰ ਹੋਈ 6 ਫੁੱਟ ਤੋਂ ਉੱਪਰ ਕੱਦ ਸੀ ਉਹਦਾ ਰੱਜ ਕੇ ਸੁਨੱਖੀ ਉਹ ਵਿਆਹੀ ਏ ਚੱਠੀਆਂ ਪਿੰਡ 'ਚ ਸਰਦਾਰ ਮਹਿਮਾ ਸਿੰਘ ਦੇ ਪੁੱਤਰ ਇਹਦੀ ਗੋਤ ਵਾ ਸਿੱਧੂ ਸਰਦਾਰ ਮਹਿਮਾ ਸਿੰਘ ਦੇ ਪੁੱਤ ਸੁੱਚਾ ਸਿੰਘ ਨਾਲ ਵਿਆਹੀ ਏ ਜਦ ਪਿੰਡ 'ਚ ਵਿਆਹੀ ਆਈ ਸਾਰਾ ਪਿੰਡ ਹੈਰਾਨ ਰਹਿ ਗਿਆ ਉਹ ਕਹਿੰਦੇ ਓਏ ਐਡੀ ਜਵਾਨ ਧੀ ਸਰਦਾਰ ਬਿਸ਼ਨ ਸਿੰਘ ਦੀ ਰੱਬ ਕੇ ਰੱਜ ਕੇ ਸੁਨੱਖੀ ਕੁਦਰਤ ਰੱਬ ਦੀ ਉਸ ਮਹਿਮਾ ਸਿੰਘ ਦਾ ਇੱਕ ਪੁੱਤ ਹੋਰ ਆ ਉਹਦਾ ਨਵਾਂ ਕਾਕਾ ਸਿੰਘ ਇਹ ਉਹ ਵੇਲਾ ਆ ਮੁੰਡੇ ਆਮ ਘਰਾਂ 'ਚ ਬੱਬਰ ਕਾਲੀਆਂ ਨਾਲ ਰਲਦੇ ਜਾਂਦੇ ਸੀ ਆ ਅੰਗਰੇਜ਼ਾਂ ਦੇ ਝੋਲੀ ਚੁੱਕ ਜਿਹੜੇ ਪਿੰਡਾਂ 'ਚ ਵਾ ਜਿਹੜਾ ਬੱਬਰਾਂ ਦੀ ਖਬਰ ਦਿੰਦਾ ਉਹਨੂੰ 1 ਮੁਰੱਬਾ ਜਿਹੜਾ 2 ਮਰਵਾਵੇ ਉਹਨੂੰ 2 ਮੁਰੱਬੇ ਅੰਗਰੇਜ਼ ਸ਼ੈਤਾਨ ਸੀ ਅੰਗਰੇਜ਼ਾਂ ਨੇ ਮੁਰੱਬੇ ਦੇ ਲਾਲਚਾਂ ਵਿੱਚ ਭਰਾ ਭਰਾ ਦਾ ਬੈਰੀ ਬਣਾ ਦਿੱਤਾ ਉਹਨਾਂ ਵੇਲਿਆਂ ਵਿੱਚ ਕੁੰਡਾ ਸਿੰਘ ਗਾਜੀਆਣਾ ਪਿੰਡ ਗਾਜੀਆਣੇ ਦਾ ਕੁੰਡਾ ਸਿੰਘ ਉਹ ਘਰੋਂ ਭਗੌੜਾ ਹੋਇਆ ਸਰਦਾਰ ਗੁਰਨਾਮ ਸਿੰਘ ਪਿੰਡ ਚੰਨਣਵਾਲ ਦਾ ਉਹ ਭਗੌੜਾ ਹੋਇਆ ਘਰੋਂ ਸਰਦਾਰ ਦਲੀਪ ਸਿੰਘ ਉਹ ਭਗੌੜਾ ਹੋਇਆ ਪਿੰਡਾਂ 'ਚ ਆਮ ਮੁੰਡੇ ਭਗੌੜੇ ਘਰਾਂ 'ਚ ਹੋ ਗਏ ਜਦੋਂ ਸਰਕਾਰ ਤੰਗ ਕਰਦੀ ਸੀ ਆਹ ਜਿਹੜੀ ਮਟਿਆਰ ਧੀ ਇਹਦਾ ਨਾਂ ਆ ਬੀਬੀ ਹਰਨਾਮ ਕੌਰ ਜਿਹੜੀ ਸਰਦਾਰ ਮਹਿਮਾ ਸਿੰਘ ਦੇ ਪੁੱਤਰ ਸੁੱਚਾ ਸਿੰਘ ਨਾਲ ਵਿਆਹੀ ਅਣਬਣ ਵਿਆਹ ਤੋਂ 6 ਮਹੀਨਿਆਂ ਬਾਅਦ ਅਣਬਣ ਹੋ ਗਈ
रोज लड़ाई रोज झगड़ा रोज लड़ाई रोज झगड़ा। इन्हें एक दिन सुचा सिंह नूं जहर दे के मार दिता बीबी हरनाम कौर ने, जिहड़ी बडरुखियां दे बिशन सिंह दी धी कली कली ते महिमा सिंह दे पुत सुचा सिंह नूं ब्याही आके चट्ठी। काका सिंह इहदा देर लगदा, इन्हें गवाही दे दित्ती, हरनाम कौर दे हाथ कड़ियां लग गईयां, इहनूं जेल पटियाले हो गई। इधरों बीती बदल के पटियाले चला गया, जदों किते किते तरीके आउणा इहदी पेशी होनी। बीती ने वेख के हैरान रह जाना, एडी मटियार धी इन्नी सुनखी। चन्नण सिंह फीने ने दस पाई बीती नूं, कहिंदा बत्तियां घमावां दी मालकण वां, इत्थों लागे पिंड पैंदा, कहिंदा केस इहदा की आ। आ बीटी अंग्रेज कहिंदा, कहिंदा इहने अपने पति सुचा सिंह नूं जहर दे के मार दिता। कहिंदा किन्ने चिर दी सज़ा होई आ, कहिंदा 7 साल दी, कहिंदा बहुत माड़ा होया। हुण जदों पिंडे च मुंडे भगौड़े हो गए, इहदा देर काका सिंह भगौड़ा हो गया। आ हुण सुनना, इह हरनाम कौर हरनामी जदों तरीके जाणा चन्नण सिंह ने बिच पै के, यह बीटी कहिंदा जे कदे मेरे मेरी गल इस हरनाम कौर ना करावो मैं रिहा करवा सकदा। आ सुनना, आ टोडी दे राग बिच आ नाल दे साथी बेत पेश करदे कल्ले।

ਇਸ ਕਾਕਾ ਸਿੰਘ ਨੇ ਹਰਨਾਮ ਕੌਰ ਦੇ ਦਿਓਰ ਨੇ ਜਾਮਣੀ ਦੇ ਕੇ ਨਾ ਗਵਾਹੀ ਦੇ ਕੇ ਇਹਨੂੰ ਸਜ਼ਾ ਕਰਵਾ ਦਿੱਤੀ 7 ਸਾਲ ਦੀ ਹਰਨਾਮ ਕੌਰ ਨੂੰ, ਕਿਉਂਕਿ ਸੁੱਚਾ ਸਿੰਘ ਉਹਦਾ ਭਰਾ ਲੱਗਦਾ ਸੀ। ਔਰ ਇਹ ਜਾ ਕੇ ਬੱਬਰ ਅਕਾਲੀਆਂ ਦੇ ਨਾਲ ਜਾ ਰਲਿਆ ਕਾਕਾ ਸਿੰਘ। ਔਰ ਰਲਣ ਦਾ ਕਾਰਨ ਕੀ ਸੀ? ਚੰਨਣ ਸਿੰਘ ਫੀਨੇ ਨੇ ਵਿੱਚ ਪੈ ਕੇ ਇਸ ਹਰਨਾਮ ਕੌਰ ਨੂੰ ਬੀਟੀ ਨੇ ਰਿਹਾ ਕਰਵਾ ਦਿੱਤਾ ਪਟਿਆਲੇ ਦੀ ਜੇਲ੍ਹ ਵਿੱਚੋਂ। ਇਹ ਆਪਣੇ ਸਹੁਰੀ ਆ ਕੇ ਚੱਠੀ ਰਹਿਣ ਲੱਗ ਪਈ। ਕਾਕਾ ਸਿੰਘ ਨੇ ਕਈ ਵਾਰ ਇਹਨੂੰ ਤਾੜਿਆ, ਕਈ ਵਾਰ ਸਮਝਾਇਆ, ਸਾਡਾ ਖਾਨਦਾਨ ਬਹੁਤ ਉੱਚਾ, ਤੂੰ ਕੋਈ ਬਹੁਤ ਵਧੀਆ ਕੰਮ ਨਹੀਂ ਕੀਤਾ, ਮੇਰੇ ਭਰਾ ਨੂੰ ਜ਼ਹਿਰ ਦੇ ਕੇ ਮਾਰਿਆ। ਇਹ ਕਦ ਪਰਵਾਹ ਕਰਦੀ ਸੀ? ਜਦੋਂ ਉਹਨੂੰ ਤਾੜਦਾ ਇਹ ਉਦੋਂ ਹੀ ਬੀਟੀ ਨੂੰ ਕਹਿ ਕੇ ਇਹਦੇ ਹੱਡ ਕਟਾ ਦਿੰਦੀ। ਉਹ 4 ਸਿਪਾਹੀ ਭੇਜਦਾ ਪਟਿਆਲਿਓਂ, ਇਹਨੂੰ ਹੱਥ ਕੜੀਆਂ ਲੈ ਕੇ ਲੈ ਜਾਂਦੇ, 2-4 ਦਿਨ ਜੇਲ੍ਹ 'ਚ ਰੱਖਦੇ, ਇਹਦੇ ਹੱਡ ਕੁੱਟਦੇ, ਇਹਨੂੰ ਛੱਡ ਦਿੰਦੇ ਇਹਨੂੰ। ਚੰਨਣ ਸਿੰਘ ਨੇ ਵਿੱਚ ਪੈ ਕੇ ਇਸ ਹਰਨਾਮ ਕੌਰ ਨੇ ਬੀਟੀ ਨਾਲ ਵਿਆਹ ਕਰਵਾ ਲਿਆ। ਪਰਮਾਤਮਾ ਦੇਖੋ ਕਿੱਦਾਂ ਬੰਦੇ ਨੂੰ ਗੇੜ ਕੇ ਲਿਆਉਂਦਾ, ਜਦੋਂ ਮੋਢਿਆਂ ਉੱਤੇ ਕਾਲ ਬੈਠਾ ਹੋਵੇ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੱਧੇ ਤੀਰ। ਇਹਨੇ ਬੀਟੀ ਨਾਲ ਵਿਆਹ ਕਰਵਾ ਲਿਆ ਹਰਨਾਮ ਕੌਰ ਨੇ, ਤੇ ਪਿੰਡ ਵਿੱਚ ਨਿਆਈਆਂ 'ਚ ਕੋਠੀ ਪਾ ਲਈ। ਜੇਬ ਪੈਸਾ ਬੀਟੀ ਦਾ, ਹੱਥ ਹਰਨਾਮ ਕੌਰ ਦਾ। ਇੱਕ ਵਾਰੀ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਪਿੰਡ ਪੈਂਦਾ ਹੀਰੋ ਕਲਾਂ। ਇਸ ਪਿੰਡ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਆ। ਇੱਥੇ ਗੁਰਦੁਆਰਾ ਬਹੁਤ ਵੱਡਾ ਆ, ਜ਼ਮੀਨ ਵਾ ਗੁਰਦੁਆਰੇ ਦੇ ਨਾਂ ਤੇ, ਗੁਰਦੁਆਰੇ ਦਾ ਨਵਾਂ ਕੱਲੂ ਆਣਾ, ਇਹਨੂੰ ਚਰਨ ਕਮਲ ਵੀ ਸੱਦਦੇ ਨੇ। ਇੱਥੇ ਦਾ ਹੈਡ ਗ੍ਰੰਥੀ ਬੜਾ ਵਿਦਵਾਨ ਸੀ। ਇੱਕ ਦਿਨ ਚੱਠਿਆਂ 'ਚ ਖੰਡ ਪਾਠ ਕਰਨ ਗਏ ਸਰਦਾਰ ਧਰਮ ਸਿੰਘ ਦੇ ਘਰ, ਇਹਦੇ ਨਾਲ ਕਈ ਸਾਰੇ ਪਾਠੀ ਸਿੰਘ ਪਿੰਡ ਹੀਰੋ ਕਲਾਂ 'ਚ ਗਏ। ਜਿੱਦਣ ਭੋਗ ਪੈਣਾ ਸੀ, ਬੀਬੀ ਹਰਨਾਮ ਕੌਰ ਹਰਨਾਮੀ ਤੇ ਬੀਟੀ ਭੋਗ ਤੇ ਆਏ। ਹਰਨਾਮ ਕੌਰ ਗ੍ਰੰਥੀ ਉਜਾਗਰ ਸਿੰਘ ਨੂੰ ਕਹਿਣ ਲੱਗੀ, ਕਹਿੰਦੀ ਬਾਬਾ ਜੀ ਅਸੀਂ ਚਾਹੁੰਦੇ ਹਾਂ ਵੀ ਖੰਡੇ ਬਾਟੇ ਦੀ ਪੌਲ ਸਾਨੂੰ ਛਕਾਈ ਜਾਵੇ। ਤੇ ਗਿਆਨੀ ਉਜਾਗਰ ਸਿੰਘ ਕਹਿਣ ਲੱਗੇ, ਕਹਿੰਦੇ ਬੀਬੀ ਘਬਰਾ ਨਾ, ਹੁਣ ਹਜੇ ਟਾਈਮ ਨਹੀਂ, ਤੋ ਗੁਰਦੁਆਰੇ ਦੀ ਉਸਾਰੀ ਚੱਲਦੀ ਏ, ਜਦੋਂ 2-4-10 ਬੰਦੇ ਹੋਣਗੇ ਨਾ ਤੁਹਾਨੂੰ ਅੰਮ੍ਰਿਤ ਜ਼ਰੂਰ ਛਕਾਵਾਂਗੇ। ਇਹ ਕਹਿੰਦੀ ਵੀ ਚੇਤਾ ਰੱਖਿਓ, ਸਾਡਾ ਨਾਂ ਰਜਿਸਟਰ 'ਤੇ ਲਿਖ ਲਓ। ਗਿਆਨੀ ਉਜਾਗਰ ਸਿੰਘ ਕਹਿਣ ਲੱਗਾ, ਤੁਸੀਂ ਰਜਿਸਟਰ ਦੀ ਗੱਲ ਕਰਦੇ ਹੋ, ਮੇਰੇ ਤਾਂ ਹਿਰਦੇ 'ਤੇ ਲਿਖਿਆ ਗਿਆ ਤੁਹਾਡਾ ਨਾਂ। ਪਤਾ ਉਜਾਗਰ ਸਿੰਘ ਨੂੰ ਵੀ ਸੀ, ਇਸ ਬੀਟੀ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੱਖਾਂ ਦੇ ਛਾਤੀਆਂ ਦੇ ਘੋੜਿਆਂ ਦੇ ਪੌੜ ਮਰਵਾਏ, ਇਹਦੀ ਖਾਤਰ ਮੋਰਚਾ ਲੱਗਾ ਗੁਰੂ ਕੇ ਬਾਗ ਦਾ। ਇਹ ਮਹੰਤ ਦੀ ਮਦਦ ਕਰਦਾ ਸੀ, ਅੰਗਰੇਜ਼ ਸਰਕਾਰ ਮਹੰਤ ਦੀ ਮਦਦ ਕਰਦੇ ਨੇ। ਔਰ ਜਦੋਂ ਕਾਕਾ ਸਿੰਘ ਮਰ ਜਾ ਸਮਝਾਉਂਦਾ ਆਪਣੀ ਭਰਜਾਈ ਨੂੰ, ਇਹ ਬੀਟੀ ਕੋਲੋਂ ਕਟਾਉਂਦੀ। ਕਾਕਾ ਸਿੰਘ ਘਰੋਂ ਭਗੌੜਾ ਹੋ ਗਿਆ, ਉਹ ਕੁੰਡਾ ਸਿੰਘ ਬੱਬਰ ਕਾਲੀਆਂ ਦੇ ਜਥੇ ਵਿੱਚ ਜਾ ਵੜਿਆ। ਉਹਨੇ ਉਹਨਾਂ ਦੇ ਸਾਹਮਣੇ ਕੋਈ ਸ਼ਰਤ ਰੱਖੀ, ਕਹਿੰਦਾ ਵੀ ਮੈਂ ਆਪਣੇ ਭਰਾ ਸੁੱਚਾ ਸਿੰਘ ਦਾ ਬਦਲਾ ਲੈਣਾ ਆਪਣੀ ਭਰਜਾਈ ਕੋਲੋਂ, ਮੈਨੂੰ ਕੁਝ ਵੀ ਕਰਨਾ ਪਵੇ ਮੈਂ ਕਰਨ ਵਾਸਤੇ ਤਿਆਰ ਹਾਂ, ਮੈਨੂੰ ਸਿਰ ਧੜ ਦੀ ਬਾਜ਼ੀ ਲਾਉਣੀ ਪੈ ਜਾਏ। ਇਹਨਾਂ ਨੇ ਸਾਰਿਆਂ ਨੇ, ਕੁੰਡਾ ਸਿੰਘ ਨੇ, ਗੁਰਨਾਮ ਸਿੰਘ ਨੇ, ਦਲੀਪ ਸਿੰਘ ਬਹਿਬਲਪੁਰੀਏ ਨੇ, ਇਹਨਾਂ ਨੇ ਇਕੱਠੇ ਹੋ ਕੇ ਨਾ ਉਹ ਪੈਂਦਾ ਹਸਾਰ ਦੇ ਲਾਗੇ ਪਿੰਡ ਖਰਲ, ਇਹਨਾਂ ਨੇ ਇੱਕ ਸੇਠਾਂ ਦੇ ਘਰ ਡਾਕਾ ਮਾਰਿਆ ਬੱਬਰ ਕਾਲੀਆਂ ਨੇ। ਬੜਾ ਮਾਲ ਪੱਤਾ ਹੱਥ ਲੱਗਾ, ਇਹ ਸਾਰੇ
ਬੋਰਿਆਂ ਚ ਪਮਾਇਆ ਚਾਂਦੀ ਦੇ ਸਿੱਕੇ ਸਭ ਸੋਨਾ ਗੱਟਾ ਲੈ ਕੇ ਗੁਰਦੁਆਰਾ ਕੱਲੂ ਸਾਰੋ ਆ ਗਏ। 100 ਰੁਪਈਏ ਦੀ ਦੇਗ ਕਰਵਾਈ ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜੋ ਕੇ ਅਰਦਾਸ ਕੀਤੀ ਬੱਬਰ ਅਕਾਲੀਆਂ ਨੇ ਵੀ ਸਾਨੂੰ ਅੰਗਰੇਜ਼ ਸੋਧਣ ਵਾਸਤੇ ਮਾਇਆ ਸਾਡੇ ਹੱਥ ਲੱਗੀ, ਇਹਨਾਂ ਨੇ ਤੱਕੜੀ ਦੇ ਨਾਲ ਮਾਇਆ ਵੰਡੀ, ਸੋਨਾ ਚਾਂਦੀ ਵੱਡੀ ਵੰਡਿਆ, ਨਾਲੇ ਤਾਂ ਦੇਗਾਂ ਛਕਦੇ ਨੇ ਕੜਾਹ ਪ੍ਰਸ਼ਾਦੀਆਂ, ਨਾਲੇ ਇੱਕ ਦੂਜੇ ਨੂੰ ਮਜ਼ਾਕ ਕਰਦੇ ਨੇ। ਕੁੰਡਾ ਸਿੰਘ ਕਹਿਣ ਲੱਗਾ ਵੀਰਿਓ, ਕਹਿੰਦੇ ਗਾਂਹ ਦਾ ਕੀ ਪ੍ਰੋਗਰਾਮ ਤੁਹਾਡਾ? ਇੱਕ ਬੋਲਿਆ ਕਹਿੰਦਾ ਮੇਰਾ ਤਾਂ ਪਲੈਨ ਇੱਦਾਂ ਬਣਦਾ ਜੇ ਮੇਰੀ ਸਲਾਹ ਮੰਨੋ ਤਾਂ। ਕਹਿੰਦਾ ਕਿਹੜੀ? ਕਹਿੰਦਾ ਵੀ ਮੇਰਾ ਮਨ ਕਰਦਾ ਪਟਿਆਲੇ ਵਾਲੀ ਬੈਂਕ ਭੰਨੀ ਏ, ਉਹਦੀ ਕੰਧ ਪਹਾੜੀਏ, ਪਿੱਛੇ ਉਹਦੀ ਮਾਇਆ ਬੜੀ ਆਊ, ਬੱਬਰ ਕਾਲੀਆਂ ਨੂੰ ਮਾਇਆ ਦੇਵਾਂਗੇ, ਉਹ ਸ਼ਸਤਰ ਖਰੀਦਣਗੇ, ਅੰਗਰੇਜ਼ਾਂ ਦੇ ਝੋਲੀ ਚੁੱਕ ਸੋਧਾਂਗੇ। ਦੂਜਾ ਕਹਿੰਦਾ ਰਹਿਣ ਦਿਓ, ਕਹਿੰਦਾ ਆਪਾਂ ਭਦੌੜੀਏ ਸਰਦਾਰ ਮਾਰੀਏ, ਭਦੌੜ ਪਿੰਡ ਵਾਲੇ। ਕਹਿੰਦਾ ਲੋਕਾਂ ਕੋਲੋਂ, ਲੋਕਾਂ ਨੂੰ ਵਿਆਜੂ ਪੈਸੇ ਦੇ ਕੇ ਉਹਨਾਂ ਕੋਲੋਂ ਵਿਆਜ ਬਹੁਤ ਲੈਂਦੇ ਨੇ, ਉਹ ਭਦੌੜੀਏ ਸਰਦਾਰਾਂ ਨੂੰ ਸੋਧਾ ਲਾਈਏ। ਤੀਜਾ ਕਹਿੰਦਾ ਇਹ ਕੰਮ ਫੇਰ ਕਰ ਲਵਾਂਗੇ, ਪਟਿਆਲੇ ਵਾਲੀ ਬੈਂਕ ਵੀ ਭੰਨਾਂਗੇ, ਭਦੌੜੀਏ ਸਰਦਾਰ ਵੀ ਮਾਰਾਂਗੇ। ਉੱਠ ਕੇ ਖੜੋ ਕੇ ਹੱਥ ਜੋੜ ਕੇ ਕਹਿਣ ਲੱਗਾ ਜੇ ਮੇਰੀ ਮੰਨੋ ਤਾਂ। ਕਹਿੰਦੇ ਦੱਸ। ਕਹਿੰਦਾ ਮੈਂ ਕਹਿੰਦਾ ਬਾਕੀ ਕੰਮ ਫੇਰ ਕਰ ਲਿਓ, ਓ ਬਡਲਾਡੇ ਵਾਲੇ ਬੁੱਚੜ ਮਾਰੀਏ, ਬਡਲਾਡੇ ਦੇ ਜਿਹੜੇ ਨਿੱਕੀ ਨਿੱਕੀਆਂ ਗਾਈਆਂ ਦੀਆਂ ਬੱਚੀਆਂ ਨੂੰ ਮਾਰ ਕੇ ਨਾ ਉਹਦਾ ਮਾਸ ਵੇਚਦੇ ਆ, ਮਲੇਰ ਕੋਟਲੇ ਕੂਕਿਆਂ ਨੇ ਇਸੇ ਕੰਮ ਕਾਰਨ ਉੱਥੇ ਮੋਰਚਾ ਲਾਇਆ ਸੀ ਜਿੱਥੇ 66 ਕੂਕੇ ਤੋਪ ਨਾਲ ਮੋਹਰੇ ਖੜੇ ਕਰਕੇ ਉਡਾ ਦਿੱਤੇ ਸੀ, ਜਿਹੜੇ ਅੱਜ ਸਿੱਖ ਪੰਥ ਤੋਂ ਬਾਗੀ ਹੋ ਗਏ। ਅੱਜ ਨੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ, ਪਰ ਜਿਹੜੀ ਇਹ ਲਹਿਰ ਚੱਲੀ ਸੀ ਬਹੁਤ ਵਧੀਆ ਚੱਲੀ ਸੀ। ਇਹ ਗੱਲਾਂ ਕਰਦੇ ਨੇ ਉਹ ਗਿਆਨੀ ਜਾਗਰ ਸਿੰਘ ਕੋਲੋਂ ਆ ਗਿਆ, ਕਹਿੰਦਾ ਵੀਰੋ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਸੁਣ ਲਈਆਂ, ਕੋਈ ਕਹਿੰਦਾ ਪਟਿਆਲੇ ਵਾਲੀ ਬੈਂਕ ਭੰਨੀਏ, ਉਹ ਫਲਾਨਾ ਸਿੰਘ ਕਹਿ ਰਿਹਾ ਏ ਭਦੌੜੀਏ ਬੁੱਚੜ ਮਾਰੀਏ, ਕੋਈ ਕਹਿੰਦਾ ਬਡਲਾਡੇ ਵਾਲੇ ਸਰਦਾਰ ਮਾਰੀਏ। ਕਹਿੰਦਾ ਬਾਕੀ ਕੰਮ ਜਦ ਮਰਜ਼ੀ ਕਰ ਲਿਓ, ਕਹਿੰਦਾ ਜੇ ਮੇਰੀ ਇੱਕ ਮੰਨੋ ਤਾਂ ਉੱਠ ਕੇ ਖੜਾ ਹੋ ਗਿਆ। ਕਹਿੰਦਾ ਦੱਸੋ ਬਾਬਾ ਜੀ ਤੁਸੀਂ ਕੀ ਕਹਿੰਦੇ ਆ? ਕਹਿੰਦਾ ਤੁਹਾਨੂੰ ਪਤਾ ਵੀ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ? ਕਹਿੰਦੇ ਹਾਂ। ਸਾਨੂੰ ਇਹ ਵੀ ਪਤਾ ਵੀ ਬੀਟੀ ਨੇ ਸਿੰਘਾਂ ਦੀਆਂ ਛਾਤੀਆਂ ਦੇ ਘੋੜਿਆਂ ਦੇ ਪੌੜ ਮਰਵਾਏ, ਕਈ ਮਹੀਨੇ ਮੋਰਚਾ ਚੱਲਿਆ, ਹੁਣ ਤਿੱਕਰ ਕਈ ਅਟਕ ਕਾਲੇ ਪਾਣੀ ਵਿੱਚ ਸਜ਼ਾ ਭੁਗਤਦੇ ਨੇ। ਕਹਿੰਦਾ ਬਸ। ਕਹਿੰਦਾ ਉਹ ਬੀਟੀ ਬੀਬੀ ਹਰਨਾਮ ਕੌਰ ਹਰਨਾਮੀ ਨਾਲ ਵਿਆਹ ਕਰਾ ਕੇ ਪਿੰਡ ਚੱਠਿਆਂ 'ਚ ਰਹਿੰਦਾ, ਅਸੀਂ ਖੰਡ ਪਾਠ ਕਰਨ ਗਏ ਸੀ, ਸਾਡੇ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਆ, ਤੁਸੀਂ ਜਾਓ ਇੱਕ ਵਾਰੀ ਉਹਨੂੰ ਸੋਧਾ ਲਾ ਦਿਓ, ਪਹਿਲਾਂ ਉਹਦਾ ਕੰਡਾ ਕੱਢ ਦਿਓ, ਸ਼ਹੀਦਾਂ ਦੀ ਆਤਮਾ ਤੁਹਾਨੂੰ ਅਸੀਸਾਂ ਬਖਸ਼ੇਗੀ। ਲਓ ਗੁਰੂ ਕੇ ਖਾਲਸਾ ਜੀ ਸੁਣਨਾ, ਇੱਕ ਸੰਤ ਉਜਾਗਰ ਸਿੰਘ ਖੜੋ ਕੇ ਬੱਬਰਾਂ ਦੀ ਮੀਟਿੰਗ ਵਿੱਚ, ਬੱਬਰਾਂ ਦੀ ਮੀਟਿੰਗ 'ਚ ਖੜੋ ਕੇ ਜਦੋਂ ਡਾਕਾ ਮਾਰਿਆ ਨਾ, ਹੁਣ ਜਿਵੇਂ ਮਾਇਆ ਵੰਡਦੇ ਨੇ ਉਹਦਾ ਸੀਨ ਢਾਡੀ

ਪਿੰਡ ਦਾ ਨਾਂ ਏ ਹੀਰੋ ਕਲਾਂ, ਗੁਰਦੁਆਰੇ ਦਾ ਨਾਂ ਆ ਕੱਲੂ ਸਰ, ਜਿੱਥੇ ਬੈਠ ਕੇ ਬੱਬਰ ਅਕਾਲੀ, ਕੁੰਡਾ ਸਿੰਘ, ਚੰਨਣ ਸਿੰਘ, ਗੁਰਨਾਮ ਸਿੰਘ, ਦਲੀਪ ਸਿੰਘ, ਉਜਾਗਰ ਸਿੰਘ, ਇਹਨਾਂ ਨੇ ਮਤਾ ਪਾਸ ਕਰ ਲਿਆ ਬਈ ਪਧੌੜੀਏ ਸਰਦਾਰ ਫੇਰ ਮਾਰਾਂਗੇ, ਬੁਢਲਾਡੇ ਦੇ ਬੁੱਚੜ ਫੇਰ ਮਾਰਾਂਗੇ ਤੇ ਪਟਿਆਲੇ ਦੀ ਬੈਂਕ ਫੇਰ ਭੰਨਾਂਗੇ। ਪਹਿਲਾਂ ਬੀਟੀ ਤੇ ਹਰਨਾਮੀ ਦਾ ਕੰਡਾ ਕੱਢਿਆ ਜਾਵੇ। ਜਦ ਮੀਟਿੰਗ ਕਰਕੇ ਉੱਚੀ ਦੀ ਨੀ ਜਕਾਰਾ ਛੱਡਿਆ ਨਾ, ਇਕਦਮ ਸ਼ਾਂਤ ਵਾਤਾਵਰਨ ਹੋ ਗਿਆ ਤੇ ਬੱਟ ਤੇ ਬੈਠਾ ਤਿੱਤਰ ਉਹਨੇ ਪੂਰਾ ਜ਼ੋਰ ਲਾ ਕੇ ਉਹਨੇ ਆਵਾਜ਼ ਦਿੱਤੀ ਤੇ ਸੰਤ ਉਜਾਗਰ ਸਿੰਘ ਕਹਿਣ ਲੱਗਾ, ਬਹੁਤ ਵਧੀਆ ਸਮਾਂ ਆ। ਆ ਸਾਨੂੰ ਤਿੱਤਰ ਨੇ ਪੂਰਾ ਜ਼ੋਰ ਲਾ ਕੇ ਬੋਲਿਆ, ਇਹ ਪ੍ਰਵਾਨਗੀ ਮਿਲ ਗਈ ਏ। ਹੁਣ ਗੁਰੂ ਕੇ ਖਾਲਸਾ ਜੀ ਹੁਣ ਕਿਵੇਂ ਬਿਉਂਤ ਬਣਾਉਂਦੇ ਨੇ, ਕਿੱਦਾਂ ਜਾਣਾ ਉਹਦੀ ਕੋਠੀ ਨੂੰ, ਚਾਰੇ ਪਾਸੇ ਪੁਲਿਸ ਦਾ ਪਹਿਰਾ ਆ, ਇਹਨਾਂ ਨੇ ਕਿੱਦਾਂ ਜਾਣਾ। ਦੋ ਟੋਲੀਆਂ ਬਣਨੀਆਂ, ਇੱਕ ਕਹਿਣਾ ਜਥਾ ਬਣਾਈਏ ਅੰਮ੍ਰਿਤ ਛਕਾਉਣ ਵਾਲਿਆਂ ਦਾ, ਇੱਕ ਬਣਾਈਏ ਪੁਲਿਸ ਟੋਲੀ ਪੁਲਿਸ ਦੀ। ਪੁਲਿਸ ਦੀਆਂ ਵਰਦੀਆਂ ਪਾਉਣੀਆਂ। ਇਹਨਾਂ ਨੇ ਹੁਣ ਜਾ ਕੇ ਚੱਠਿਆਂ ਪਿੰਡ ਵਿੱਚ ਹਰਨਾਮ ਕੌਰ ਤੇ ਬੀਟੀ ਦੋਨਾਂ ਨੂੰ ਗੋਲੀਆਂ ਨਾਲ ਮਾਰਨਾ ਹੈ। ਇਹ ਗੁਰੂ ਕੇ ਬਾਗ ਦੇ ਮੋਰਚੇ ਦਾ ਬਦਲਾ ਇਹਨਾਂ ਨੇ ਲੈਣਾ, ਗੁਰੂ ਕੇ ਖਾਲਸਾ ਬੱਬਰ ਅਕਾਲੀਆਂ ਨੇ। ਇਹ ਤੁਹਾਡੇ ਸਨਮੁੱਖ ਮੈਂ ਰੱਖ ਰਿਹਾ। 3 ਵਜੇ ਤੋਂ 4 ਵਜੇ ਤੱਕ ਇੱਕ ਘੰਟਾ ਸਾਡਾ ਸਮਾਂ ਹੈ, ਉਹਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਾਂਗੇ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰ ਕਰ ਪ੍ਰਵਾਨ ਕਰਨ, ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ, ਖੁਸ਼ੀਆਂ ਖੇੜੇ, ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰ ਬਖਸ਼ਿਸ਼ ਕਰੇ। ਤੁਸੀਂ ਕਿਰਤ ਕਮਾਈ ਵਿੱਚੋਂ ਗੁਰੂ ਦੀ ਗੁਲ ਕੇ ਤਿਲ ਫੁੱਲ ਪਾਇਆ, ਸਤਿਗੁਰ ਦਰ ਪ੍ਰਵਾਨ ਕਰਨ, ਆਉਣ ਵਾਲੇ ਜਥੇ ਨੂੰ ਜੀਓ ਆਇਆ। ਬਹੁਤ ਵਧੀਆ ਸਿੱਖਿਆ ਲੈ ਕੇ ਤੰਤੀ ਸਾਜਾਂ ਨਾਲ ਬੱਚੇ ਕੀਰਤਨ ਕਰਦੇ, ਬੱਚੀਆਂ ਕੀਰਤਨ ਕਰਦੀਆਂ, ਸੁਣਨ ਵਾਲਾ ਜਥਾ ਏ। ਜੀਓ ਆਇਆਂ ਨੂੰ ਸਾਰੀ ਸਮੁੱਚੀ ਸੰਗਤ ਚੁਕਾਓ, ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

Like, you got cancer, like, you keep me.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਸਮਾਂ ਹੋ ਚੁੱਕਾ ਢਾਡੀ ਵਾਲਾਂ ਦਾ। ਪੰਥ ਦਾ ਮਹਾਨ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਜਸਵੰਤ ਸਿੰਘ ਜੋਸ, ਆਓ ਉਹਨਾਂ ਦੇ ਜਥੇ ਪਾਸੋਂ ਢਾਡੀ ਵਾਲਾ ਸ਼ਰਮ ਕਰਕੇ ਆਪਣੇ ਲਾਹੇ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

ਅਸੀਂ ਸਵੇਰ ਦੇ ਦੀਵਾਨਾਂ 'ਚ ਇਤਿਹਾਸ ਆਰੰਭ ਕੀਤਾ ਸੀ ਗੁਰੂ ਕੇ ਬਾਗ ਦੇ ਮੋਰਚੇ ਦਾ ਬਦਲਾ ਲੈਣਾ। ਇਹ ਉਹ ਸਮਾਂ ਸੀ ਜਦੋਂ ਪਿੰਡਾਂ ਦੇ ਨੌਜਵਾਨ ਮੁੰਡੇ ਅੰਗਰੇਜ਼ ਸਰਕਾਰ ਦੇ ਵਿਰੋਧੀ ਬਣ ਗਏ। ਬੱਬਰ ਅਕਾਲੀ ਲਹਿਰ ਚੱਲੀ, ਉਹਦੇ ਵਿੱਚ ਸ਼ਾਮਿਲ ਹੋ ਗਏ। ਇਹਨਾਂ ਹੀ ਪਿੰਡਾਂ ਦੇ ਇਸ ਦੌਰ ਦੇ ਅੰਦਰ ਪਿੰਡ ਬਡਰੁੱਖਾਂ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਆ, ਸਰਦਾਰ ਬਿਸ਼ਨ ਸਿੰਘ, ਇਹਦੇ ਘਰ ਇੱਕ ਧੀ ਪੈਦਾ ਹੋਈ, ਹੋਰ ਦੂਜੀ ਔਲਾਦ ਨਹੀਂ ਹੋਈ। ਇਸ ਬਿਸ਼ਨ ਕੌਰ ਨੂੰ ਪਰਮਾਤਮਾ ਵਾਹਿਗੁਰੂ ਨੇ ਚੰਗਾ ਕੱਦ ਕਾਠ ਬਖਸ਼ਿਆ। 6 ਫੁੱਟ ਉੱਚੀ ਇਹ ਨੌਜਵਾਨ ਲੜਕੀ ਰੱਜ ਕੇ ਰੱਬ ਨੇ ਸੁਨੱਖੀ ਹੁਸਨ ਬਖਸ਼ਿਆ ਔਰ ਕੱਲੀ 30 ਤੇ 2-32 ਘਮਾ ਜ਼ਮੀਨ ਦੀ ਮਾਲਕ ਸਰਦਾਰ ਬਿਸ਼ਨ ਸਿੰਘ ਨੇ ਇਸ ਚੱਠਿਆਂ ਪਿੰਡ 'ਚ ਇਹਨੂੰ ਵਿਆਹਿਆ, ਸਰਦਾਰ ਸੁੱਚਾ ਸਿੰਘ ਦਾ ਪੁੱਤਰ ਮਹਿਮਾ ਸਿੰਘ ਦੇ ਨਾਲ। ਔਰ ਸਰਦਾਰ ਸੁੱਚਾ ਸਿੰਘ ਦੇ 2 ਪੁੱਤਰ ਸੀ, ਹੋਰ ਔਲਾਦ ਨਹੀਂ ਸੀ। ਵੱਡਾ ਸਰਦਾਰ ਸੁੱਚਾ ਸਿੰਘ ਤੇ ਛੋਟੇ ਦਾ ਨਾਂ ਹੈ ਸਰਦਾਰ ਕਾਕਾ ਸਿੰਘ। ਜਦ ਇਹ ਵਿਆਹੀ ਗਈ ਤੇ ਪਰਿਵਾਰ ਵਿੱਚ ਬਹੁਤਾ ਚਿਰ ਸਮਝੌਤਾ ਨਹੀਂ ਰਿਹਾ, ਸਰਦਾਰ ਸੁੱਚਾ ਸਿੰਘ ਨਾਲ ਇਹਦੀ ਅਣਬਣ ਹੋ ਗਈ। ਘਰ ਵਿੱਚ ਰੋਜ਼ ਲੜਾਈ ਰਹਿਣ ਲੱਗੀ। ਕਦ ਕਾਠੋਂ ਚੰਗੀ ਸੀ, ਪਤਾ ਨਹੀਂ ਕਿਹਦੇ ਕੋਲੋਂ ਸਲਾਹ ਲੈ ਲਈ ਇਹਨੇ ਸਰਦਾਰ ਸੁੱਚਾ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਹਦਾ ਨਾਂ ਹੈ ਬੀਬੀ ਹਰਨਾਮ ਕੌਰ। ਜਿਹੜਾ ਇਹਦਾ ਦੇਰ ਸੀ, ਕਾਕਾ ਸਿੰਘ ਉਹਨੇ ਗਵਾਹੀ ਦੇ ਦਿੱਤੀ, ਇਹਨੂੰ ਸਜ਼ਾ ਹੋ ਗਈ ਪਟਿਆਲੇ 7 ਸਾਲ ਲਈ, ਇਹ ਜੇਲ੍ਹ 'ਚ ਚਲ ਗਈ। ਉਹ ਜਿਹੜਾ ਮੋਰਚਾ ਲੱਗਾ ਸੀ ਗੁਰੂ ਕੇ ਬਾਗ ਦਾ ਮੱਝ 'ਚ, ਉਧਰੋਂ ਅੰਗਰੇਜ਼ ਉੱਥੋਂ ਬਦਲ ਕੇ ਪਟਿਆਲੇ ਆ ਲੱਗਾ। ਉਹਦਾ ਨਾਂ ਹੈ BT, ਜਿਹੜਾ ਸੰਮਾ ਦੀਆਂ ਡਾਂਗਾਂ ਦੇ ਨਾਲ ਸਿੱਖਾਂ ਨੂੰ ਕੁੱਟਦਾ ਏ, ਜਿਹੜਾ ਉੱਥੇ ਮਹੰਤ ਵਾ, ਉਹਦੀ ਮਦਦ ਸਰਕਾਰ ਅੰਗਰੇਜ਼ ਕਰ ਰਹੀ ਏ। ਇਹਦੀ ਬਦਲੀ ਪਟਿਆਲੇ ਹੋ ਗਈ ਅੰਗਰੇਜ਼ ਦੀ। ਫਿਰੋਜ਼ਪੁਰ ਦਾ ਰਹਿਣ ਵਾਲਾ ਸਰਦਾਰ ਚੰਨਣ ਸਿੰਘ ਫੀਨਾ ਇਸ BT ਅੰਗਰੇਜ਼ ਦਾ ਅਰਦਲੀ ਸੀ। ਇਹਨੇ ਵਿੱਚ ਪੈ ਕੇ ਗੱਲ ਕੀਤੀ। BT ਕਹਿੰਦਾ ਵੀ ਜੇ ਹਰਨਾਮ ਕੌਰ ਨੂੰ ਮੈਂ ਬਰੀ ਕਰਵਾ ਦਿਆਂ। ਉਹ ਕਹਿੰਦਾ ਜੀ ਹੋਰ ਕੀ ਚਾਹੀਦਾ, ਇਹ ਬੜੀ ਸਰਦੀ ਪੁੱਜਦੀ ਘਰ ਦੀ, ਇਹ ਧੀ ਆ ਵੱਡੀਆਂ ਖੇਤਾਂ ਦੀ ਮਾਲਕਣ, ਜੇ ਰਿਹਾ ਹੋ ਜਾਊ ਆਪਣੇ ਪਰਿਵਾਰ 'ਚ ਚਲ ਜਾਊਗੀ। ਕਹਿੰਦਾ ਨਹੀਂ, ਗੋਰਾ ਕਹਿੰਦਾ ਮੇਰੇ ਨਾਲ ਕੁਝ ਸ਼ਰਤ ਲਿਖੇ। ਉਹ ਸ਼ਰਤ ਇਹ ਹੋਈ, ਕਹਿੰਦਾ ਇਹਦੀ ਮੁਲਾਕਾਤ ਕਰਕੇ ਇਹਨੂੰ ਪੁੱਛ ਲਵੋ, ਜੇ ਮੇਰੇ ਨਾਲ ਵਿਆਹ ਕਰਾਉਣ ਨੂੰ ਇਹ ਰਾਜੀ ਏ, ਪੈਸਾ ਮੇਰੇ ਕੋਲ ਕਹਿੰਦਾ ਬਹੁਤ ਵਾ, ਮੈਂ ਅੰਗਰੇਜ਼ ਸਰਕਾਰ ਦਾ, ਮੈਨੂੰ ਚੰਗੀ ਪੈਨਸ਼ਨ ਮਿਲਣੀ ਏ, ਪੈਸਾ ਮੇਰੇ ਕੋਲ ਬਹੁਤ ਵਾ। ਚੰਨਣ ਸਿੰਘ ਨੇ ਵਿੱਚ ਪੈ ਕੇ ਬੀਬੀ ਹਰਨਾਮ ਕੌਰ ਨਾਲ ਗੱਲ ਕੀਤੀ। ਕਹਿੰਦਾ 7 ਸਾਲ ਕਦੋਂ ਆਉਣੇ, ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਏ, ਔਰ ਤੇਰਾ ਹਮ ਉਮਰ ਅੰਗਰੇਜ਼ ਬੀਤੀ
ਇੰਨਾ ਪੈਸਾ ਤੂੰ ਇਹਦੇ ਨਾਲ ਵਿਆਹ ਕਰਵਾ ਲਾ, ਤੇਰੀ ਬੰਦ ਖਲਾਸੀ ਹੋ ਜਾਊ। ਇਹ ਵਿਆਹ ਕਰਾਉਣ ਨੂੰ ਮੰਨ ਗਈ। ਹੁਣ ਪਿੰਡ ਚੱਠਿਆਂ ਵਿੱਚ ਨਿਆਈਆਂ ਚ ਕੋਠੀ ਪਾਈ, ਪੈਸਾ ਅੰਗਰੇਜ਼ ਦਾ, ਗੋਰੇ ਦਾ, ਬੀਟੀ ਦਾ, ਜ਼ਮੀਨ ਹਰਨਾਮੀ ਦੀ ਕੋਠੀ ਪਾ ਲਈ, ਬੀਟੀ ਨੇ ਰਿਟਾਇਰਮੈਂਟ ਲੈ ਲਈ। ਇਹ ਪਿੰਡ ਚਿੱਠੀਆਂ ਚ ਰਹਿਣ ਲੱਗ ਪਏ। ਖੁੱਲ੍ਹਾ ਪੈਸਾ, ਖੁੱਲ੍ਹਾ ਖਰਚਾ, ਇਉਂ ਕਹਿ ਲਓ ਵੀ ਚੰਗਾ ਖਾਣਾ, ਚੰਗਾ ਬਾਣਾ ਤੇ ਮੰਦਾ ਮੰਦਾ ਬੋਲਣਾ। ਹੁਣ ਹਰਨਾਮ ਕੌਰ ਕਿੱਥੇ ਆਂਢ ਗੁਆਂਢ ਨੂੰ ਟਿੱਚ ਕਰਕੇ ਜਾਣਦੀ? ਖੁੱਲ੍ਹਾ ਪੈਸਾ ਸੀ ਕੋਲ, ਪੈਸਾ ਤਾਂ ਬੜਬੜਿਆਂ ਦੀ ਮੱਤ ਮਾਰ ਦਿੰਦਾ, ਇਹ ਤਾਂ ਗੱਲੇ ਕੁਛ ਨਹੀਂ। ਸਰਦਾਰ ਧਰਮ ਸਿੰਘ ਲੰਬੜਦਾਰ ਦੇ ਘਰ ਅਖੰਡ ਪਾਠ ਕੀਤਾ ਤੇ ਪਾਠੀ ਕੱਲੂਆਣਿਓ ਆਏ। ਕੱਲੂਆਣਾ ਪਿੰਡ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋਹ ਧਰਤੀ ਏ। ਇੱਥੇ ਛੇਵੇਂ ਪਾਤਸ਼ਾਹ ਮਰਦੇ ਚਰਨ ਪਏ। ਇਲਾਕੇ 'ਚ ਬੜੀ ਮਾਨਤਾ, ਪਿੰਡ ਦਾ ਨਾਂ ਹੀਰੋ ਕਲਾਂ, ਜਿੱਥੇ ਗੁਰਦੁਆਰਾ। ਇਲਾਕੇ 'ਚ ਮਾਨਤਾ ਸੀ, ਸਾਰੇ ਪਾਠੀ ਪੰਜੇ ਹੀ ਧਰਮ ਸਿੰਘ ਦੇ ਘਰ ਲੰਬੜਦਾਰ ਦੇ ਅਖੰਡ ਪਾਠ ਕਰਨ ਗਏ। ਸਰਦਾਰ ਉਜਾਗਰ ਸਿੰਘ ਗਿਆਨੀ ਦੀ ਕਮਾਨ ਹੇਠਾਂ ਜਦੋਂ ਭੋਗ ਪਿਆ ਤੇ ਲੋਕ ਲੱਜਿਓ, ਪਿੰਡ ਦੇ ਤੌਰ ਤੇ ਬੀਟੀ ਵੀ ਆਇਆ, ਹਰਨਾਮ ਕੌਰ ਵੀ ਆਈ। ਜਦੋਂ ਸਮਾਪਤੀ ਹੋਈ ਤੇ ਬੀਬੀ ਹਰਨਾਮ ਕੌਰ ਗਿਆਨੀ ਉਜਾਗਰ ਸਿੰਘ ਨੂੰ ਕਹਿਣ ਲੱਗੀ, ਕਹਿੰਦੀ ਬਾਬਾ ਜੀ ਵੀ ਜੇ ਕਿਤੇ ਸਾਨੂੰ ਤੁਸੀਂ ਖੰਡੇ ਬਾਟੇ ਦੀ ਪੌਲ ਦੇ ਦਮੋ, ਸਾਨੂੰ ਅੰਮ੍ਰਿਤ ਛਕਾ ਦਮੋ, ਬਹੁਤ ਚੰਗੀ ਗੱਲ ਏ। ਗਿਆਨੀ ਉਜਾਗਰ ਸਿੰਘ ਕਹਿਣ ਲੱਗੇ, ਕਹਿੰਦੇ ਭਾਈ ਜਦੋਂ ਕਿਤੇ ਵਕਤ ਮਿਲਿਆ ਅਸੀਂ ਪੰਜ ਪਿਆਰੇ ਭੇਜਾਂਗੇ, ਤੁਹਾਨੂੰ ਅੰਮ੍ਰਿਤ ਜ਼ਰੂਰ ਛਕਾਵਾਂਗੇ। ਕਹਿੰਦੀ ਜੀ ਸਾਡਾ ਨਾਂ ਲਿਸਟ ਵਿੱਚ ਲਿਖ ਲਓ। ਹਰਨਾਮ ਕੌਰ ਕਹਿੰਦੀ, ਗਿਆਨੀ ਉਜਾਗਰ ਸਿੰਘ ਕਹਿਣ ਲੱਗਾ ਵੀ ਰਜਿਸਟਰ ਵਿੱਚ ਕਿ ਮੇਰੇ ਤਾਂ ਹਿਰਦੇ ਵਿੱਚ ਨਾਂ ਲਿਖਿਆ ਗਿਆ ਤੁਹਾਡਾ। ਵਾਪਸ ਆ ਗਏ। ਉਹਨਾਂ ਕੁ ਦਿਨਾਂ ਵਿੱਚ ਬੱਬਰ ਅਕਾਲੀਆਂ ਨੇ ਆ ਹਰਿਆਣੇ 'ਚ ਸਰਸਾ ਜ਼ਿਲ੍ਹੇ 'ਚ ਪਿੰਡ ਪੈਂਦਾ ਖਰਲ, ਇਸ ਖਰਲ ਪਿੰਡ ਵਿੱਚ ਇੱਕ ਸੇਠਾਂ ਦੇ ਘਰ ਡਾਕਾ ਮਾਰਿਆ। ਚੰਗੀ ਮਾਇਆ ਹੱਥ ਲੱਗੀ, ਚੰਗਾ ਸੋਨਾ ਚਾਂਦੀ ਹੱਥ ਲੱਗਾ। ਇਹ ਡਾਕਾ ਮਾਰ ਕੇ ਤੇ ਕੱਲੂਆਣੇ ਆ ਗਏ ਗੁਰਦੁਆਰੇ। ਇਹਨਾਂ ਨੇ 100 ਰੁਪਈਏ ਦੀ ਦੇਗ ਕਰਾਈ, ਅਰਦਾਸ ਕੀਤੀ, ਬੱਬਰ ਅਕਾਲੀ ਆ। ਹੁਣ ਕੱਲੂਆਂ ਨੇ ਬੈਠ ਕੇ ਵਿਚਾਰ ਕਰਨ ਲੱਗੇ, ਇਹਨਾਂ ਨੇ ਤੱਕੜੀ ਦੇ ਨਾਲ ਉਹ ਜਿਹੜਾ ਲੁੱਟਦਾ ਮਾਲ ਨਾ ਸੋਨਾ ਚਾਂਦੀ ਉਹ ਵੰਡਿਆ। ਇਹਨਾਂ ਨੇ ਸ਼ਸਤਰ ਲੈਣੇ ਨੇ, ਹਥਿਆਰ ਲੈਣੇ ਨੇ। ਇਹ ਕਹਿੰਦੇ ਵੀ ਜਿਹੜੇ ਅੰਗਰੇਜ਼ਾਂ ਦੇ ਟੌਟ ਨੇ ਪਿੰਡਾਂ 'ਚ ਉਹਨਾਂ ਨੂੰ ਸੋਧਿਆ ਜਾਵੇ ਪਹਿਲਾਂ। ਅੰਗਰੇਜ਼ਾਂ ਦੇ ਟੌਟ ਉਹਨਾਂ ਬੇਲਿਆਂ 'ਚ ਕਿਹੜੇ ਸੀ ਪਿੰਡਾਂ 'ਚ? ਲੰਬੜਦਾਰ, ਚੌਧਰੀ, ਜੈਲਦਾਰ, ਸਫੈਦ ਪੋਸ਼, ਇਹ ਸੀ। ਇਹਨਾਂ ਨੂੰ ਅੰਗਰੇਜ਼ ਮਰਬੇ ਦਿੰਦੀ ਸੀ ਅੰਗਰੇਜ਼ ਸਰਕਾਰ ਕਿ ਬੱਬਰ ਅਕਾਲੀ ਫੜਾਵੋ, ਇੱਕ ਫੜਾਉਂਗੇ ਇੱਕ ਮੁਰੱਬਾ, ਦੋ ਫੜਾਉਂਗੇ ਦੋ ਮੁਰੱਬੇ। ਜਦ ਇਹਨਾਂ ਨੇ ਖਲ ਪਿੰਡ ਵਿੱਚ ਡਾਕਾ ਮਾਰ ਕੇ ਕੱਲੂਆਣੇ ਪਿੰਡ ਹੀਰੋ ਕਲਾਂ 'ਚ ਆਏ ਨਾ, ਵਿਚਾਰਾਂ ਕਰਨ ਲੱਗੇ, ਭਾਈ ਪਹਿਲਾਂ ਅੰਗਰੇਜ਼ਾਂ ਦਾ ਪੱਤਾ ਸਾਫ ਕਰੀਏ। ਜਿਹੜੇ ਝੋਲੀ ਚੁੱਕ ਅੰਗਰੇਜ਼ਾਂ ਦੇ ਪਿੰਡਾਂ 'ਚ ਟੌਟਪੁਣਾ ਕਰਦੇ ਆ, ਨੌਜਵਾਨ ਮੁੰਡਿਆਂ ਨੂੰ ਫੜਵਾਉਂਦੇ ਆ, ਤੰਗ ਕਰਦੇ ਆ, ਗਰੀਬਾਂ ਨੂੰ ਦੁਖੀ ਕਰਦੇ ਆ, ਇਹ ਅੰਗਰੇਜ਼ ਸਾਨੂੰ ਚੰਗੇ ਚਿੰਬੜੇ ਨੇ, ਸਾਡਾ ਨੁਕਸਾਨ ਬੜਾ ਕਰਦੇ, ਕੱਲੂਆਣੇ ਵਿੱਚ ਬੈਠੇ ਨੇ ਤੇ ਨਾਲ ਵਿਚਾਰ ਕਰਦੇ ਨੇ,
ਇੱਕ ਉੱਠ ਕੇ ਕਹਿਣ ਲੱਗਾ ਕੁੰਡਾ ਸਿੰਘ ਗਾਜੀਆਣੇ ਵਾਲਾ, ਇਹ ਗਾਜੀਆਣਾ ਪਿੰਡ ਉਹ ਮੋਗੇ ਲਾਗੇ ਪੈਂਦਾ, ਔਰ ਨਾਲ ਆ ਕੁਲਦੀਪ ਸਿੰਘ ਦੋਦਰ ਦਾ, ਸਰਦਾਰ ਲਾਲ ਸਿੰਘ ਮੱਦੇ ਦਾ, ਸਰਦਾਰ ਦਲੀਪ ਸਿੰਘ ਚੰਨਣਵਾਲ ਦਾ, ਇਹ ਸਾਰੇ ਬੈਠੇ ਮੀਟਿੰਗ ਕਰਨ ਲੱਗੇ। ਕਹਿੰਦੇ ਅਗਾਂਹ ਦਾ ਕੀ ਵਿਚਾਰ ਵਾ? ਇੱਕ ਉੱਠ ਕੇ ਕਹਿਣ ਲੱਗਾ ਕਹਿੰਦਾ ਮੇਰਾ ਹੀ ਮੇਰੀ ਜੇ ਮੰਨੋ ਆਪਾਂ ਭਦੌੜੀਏ ਸਰਦਾਰਾਂ ਨੂੰ ਲੁੱਟੀਏ, ਬੜਾ ਸੂਦ ਲੈਂਦੇ ਆ, ਬੜਾ ਵਿਆਜ ਪਾਉਂਦੇ ਆ, ਉਹਨਾਂ ਨੂੰ ਸੋਧਾ ਲਾਈਏ। ਦੂਜਾ ਕਹਿੰਦਾ ਬਹਿ ਜਾ ਥੱਲੇ, ਅਜੇ ਬੜਾ ਮੌਕਾ ਆ, ਕਿਤੇ ਫੇਰ ਲਾ ਲਵਾਂ ਤੇ ਸੋਧਾ। ਇੱਕ ਹੋਰ ਉੱਠਿਆ ਕਹਿੰਦਾ ਪਟਿਆਲੇ ਵਾਲੇ ਬੈਂਕ ਭੰਨੀਏ, ਡਾਕਾ ਮਾਰੀਏ। ਤੀਜਾ ਕਹਿੰਦਾ ਨਾ ਨਾ ਨਾ ਨਾ, ਇਹ ਤਾਂ ਜਦ ਮਰਜ਼ੀ ਆਪਾਂ ਕੰਮ ਕਰ ਲਈਏ। ਕਹਿੰਦਾ ਫਿਰ ਤੂੰ ਦੱਸ। ਕਹਿੰਦਾ ਮੇਰਾ ਤਾਂ ਮਨ ਇਹ ਕਹਿੰਦਾ ਬਈ ਬੁਢਲਾਡੇ ਦੇ ਬੁੱਚੜ ਮਾਰੀਏ, ਬੁਢਲਾਡੇ ਦੇ ਜਿਹੜੇ ਬੱਚੀਆਂ ਨੂੰ ਮਾਰ ਕੇ ਉਹਦਾ ਮਾਸ ਵੇਚਦੇ ਆ। ਇੰਨੇ ਨੂੰ ਬਾਬਾ ਜਾਗਰ ਸਿੰਘ ਗਿਆਨੀ ਆ ਗਿਆ, ਜਿਹੜਾ ਓਮ ਪਾਠ ਕਰਨ ਗਏ ਸੀ ਬਜ਼ੁਰਗ। ਉਹ ਕਹਿਣ ਲੱਗਾ ਨੌਜਵਾਨੋ, ਮੈਂ ਤੁਹਾਡੀ ਗੱਲ ਸਾਰੀ ਸੁਣੀ, ਚਾਹੇ ਬੁਢਲਾਡੇ ਦੇ ਬੁੱਚੜ ਮਾਰੋ, ਚਾਹੇ ਪਟਿਆਲੇ ਦੀ ਬੈਂਕ ਭੰਨੋ, ਚਾਹੇ ਭਦੌੜ ਦੀ ਸਰਦਾਰ ਲੁੱਟੋ, ਇਹ ਕੰਮ ਸਾਰੇ ਮਗਰੋਂ ਕਰ ਲਈਓ, ਇੱਕ ਮੇਰਾ ਕੰਮ ਕਰੋ। ਕਹਿੰਦੇ ਬਾਬਾ ਜੀ ਦੱਸੋ ਕਿਹੜਾ, ਬਾਕੀ ਸਾਰੇ ਕੰਮ ਰਾਖਵੇਂ, ਤੁਸੀਂ ਆਪਣਾ ਦੱਸੋ। ਕਹਿੰਦਾ ਤੁਹਾਨੂੰ ਇੰਨਾ ਪਤਾ 1922 ਵਿੱਚ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ? ਕਹਿੰਦੇ ਹਾਂ ਸਾਨੂੰ ਪਤਾ। ਕਹਿੰਦੇ ਬਹੁਤ ਸ਼ਹੀਦੀਆਂ ਹੋਈਆਂ, ਬੜੀਆਂ ਘਾਲਣਾਂ ਘਾਲੀਆਂ ਬੱਬਰਾਂ ਨੇ, ਸਿੰਘਾਂ ਨੇ। ਕਹਿੰਦੇ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਸਾਡੇ ਹਜੇ ਵੀ ਕਾਲੇ ਪਾਣੀ 'ਚ ਸਿੰਘ ਬੈਠੇ ਆ? ਕਹਿੰਦਾ ਹਾਂ। ਕਹਿੰਦਾ ਵੀ ਮੈਨੂੰ ਥੋੜ੍ਹਾ ਕੁ ਸਮਾਂ ਹੋਇਆ, ਅਸੀਂ ਲੰਬੜਦਾਰ ਧਰਮ ਸਿੰਘ ਦੇ ਪਿੰਡ ਚੱਠੀ ਖੰਡ ਪਾਠ ਕਰਨ ਗਏ ਸੀ। ਉੱਥੇ ਬੀਬੀ ਹਰਨਾਮ ਕੌਰ ਤੇ ਨਾਲ ਉਹ ਬੀਟੀ ਗੋਰਾ ਅੰਗਰੇਜ਼, ਜਿਹੜਾ ਸਿੰਘਾਂ ਦੀਆਂ ਛਾਤੀਆਂ ਦੇ ਘੋੜਿਆਂ ਦੇ ਪੌੜ ਮਰਵਾਉਂਦਾ ਸੀ, ਉਹ ਬੀਟੀ ਦੇਸ਼ ਕੌਮ ਦਾ ਗਦਾਰ ਵਾ, ਸਾਡਾ ਦੁਸ਼ਮਣ ਵਾ, ਸਾਨੂੰ ਅੰਮ੍ਰਿਤ ਛਕਣ ਲਈ ਕਹਿੰਦਾ ਸੀ, ਉਹਨੂੰ ਅੰਮ੍ਰਿਤ ਛਕਾਉਣਾ। ਕਹਿੰਦੇ ਬਾਬਾ ਜੀ ਬੜਾ ਔਖਾ ਕੰਮ ਵਾ, ਉਹਨੇ ਚੋ ਜਿੱਥੇ ਜਾ ਕੇ ਕੋਠੀ ਪਾਈ ਆ 24 ਘੰਟੇ ਆਲੇ ਦੁਆਲੇ ਉਹਦੇ ਪਹਿਰਾ ਰਹਿੰਦਾ, ਉਹਦੇ ਤਿੱਕਰ ਪਹੁੰਚਣਾ ਬਹੁਤ ਮੁਸ਼ਕਲ। ਲਓ ਜੀ ਹੁਣ ਸੁਣਨਾ, ਢਾਡੀ ਸੁਣਾਉਣ ਲੱਗੇ ਨੇ ਸਾਕਾ। ਉਹ ਅਜਾਗਰ ਸਿੰਘ ਇੱਕ ਅੰਗਰੇਜ਼ਾਂ ਦੇ ਪਾਰੇ ਇਹਨਾਂ ਬੱਬਰ ਕਾਲੀ ਨੌਜਵਾਨ ਮੁੰਡਿਆਂ ਨੂੰ ਗੁਰਦੁਆਰਾ ਕੱਲੂ ਸਰ ਬੈਠਾ ਕੁਝ ਇਉਂ ਦੱਸ ਰਿਹਾ ਵੀ

गुरु के खालसा जी, जदों मनुख ने कोई ठीहा बनाया होवे ना, कुदरत साथ दे दिंदी है। गुरुद्वारा कल्लू आने अंदर बैठे ने, ज्ञानी उजागर सिंह गुरुद्वारे दे मेन सेवादार ते विद्वान ने, उन्होंने सारी गल दस दिती। हरनाम कौर बडरुखां दी है, सरदार बिशन सिंह दी धी, और महिमा सिंह सिद्धू दे पुत्र नूं इह ब्याही हुई आ सुच्चा सूह दे नाल, उहनूं इहने जहर दित्ती। दो चार तरीकां पईआं ते बी टी ने केस रफा दफा करवा दिता ते इहदी रिहाई करवा दित्ती। हुण पैसा अंग्रेज बी टी दा, हाथ हरनाम कौर दा। चंगा खाना आ, चंगा बाणा आ, मंदा बोलना पिंड च टिच करके नहीं जान दी किसे नूं। इधर कल्लू आने विच बैठे ने बब्बर अकाली, सरदार कुंडा सिंह, चन्नण सिंह, दलीप सिंह, लाल सिंह, उजागर सिंह। ਇਹ ਕਹਿੰਦੇ ਵੀ ਉਹਦੇ ਤੀਕਰ ਪਹੁੰਚਣਾ ਬਹੁਤ ਮੁਸ਼ਕਲ ਵਾ, ਕਿੱਦਾਂ ਵੀ ਜਾਵਾਂਗੇ ਉਹਦੀ ਕੋਠੀ। ਪਿੰਡ ਚੱਠਾ ਕਿੱਦਾਂ ਮਾਰਾਂਗੇ ਉਹਨੂੰ। ਉਜਾਗਰ ਸਿੰਘ ਕਹਿਣ ਲੱਗਾ ਵੀ ਜੇ ਮੇਰੀ ਸਲਾਹ ਮੰਨੋ, ਖੀਸੇ 'ਚ ਹੱਥ ਮਾਰਿਆ, 500 ਰੁਪਈਆ ਗਿਣ ਕੇ ਕੁੰਡਾ ਸਿੰਘ ਦੇ ਹੱਥ ਤੇ ਰੱਖਿਆ। ਕਹਿੰਦਾ ਕੁੰਡਾ ਸਿਆ, ਆ 500 ਰੁਪਈਆ ਲੈ ਤੇ ਸੰਗਰੂਰ ਨੂੰ ਜਾ, ਪੁਲਿਸ ਦੀਆਂ ਵਰਦੀਆਂ ਸਮਾ ਕੇ ਲਿਆ। ਕਹਿੰਦਾ ਜੀ ਠੀਕ। ਦੋ ਸਿੰਘ ਗਏ ਦਰਜੀ ਕੋਲੋਂ ਵਰਦੀਆਂ ਸਮਾਈਆਂ, 3 ਦਿਨ ਲੱਗੇ ਵਰਦੀਆਂ ਸਮਾਉਣ ਨੂੰ। ਚੌਥੇ ਦਿਨ ਫਿਰ ਕੱਲੂ ਆਣੇ ਗਏ, ਫਿਰ ਮੀਟਿੰਗ ਰੱਖੀ। ਇਸ ਕੱਲੂ ਆਣੇ ਗੁਰਦੁਆਰੇ ਦੀ ਆਲੇ ਦੁਆਲੇ ਪਿੰਡ ਵਿੱਚ ਮਨੌਤ ਬਹੁਤ ਵਾ, ਇਲਾਕਾ ਸਾਰਾ ਹੀ ਮੰਨਦਾ। 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਏ ਇੱਥੇ, ਚੰਗੀ ਜ਼ਮੀਨ ਵਾ ਗੁਰਦੁਆਰੇ ਦੇ ਨਾਂ ਤੇ। ਸੰਤ ਬੱਗਾ ਸਿੰਘ ਹੋਏ ਆ, ਉਹਨਾਂ ਨੇ ਇਸ ਗੁਰਦੁਆਰੇ ਦੀ ਬਹੁਤ ਉਸਾਰੀ ਕਰਵਾਈ, ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਜ਼ਮੀਨ ਵੀ ਗੁਰਦੁਆਰੇ ਦੇ ਨਾਂ ਲਵਾਈ। ਅੱਜ ਕੱਲ੍ਹ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਉਂਦਾ। ਵਰਦੀਆਂ ਆ ਗਈਆਂ, ਕੁੰਡਾ ਸਿੰਘ ਨੇ ਵਰਦੀ ਪਾ ਕੇ ਹੌਲਦਾਰ ਬਣ ਗਿਆ, ਦਿੱਤਾ ਮੁੱਛਾਂ ਨੂੰ ਤਾ, ਬੰਨੀ ਖਾਖੀ ਪੱਗ, ਲਾਲ ਝਾਲਰ। ਇਹ ਵੈਸੇ ਆਪਾਂ ਨੂੰ ਪਤਾ ਨਹੀਂ, ਹੁਣ ਤੁਸੀਂ ਕਿਤੇ ਕਿਤੇ ਨੋਟ ਕੀਤਾ ਹੋਊਗਾ ਵੀ ਆਹ ਜਿਹੜੀ ਝਾਲਰ ਵਾ ਇਕੱਲੇ ਸਿਪਾਹੀਆਂ ਦੇ ਰਹਿ ਗਈ, ਬਾਕੀ ਸਾਰਿਆਂ ਤੋਂ ਹਟ ਗਈ। ਇਹ ਯੂਨੀਅਨ ਜੈਕ ਦਾ ਝੰਡਾ ਅੰਗਰੇਜ਼ਾਂ ਨੇ ਸਾਨੂੰ ਦਿੱਤਾ ਸੀ ਵੀ ਜਿੱਧਰ ਨੂੰ ਜਾਣਗੇ ਨਾਲੇ ਚੱਕੀ ਫਿਰਨਗੇ। ਨੀਲੀ ਪੱਗ, ਲਾਲ ਪੱਟੀ, ਬੱਖ ਤੇ ਝਾਲਰ, ਇਹ ਯੂਨੀਅਨ ਜੈਕ ਦਾ ਝੰਡਾ ਜਿਹੜਾ ਅੰਗਰੇਜ਼ਾਂ ਨੇ ਚੜ੍ਹਾਤਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ ਲਾਹੌਰ ਦੇ ਕਿਲ੍ਹੇ ਤੇ। ਕਈ ਵਾਰ ਮੁੱਖ ਮੰਤਰੀ ਬਾਦਲ ਰਿਹਾ, ਕਈ ਵਾਰੀ ਕੈਪਟਨ ਰਿਹਾ, ਪਰ ਕਿਸੇ ਦੀ ਇੰਨੀ ਸੋਝੀ ਨਹੀਂ ਆਈ ਵੀ ਵਰਦੀ ਤਾਂ ਬਦਲ ਦਈਏ, ਆ ਯੂਨੀਅਨ ਦਾ ਜੈਕ ਦਾ ਝੰਡਾ ਤਾਂ ਲਾ ਦਈਏ। ਨਾਲੇ ਕਹਿੰਦੇ ਅਸੀਂ ਆਜ਼ਾਦ ਹੋ ਗਏ 1947 15 ਅਗਸਤ ਨੂੰ, ਪਰ ਸਿੱਖ ਨਹੀਂ ਗੁਲਾਮ, ਸਿੱਖ ਅਜੇ ਵੀ ਗੁਲਾਮ ਹੀ ਆ। ਕਾਕਾ ਸਿੰਘ ਦੇ ਹੱਥ ਕੜੀ ਲਾ ਲਈ, ਉਹਨੂੰ ਮੁਰਜਮ ਬਣਾ ਲਿਆ, ਕਿਉਂਕਿ ਉਹ ਹਰਨਾਮੀ ਜਿਹੜੀ ਬੀ ਟੀ ਦੀ ਧਰਮ ਪਤਨੀ ਬਣੀ ਆ, ਇਹਦੀ ਭਰਜਾਈ ਲੱਗਦੀ ਆ ਕਾਕਾ ਸਿੰਘ ਦੀ। ਇਹਦੇ ਹੱਥ ਕੜੀ ਲਾ ਲਈ, ਮੁਰਜਮ ਬਣਾ ਕੇ ਉੱਥੇ ਤੀਕਰ ਪਹੁੰਚਣ ਲਈ ਢੰਗ ਬਣਾ ਲਿਆ। ਗਿਆਨੀ ਉਜਾਗਰ ਸਿੰਘ ਦੀ ਸਲਾਹ ਮਸ਼ਵਰਾ ਹੈ, ਕੁੰਡਾ ਸਿੰਘ ਹੌਲਦਾਰ ਬਣ ਗਿਆ, ਚੰਨਣ ਤੇ ਦਲੀਪ ਸਿੰਘ ਸਿਪਾਹੀ ਬਣ ਗਏ।
ਨਾਲੇ ਬਿਉਂਤ ਸੁੱਝੀ ਵੀ ਤੁਸੀਂ ਤਾਂ ਬਣ ਗਏ। ਪਹਿਲਾਂ ਤੁਸੀਂ ਜਾਇਓ ਵੀ ਜੇ ਤੁਹਾਡੇ ਤੋਂ ਬੀਤੀ ਨਾ ਮਰਿਆ ਉਹ ਬਚ ਗਿਆ ਤੁਹਾਨੂੰ ਨਹੀਂ ਉਹਨੇ ਛੱਡਣਾ, ਉਹਦੀ ਬਹੁਤ ਚੱਲਦੀ ਆ, ਬਹੁਤ ਸੁਭਾਅ ਦਾ ਕਰਖਤ ਬੰਦਾ ਆ ਤੇ ਜ਼ਾਲਮ ਆ। ਇੱਕ ਟੋਲਾ ਹੋਰ ਬਣਾਵੋ। ਕਹਿੰਦੇ ਫਿਰ ਵਰਦੀਆਂ ਹੋਰ ਲਿਆਈਏ, ਕਹਿੰਦੇ ਨਾ ਨਾ ਨਾ ਨਾ ਨਾ ਵਰਦੀਆਂ ਨਹੀਂ ਲਿਆਉਣੀਆਂ। ਫਿਰ ਕਹਿੰਦੇ ਸਾਨੂੰ ਕਿਹਾ ਸੀ ਨਾ ਧਰਮ ਸਿੰਘ ਦੇ ਜਦ ਅਖੰਡ ਪਾਠ ਕਰਨ ਗਏ ਸੀ ਸਾਨੂੰ ਅੰਮ੍ਰਿਤ ਛਕਾਇਓ ਜਦੋਂ ਕਿਤੇ ਟਾਈਮ ਮਿਲੂ। ਬਾਕੀ ਦੇ ਸਿੰਘ ਜਿਹੜੇ ਆ ਨਾ ਬੱਬਰ ਕੁਛ ਮੇਰੇ ਗ੍ਰੰਥੀ ਆ, ਤੁਸੀਂ ਚੋਲੇ ਪਾ ਕੇ ਨੀਵੇਂ ਗੋਲ ਪੱਗਾਂ ਬੰਨ ਲਓ ਘੁੱਟ ਘੁੱਟ ਕੇ, ਬਾਹਰ ਦੀ ਪਾਵੋ ਗਾਤਰੇ ਤੇ ਖੰਡਾ ਬਾਟਾ ਲੈ ਕੇ ਤੁਸੀਂ ਮਗਰੋਂ ਜਾਇਓ। ਜੇ ਉਦੋਂ ਨਾ ਮਰਿਆ ਤੁਸੀਂ ਮਗਰੋਂ ਕੰਡਾ ਕੱਢ ਦਈਓ। ਕਹਿੰਦੇ ਖੰਡਾ ਬਾਟਾ ਕਿੱਥੋਂ ਲਿਆਉਣਾ? ਕਹਿੰਦੇ ਸਾਡੇ ਕੋਲ ਇੱਕ ਪੁਰਾਣੀਆਂ ਬੀਬੀਆਂ ਸਾਡੀਆਂ, ਹੁਣ ਤਾਂ ਆ ਮਸ਼ੀਨੀ ਯੁੱਗ ਆ ਗਿਆ ਕਿ ਕੂੰਡੇ 'ਚ ਚਟਣੀ ਰਗੜਦੀਆਂ ਹੁੰਦੀਆਂ ਸੀ। ਕਹਿੰਦੇ ਇਹਨੂੰ ਚਿੱਟੇ ਕੱਪੜੇ 'ਚ ਦੋਹਰਾ ਤੇਰਾ ਕਰਕੇ ਕੱਪੜਾ ਤੇ ਉਹਦੇ ਵਿੱਚ ਉਹਨੂੰ ਬੰਨ ਲਓ ਤੇ ਮੋਢੇ ਲਵੋ ਲਾ, ਬਸ ਕਿਸੇ ਨੇ ਖੋਲ ਕੇ ਦੇਖਣਾ ਵੀ ਕੀ ਆ। ਹੁਣ ਦੋ ਟੋਲੇ ਬਣ ਗਏ, ਇੱਕ ਬਣ ਗਿਆ ਹੌਲਦਾਰ ਸਿਪਾਹੀਆਂ ਦਾ ਸਰਕਾਰੀ ਬੰਦੇ, ਇੱਕ ਬਣ ਗਏ ਪੰਥ ਦੇ ਬੱਬਰ ਅਕਾਲੀ, ਚੋਲਾ ਪਾ ਕੇ ਲੈ ਕੇ ਉਹ ਕੁੰਡਾ ਮਿੱਟੀ ਦਾ। ਕਹਿੰਦੇ ਬਹਾਨਾ ਅਸੀਂ ਲਾਉਣਾ ਉਹ ਅੰਮ੍ਰਿਤ ਛਕਣ ਨੂੰ, ਕਹਿੰਦੇ ਅੰਮ੍ਰਿਤ ਥੋੜਾ ਹੁੰਦਾ ਗੋਲੀ ਮਾਰਨੀ, ਅਸੀਂ ਕੌਮ ਦਾ ਗਦਾਰ ਵਾ, ਜ਼ਾਲਮ ਸਾਡਾ ਦੁਸ਼ਮਣ ਵਾ, ਜਿਹਨੇ ਗੁਰੂ ਕੇ ਬਾਗ ਅੰਦਰ ਅਨੇਕਾਂ ਸਿੰਘ ਮਾਰੇ ਸ਼ਹੀਦ ਕੀਤੇ। ਹੁਣ ਮਸਲਾ ਆ ਗਿਆ ਕਾਕਾ ਸਿੰਘ ਦਾ, ਹਰਨਾਮੀ ਦਾ ਜਿਹੜਾ ਦਿਓਰ ਵਾ। ਕਹਿੰਦਾ ਮੈਂ ਤਾਂ ਜਾਣਾ, ਮੇਰੇ ਨਾਲ ਵਾਅਦਾ ਕਰੋ ਬੀਟੀ ਨੂੰ ਤੁਸੀਂ ਜਿਹੜਾ ਮਰਜ਼ੀ ਗੋਲੀ ਮਾਰ ਦਿਓ, ਪਰ ਕਹਿੰਦਾ ਮੈਂ ਹਰਨਾਮੀ ਆਪਣੀ ਭਰਜਾਈ ਦੀ ਹੱਕ 'ਚ ਗੋਲੀ ਮੈਂ ਮਾਰਨੀ ਹੈ, ਕਿਉਂਕਿ ਮੇਰੇ ਭਰਾ ਸੁੱਚਾ ਸਿੰਘ ਨੂੰ ਜ਼ਹਿਰ ਦੇ ਕੇ ਮਾਰਿਆ, ਉਹ ਬਦਲਾ ਮੈਂ ਲੈਣਾ। ਕੁੰਡਾ ਸਿੰਘ ਕਹਿਣ ਲੱਗਾ ਜਿਹੜੀ ਤੇਰੀ ਹੱਕ 'ਤੇ ਪਿੱਪਲ ਜੰਮਿਆ ਆ ਤੂੰ ਉਹ ਤੂੰ ਪੱਟ ਲਈ। ਚਲੋ ਜੀ ਕਰਕੇ ਅਰਦਾਸ, ਛੱਡ ਕੇ ਜਕਾਰਾ। ਜਦ ਕੱਲੂਆਂ ਨੇ ਗੁਰਦੁਆਰੇ ਤੁਰੇ ਨਾ, ਮੋਰੇ ਗੁਰਦੁਆਰੇ ਦੀ ਸੇਵਾਦਾਰ ਨੀ ਜਿਹੜੀ ਗਵਾਈਆਂ ਦਾ ਗੋਹਾ ਸੁੱਟਦੀ ਸੀ, ਉਹ ਢੇਰ ਤੇ ਗੋਹਾ ਸੁੱਟ ਕੇ ਨਾ ਖਾਲੀ ਟੋਕਰਾ ਲੈ ਕੇ ਮੱਥੇ ਲੱਗੀ। ਸਿੰਘ ਕਹਿੰਦੇ ਬਹੁਤ ਸੋਹਣਾ ਹੋਇਆ, ਸ਼ਗਨ ਬਹੁਤ ਵਧੀਆ ਹੋਇਆ। ਚਲੋ ਕਹਿੰਦੇ ਸ਼ਿਕਾਰ ਸਾਨੂੰ ਟੱਕਰ ਜਾਊਗਾ, ਘਰੇ ਹੀ ਮਿਲ ਪਊਗਾ ਸ਼ਿਕਾਰ। ਇਹ ਹੁਣ ਪਿੰਡ ਨੂੰ ਰਾਹ ਥਾਣੀ ਨਹੀਂ ਗਏ, ਨਾਲੇ ਇੱਕ ਪਿੰਡ ਪੈਂਦਾ ਵੱਡੀ ਬੀਰ, ਇਹ ਬੱਟੇ ਬੱਟੇ ਬੱਟੇ ਬੱਟੇ ਬੰਨੇ ਬੰਨੇ ਬੰਨੇ ਬੰਨੇ ਪੈ ਕੇ ਨਾ ਵੱਡੀ ਬੀਰ ਦੇ ਅੱਡੇ ਨੂੰ ਚਲੇ ਗਏ। ਮੂਹਰੇ ਪਿੰਡ ਆ ਜਾਂਦਾ ਉੱਬੇ ਆਲ, ਉੱਥੇ ਅੱਡੇ 'ਚ ਖੜੋ ਕੇ ਫਿਰ ਕਲਗੀਆਂ ਵਾਲੇ ਨੂੰ ਯਾਦ ਕੀਤਾ, ਸੱਚੇ ਪਾਤਸ਼ਾਹ ਅਸੀਂ ਉਹ ਗੁਰੂ ਕੇ ਬਾਗ ਦਾ ਬਦਲਾ ਲੈਣ ਚੱਲੇ ਹਾਂ, ਬੀਟੀ ਨੂੰ ਅੰਮ੍ਰਿਤ ਛਕਾਉਣ ਚੱਲੇ ਹਾਂ, ਉਹਨਾਂ ਪੰਜ ਬੱਬਰ ਅਕਾਲੀਆਂ ਨੇ ਛੱਡ ਕੇ ਜਕਾਰਾ ਇੱਕ ਲਾ ਕੇ ਮੋਢੇ ਉੱਤੇ ਬਾਟਾ, ਉਹ ਜਿਹੜਾ ਮਿੱਟੀ ਦਾ ਸੀ ਕਲਗੀਧਰ ਦੇ ਸੂਰਮੇ ਬੀਟੀ ਨੂੰ ਅੰਮ੍ਰਿਤ ਛਕਾਉਣ ਵਾਸਤੇ ਰਾਹੇ ਇਉਂ ਤੁਰੇ ਜਾ।

ਪਾ ਕੇ ਸੱਚ ਗੈ ਪਿਆਰੇ ਭੱਜ ਸੀ।

ਗੁਰੂ ਕੇ ਖਾਲਸਾ ਜੀ ਗੱਲਾਂ ਬਾਤਾਂ ਕਰਦਿਆਂ ਕੁੰਡਾ ਸਿੰਘ ਥਾਣੇਦਾਰ ਬਣਿਆ, ਦਲੀਪ ਸਿੰਘ ਹੌਲਦਾਰ ਬਣ ਗਿਆ, ਕਾਕਾ ਸਿੰਘ ਦੇ ਹੱਥ ਕੜੀ ਲਾ ਲਈ, ਇਹ ਪੁਲਿਸ ਦਾ ਟੋਲਾ ਬਣ ਕੇ ਕਾਕਾ ਸਿੰਘ ਦੇ ਹੱਥ ਕੜੀ ਤਾਂ ਲਾਈ, ਉਹ ਕਾਕਾ ਸਿੰਘ ਦਾ ਵੀ ਘਰ ਉਹ ਹੀ ਏ। ਹਰਨਾਮੀ ਦਾ ਦਿਓਰ ਵਾ, ਇਹ ਜਾ ਕੇ ਚੱਠਿਆਂ ਦੀ ਜੂਹ ਚ ਸ਼ਮਸ਼ਾਨ ਘਾਟ ਵਿੱਚ ਖੜੋ ਗਏ। ਸ਼ਾਮਾਂ ਪਈਆਂ, ਸੂਰਜ ਛਿਪਣ ਵਾਲਾ, ਅੜੀਕ ਅੜੀਕਦੇ ਨੇ ਕਿਹਨਾਂ ਨੂੰ, ਉਹ ਬੱਬਰ ਕਾਲੀਆਂ ਨੂੰ, ਜਿਹੜੇ ਨਾਲ ਦਾ ਗਰੁੱਪ ਖੰਡਾ ਬਾਟਾ ਲੈ ਕੇ ਤੁਰੇ ਆ, ਉਹ ਸੜਕੇ ਸੜਕੇ ਆ ਰਹੇ, ਇਹ ਖੇਤੋ ਖੇਤੀ ਆਏ ਆ, ਉਹਨਾਂ ਨੂੰ ਉਡੀਕਦੇ। ਹੁਣ ਸ਼ਾਮਾਂ ਦੇ ਦੀਵਾਨਾਂ ਚ ਕਿਵੇਂ ਬੀਟੀ ਨੂੰ ਮਾਰਿਆ, ਕਿਵੇਂ ਕੰਡਾ ਕੱਢਿਆ, ਗੁਰੂ ਕੇ ਬਾਗ ਦੇ ਮੋਰਚੇ ਦਾ ਬਦਲਾ ਕਿਵੇਂ ਲਿਆ, ਇਹ ਤੁਹਾਡੇ ਸਨਮੁਖ ਸ਼ਾਮਾਂ ਦੇ ਇਤਿਹਾਸ ਵਿੱਚ ਇਹਦਾ ਇਤਿਹਾਸ ਪੇਸ਼ ਕਰਾਂਗੇ, ਸਤਿਗੁਰ ਕਿਰਪਾ ਕਰੇ। ਹੁਣ ਵਕਤ ਹੋਇਆ ਸੋਧਰ ਦੀ ਚੌਂਕੀ ਦਾ। ਗਿਆਨੀ ਦਿਲਬਾਗ ਸਿੰਘ ਜੀ, ਉਹਨਾਂ ਦਾ ਰਾਗੀ ਜਥਾ ਲੁਧਿਆਣੇ ਤੋਂ ਤੁਹਾਡੇ ਸਨਮੁਖ ਸੋਧਰ ਦੀ ਚੌਂਕੀ ਦੇ ਸ਼ਬਦ ਪੜ੍ਹਨਗੇ, ਸਤਿਗੁਰ ਕਿਰਪਾ ਕਰੇ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿਧੀ ਕਿਰੇ ਨਾ ਪਾਈਆ ਕਰਮ ਮਿਲੇ ਨਾਹੀਂ ਥਾ ਕਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਅਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸੱਚ ਨਾਮ ਕੀ ਤਿਲ ਵਡਿਆਈ ਆਖਤ ਗੇ ਕੀ ਮਨ ਨਹੀਂ ਪਾਈ ਚੇ ਸਾ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਕਾਢ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਥ ਰਾਗ ਵੀਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਗੇ ਵੜ ਭਾਵ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜੈਨ ਹਰ ਹਰ ਸੁਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਾ ਸੰਜ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਰਸ ਜੀਉ ਭਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜਕਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰਿਨ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾ ਵੈਸੈ ਕੋਸਾ ਤੇ ਪਾਸੇ ਬਰੇ ਸਰਿਆ ਤਿੰਨ ਕਮਣ ਖਲਾਵੈ ਕਮਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨੰਜਣਾਰ ਪੁੰਜਣ ਗਮਾ ਗਮ ਪਾਰਾ ਸਭ ਤਿਆਵੈ ਸਭ ਤਿਆਵੈ ਤੋ ਜੀ ਹਰ ਸਚੇ ਸਿਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆ ਵੋ ਸੰਤੋ ਜੀ ਸਭ ਦੋ ਸਾਰਨ ਹਾਰਾ ਹਰੇ ਆਪੇ ਠਾਕੁਰ
ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਗੜ ਗੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ, ਇੱਕ ਦਾਤ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੋਗਤਾ ਜੀ, ਹੋਂ ਤੁਧ ਬਿਨ ਔਰ ਨਾ ਜਾਣਾ। ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ, ਤੇਰੇ ਕਿਆ ਗੁਣਿਆ ਵਖਾਣਾ। ਜੋ ਸੇਵੈ ਤੋ ਜੀ,